ಮುಂದೆ ಕುಜಿ ಪಲಾಚಿ ತುಸಿ ಸರ್ವನ್ ಕರೋಗೆ ಭಕ್ತಿ ಸಂಗೀತ ಪ್ರೋಗ್ರಾಮ್ ವಂದನಾ ಸವೇರೆ 7 ಬಜೆ ಸುನೋಗೆ ಎಫ್ಎಂ ನ್ಯೂಸ್ ಹೆಡ್ಲೈನ್ಸ್ 7:02 ਤੇ ਸਿਲਸਿਲਾ ਸ਼ੁਰੂ ਹੋਏਗਾ ਬਹੁਤ ਸਾਰੀ ਜਾਣਕਾਰੀ ਬਹੁਤ ਸਾਰੀਆਂ ਗੱਲਾਂ ਗੀਤ ਸੰਗੀਤ ਦਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਰਾਹੀਂ 8:30 ਤੁਸੀਂ ਸੁਣੋਗੇ ਪੰਜਾਬੀ ਖਬਰਾਂ 8:40 ਤੇ ਪੰਜਾਬੀ ਬੀਟ ਸੌਂਗ ਦੀ ਧਮਾਲ ਪੈਣ ਵਾਲੀ ਹੈ ਅੱਡੀ ਟੱਪਾ ਪ੍ਰੋਗਰਾਮ ਦੇ ਰਾਹੀਂ ਸਵੇਰੇ 9 ਵਜੇ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ 9:02 ਤੇ ਦਿਲ ਤੋਂ ਦਿਲ ਤੱਕ ਦੀਆਂ ਗੱਲਾਂ ਹੋਣਗੀਆਂ ਬਹੁਤ ਸਾਰੇ ਜਜ਼ਬਾਤ ਬਹੁਤ ਸਾਰੇ ਗੀਤ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਰਾਹੀਂ ਸਵੇਰੇ 10 ਵਜੇ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ 10:02 ਤੇ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ ਗੀਤ ਬਹਾਰ ਪ੍ਰੋਗਰਾਮ ਦੇ ਰਾਹੀਂ 11 ਵਜੇ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ 11:02 ਤੇ ਫਰਮਾਇਸ਼ਾਂ ਪੂਰੀਆਂ ਹੋਣਗੀਆਂ ਤੁਹਾਡੀਆਂ ਪੰਜਾਬੀ ਗੀਤਾਂ ਦੀਆਂ ਪ੍ਰੋਗਰਾਮ ਪੰਜਾਬੀ ਤੜਕਾ ਦੇ ਰਾਹੀਂ 12:00 ਐਫ ਐਮ ਨਿਊਜ਼ ਹੈਡਲਾਈਨਸ 12:02 ਤੇ ਗੱਲਾਂ ਸਾਡੀਆਂ ਘਰ ਦੀਆਂ ਘਰ ਪਰਿਵਾਰ ਦੀਆਂ ਆਲੇ ਦੁਆਲੇ ਦੀਆਂ

FM 102.67 MHz ਸਵੇਰ ਦੇ 6:05 ਹੋ ਰਹੇ ਨੇ। ਆਓ ਸਰਵਨ ਕਰਦੇ ਆ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

7 ਮੈਗਾਹਰਟਸ ਤੇ ਨਾਲ ਨਾਲ ਅਸੀਂ 103.6 ਮੈਗਾਹਰਟਸ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ FM ਰੇਨਬੋ ਜਲੰਧਰ, ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

FM 102.7 MHz FM Rainbow ਤੁਸੀਂ ਸੁਣ ਰਹੇ ਹੋ ਸਵੇਰ ਦੇ 7:00 ਨੇ ਪੇਸ਼ ਨੇ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ प्रधानमंत्री नरेंद्र मोदी ने कहा है कि पिछले 12 सालों दौरान कीतियां गया तब्दीलियां ने शासन अते प्रशासन दे विच जनता ते विश्वास नूं मजबूत कीता है। उत्तर प्रदेश के लखनऊ दे विच कल एक कोचिंग सेंटर दे विच भयानक अग लगन दे कारण 14 विद्यार्थियों की मौत हो गई। राष्ट्रपति उपराष्ट्रपति ते प्रधानमंत्री ने दुखांत ते दुख प्रगट कीता है। शिवसेना नेता अते महाराष्ट्र दे उप मुख्यमंत्री एकनाथ शिंदे ने ऐलान किया है कि शिवसेना यूटीबी तड़े दे 6 लोकसभा संसद मैंबर शिवसेना विच शामिल हो गए ने। विदेश मंत्री एस जयशंकर ने उलान बातर दे विच मंगोलिया दे राष्ट्रपति खुरेलसुख उखना नाल मुलाकात की थी। ਬਰਤਾਨੀਆ ਪ੍ਰਧਾਨਮੰਤਰੀ ਕੀਰ ਸਟਾਰਮਰ ਨੇ ਪ੍ਰਧਾਨਮੰਤਰੀ ਅਤੇ ਲੇਬਰ ਪਾਰਟੀ ਦੇ ਨੇਤਾ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ ਗੈਂਗਸਟਰਵਾਦ ਨਸ਼ੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਅਤੇ ਸਮੁੱਚੇ ਦੇਸ਼ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਦੇ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਦੇ ਨਾਲ ਕਈ ਅਹਿਮ ਫੈਸਲੇ ਲਏ। ਅੰਮ੍ਰਿਤਸਰ ਪੁਲਿਸ ਨੇ ਫਿਰੌਤੀ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦੇ 3 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਗੁੱਡ ਮਾਰਨਿੰਗ ਜਲੰਧਰ ਤੁਹਾਡੀ ਆਪਣੀ ਆਜੇ ਅੰਜਲੀ ਦੇ ਨਾਲ ਤਰੀਕ ਅੱਜ ਦੀ ਹੈਗੀ ਹੈ ਜੀ 23 ਜੂਨ ਔਰ ਦਿਨ ਮੰਗਲਵਾਰ ਦਾ ਪਰ 23 ਜੂਨ ਦੀ ਤਰੀਕ ਨੂੰ ਬਹੁਤ ਕੁਛ ਖਾਸ ਦੁਨੀਆ ਭਰ ਦੇ ਵਿੱਚ ਹੋਇਆ ਹੋਏਗਾ ਭਾਰਤ ਦੇ ਇਤਿਹਾਸ ਦੇ ਵਿੱਚ ਹੋਇਆ ਹੋਏਗਾ ਮੈਂ ਕਿਹਾ ਜੀ ਉਸ ਦੇ ਬਾਰੇ ਵੀ ਤੁਹਾਨੂੰ ਦੱਸਣਾ ਜ਼ਰੂਰੀ ਹੈ ਨਾ ਜਿਹੜਾ ਹੈ ਭਾਰਤ ਦੇ ਨਾਲ ਦੁਨੀਆ ਭਰ ਦੇ ਇਤਿਹਾਸ ਦੇ ਵਿੱਚ ਅੱਜ ਦੀ ਇਸ ਤਰੀਕ ਨੂੰ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਨੇ ਉਸ ਦੇ ਬਾਰੇ ਤੁਹਾਨੂੰ ਮੈਂ ਕਹਿਣਾ ਦਿੰਦੀ ਹਾਂ ਦੱਸਦੀ ਕਿ ਪਲਾਸੀ ਦਾ ਯੁੱਧ ਜਿਹੜਾ 1757 ਨੂੰ ਹੋਇਆ ਸੀਗਾ ਇਸ ਤਰੀਕ ਔਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੇ ਛੋਟੇ ਬੇਟੇ ਅਤੇ ਪ੍ਰਮੁੱਖ ਰਾਜਨੇਤਾ ਸੰਜੇ ਗਾਂਧੀ ਜੀ ਇੱਕ ਵਿਮਾਨ ਦੁਰਘਟਨਾ ਦੇ ਵਿੱਚ ਉਹਨਾਂ ਦੀ ਮ੍ਰਿਤਿਉ ਹੋ ਗਈ ਸੀ 1980 ਕਨਿਸ਼ਕ ਉਡਾਨ ਜਿਹੜੀ ਹੈ 182 ਏਅਰ ਇੰਡੀਆ ਦੀ ਉਹ ਜਿਹੜਾ ਅਟਲਾਂਟਿਕ ਮਹਾਸਾਗਰ ਦੇ ਵਿੱਚ ਬੰਬ ਵਿਸਫੋਟ ਦਾ ਸ਼ਿਕਾਰ ਹੋਇਆ ਸੀਗਾ ਜਿਸ ਦੇ ਵਿੱਚ 329 ਦੇ ਕਰੀਬ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਸੀਗੀ 1985 ਨੂੰ ਇਹ ਹਾਦਸਾ ਹੋਇਆ ਸੀ ਇਸ ਤੋਂ ਇਲਾਵਾ ਗੱਲ ਕੀਤੀ ਜਾਏ ਤਾਂ 23 ਜੂਨ ਨੂੰ ਜਿਹੜਾ ਹੈ 1868 ਦੇ ਵਿੱਚ ਕ੍ਰਿਸਟੋਫਰ ਲੈਥਨ ਜਿਹੜੇ ਨੇ ਉਹਨਾਂ ਕ੍ਰਿਸਟੋਫਰ ਲੈਥਨ ਸ਼ੋਲ ਨੂੰ ਟਾਈਪਰਾਈਟਰ ਨਾਮਕ ਇੱਕ ਮਸ਼ੀਨ ਹੈ ਉਸਦੇ ਅਵਿਸ਼ਕਾਰ ਕਰਨ ਦੇ ਲਈ ਉਹਨਾਂ ਨੂੰ ਪਹਿਲਾਂ ਪੇਟੈਂਟ ਜਿਹੜਾ ਉਹ ਮਿਲਿਆ ਸੀਗਾ ਪੈਰਿਸ ਦੇ ਵਿੱਚ ਅੰਤਰਰਾਸ਼ਟਰੀ ਓਲੰਪਿਕ ਸਮਿਤੀ ਜਿਹੜੀ ਹੈ ਉਸਦੀ ਸਥਾਪਨਾ ਕੀਤੀ ਗਈ ਸੀ ਅੰਤਰਰਾਸ਼ਟਰੀ ਓਲੰਪਿਕ ਦਿਵਸ ਮਨਾਉਣ ਦੀ ਵੀ ਸ਼ੁਰੂਆਤ ਹੋਈ ਸੀਗੀ 1948 ਨੂੰ ਔਰ ਅੱਜ ਅੰਤਰਰਾਸ਼ਟਰੀ ਓਲੰਪਿਕ ਡੇ ਸੈਲੀਬ੍ਰੇਟ ਹੋ ਰਿਹਾ ਖੇਡਾਂ ਜਾਂ ਸਰੀਰਕ ਗਤੀਵਿਧੀਆਂ ਜਿਹੜੀਆਂ ਉਹਨਾਂ ਨੂੰ ਹੋਰ ਵੀ ਪ੍ਰੋਤਸਾਹਨ ਕਰਨ ਦੇ ਲਈ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੇ ਲਈ ਵੱਧ ਤੋਂ ਵੱਧ ਯੰਗਸਟਰ ਜਿਹੜੇ ਨੇ ਉਹਨਾਂ ਨੂੰ ਯੂਥ ਨੂੰ ਇਸ ਦੇ ਨਾਲ ਜੁੜਿਆ ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਇਸ ਦੇ ਨਾਲ ਜੋੜਨ ਦੇ ਲਈ ਜਿਹੜਾ ਉਤਸ਼ਾਹਿਤ ਕਰਨ ਦੇ ਲਈ ਇਹ ਦਿਨ ਮਨਾਇਆ ਜਾਂਦਾ ਔਰ ਨਾਲ ਦੀ ਨਾਲ ਜਿਹੜਾ ਹੈ ਪਬਲਿਕ ਐਡਮਿਨਿਸਟ

ਰਜਿਸਟ੍ਰੇਸ਼ਨ ਜਿਹੜਾ ਹੈ ਲੋਕ ਸੇਵਾ ਉਸ ਨੂੰ ਸਮਰਪਿਤ ਅੱਜ ਜਿਹੜਾ ਹੈ ਯੂਨਾਈਟਿਡ ਨੇਸ਼ਨਸ ਦਾ ਲੋਕ ਸੇਵਾ ਦਿਵਸ ਸੈਲੀਬ੍ਰੇਟ ਹੋ ਰਿਹਾ। ਪਬਲਿਕ ਸਰਵਿਸਿਜ਼ ਦੇ ਵਿੱਚ ਲੱਗੇ ਜਿਹੜੇ ਕਰਮਚਾਰੀ ਨੇ ਉਹਨਾਂ ਦਾ ਯੋਗਦਾਨ ਉਹਨਾਂ ਨੂੰ ਸਨਮਾਨਿਤ ਕਰਨ ਦੇ ਲਈ ਜਿਹੜਾ ਇਹ ਦਿਨ ਸੈਲੀਬ੍ਰੇਟ ਹੁੰਦਾ। ਔਰ ਅੱਜ ਅੰਤਰਰਾਸ਼ਟਰੀ ਵਿਧਵਾ ਦਿਵਸ ਵੀ ਮਨਾਇਆ ਜਾ ਰਿਹਾ, ਜੋ ਉਹਨਾਂ ਦੇ ਸਨਮਾਨ ਦੇ ਲਈ ਉਹਨਾਂ ਦੀ ਬਰਾਬਰੀ ਦੇ ਲਈ ਇਸ ਸਮਾਜ ਦੇ ਵਿੱਚ ਕੀ ਚੁਣੌਤੀਆਂ ਨੇ ਉਹਨਾਂ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਲਈ ਅੱਜ ਉਹ ਦਿਨ ਸੈਲੀਬ੍ਰੇਟ ਹੁੰਦਾ। ਸੋ ਇਸ ਦਿਨ ਦੇ ਬਾਰੇ ਇਹਨਾਂ ਸਭ ਦਿਨ ਦੇ ਬਾਰੇ ਥੋੜ੍ਹਾ ਜਿਹਾ ਹੋਰ ਡਿਟੇਲ ਦੇ ਵਿੱਚ ਵੀ ਤੁਹਾਨੂੰ ਦੱਸਾਂਗੀ ਕੀ ਆਖਿਰਕਾਰ ਕਿਉਂ ਇਹ ਦਿਨ ਸੈਲੀਬ੍ਰੇਟ ਹੁੰਦੇ ਰਹੇ। ਔਰ ਅੱਜ ਯੂਨਾਈਟਿਡ ਨੇਸ਼ਨਸ ਪਬਲਿਕ ਸਰਵਿਸਿਸ ਡੇ ਜਿਹੜਾ ਹੈ ਸੈਲੀਬ੍ਰੇਟ ਹੋ ਰਿਹਾ, ਉਸ ਦੇ ਬਾਰੇ ਵੀ ਤੁਹਾਡੇ ਨਾਲ ਜਿਹੜੀ ਹੈ ਗੱਲਬਾਤ ਸਾਂਝੀ ਕਰਾਂਗੇ ਕਿ ਆਖਿਰਕਾਰ ਇਹ ਦਿਨ ਸੈਲੀਬ੍ਰੇਟ ਕੀ ਹੁੰਦਾ ਆ ਔਰ ਇਸ ਦਿਨ ਦੀ ਮਹੱਤਤਾ ਕੀ ਹੈਗੀ ਹੈ। ਉਹ ਸਭ ਦੇ ਬਾਰੇ ਥੋੜ੍ਹੀਆਂ ਗੱਲਾਂ ਜਿਹੜੀਆਂ ਨੇ ਨਾ ਉਹ ਤੁਹਾਡੇ ਨਾਲ ਸਾਂਝੀਆਂ ਹੁੰਦੀਆਂ ਨੇ। ਸੋ ਗੱਲਾਂ ਬਾਤਾਂ ਦੇ ਨਾਲ ਨਾਲ ਗੀਤਾਂ ਦਾ ਸਿਲਸਿਲਾ ਵੀ ਚੱਲਦੇ ਰਹਿਣਾ। ਥੋੜ੍ਹੀ ਜਿਹੀ ਹੋਰ ਜਾਣਕਾਰੀ ਇਸ ਗੀਤ ਦੇ ਉਸ ਬਾਰੇ ਬਣੇ ਰਹੋ ਤੁਸੀਂ ਆਪਣੀ ਆਰਜੀ ਅੰਜਲੀ ਦੇ ਨਾਲ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਰਾਹੀਂ।

ਪ੍ਰੋਗਰਾਮ ਚੱਲ ਰਿਹਾ ਜੀ। ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰ ਜੇ ਅੰਜਲੀ ਦੇ ਨਾਲ। ਅੱਜ 23 ਜੂਨ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ ਭਾਰਤ ਦੇ ਪ੍ਰਸਿੱਧ ਸਿੱਖਿਆਵਿਦ ਜੀ ਔਰ ਨਾਲ ਦੀ ਨਾਲ ਰਾਸ਼ਟਰਵਾਦੀ ਚਿੰਤਕ ਸ਼ਮਾ ਪ੍ਰਸਾਦ ਮੁਖਰਜੀ ਜੀ ਨੂੰ, ਜਿਨ੍ਹਾਂ ਦੀ ਅੱਜ ਡੈਥ ਐਨੀਵਰਸਰੀ ਹੈ, ਪੁੰਨ ਤਿਥੀ। ਡਾਕਟਰ ਸ਼ਮਾ ਪ੍ਰਸਾਦ ਮੁਖਰਜੀ, ਜਿਨ੍ਹਾਂ ਦਾ ਜਨਮ 6 ਜੁਲਾਈ 1901 ਨੂੰ ਹੋਇਆ ਸੀਗਾ, ਕਲਕੱਤਾ ਦੇ ਵਿੱਚ ਹੋਇਆ ਸੀ ਔਰ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਵਿਦਿਆਰਥੀ, ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਮਹੱਤਵਪੂਰਨ ਯੋਗਦਾਨ ਪਾਇਆ ਗਿਆ। ਬਹੁਤ ਹੀ ਘੱਟ ਉਮਰ ਦੇ ਵਿੱਚ ਹੀ ਯੂਨੀਵਰਸਿਟੀ ਆਫ ਕਲਕੱਤਾ ਦੇ ਉਪ ਕੁਲਪਤੀ ਬਣੇ ਸੀਗੇ। ਦੱਸੇ ਕਿ ਆਜ਼ਾਦੀ ਤੋਂ ਬਾਅਦ ਉਹ ਭਾਰਤ ਸਰਕਾਰ ਦੇ ਵਿੱਚ ਉਦਯੋਗ ਅਤੇ ਸਪਲਾਈ ਦੇ ਮੰਤਰੀ ਰਹੇ। ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਸਿਧਾਂਤਾਂ ਦੇ ਵਿਚਾਰਾਂ ਦੇ ਆਧਾਰ ਦੇ ਉੱਤੇ ਵੱਖਰਾ ਰਾਜਨੀਤਿਕ ਰਾਹ ਚੁਣਿਆ ਔਰ 1951 ਨੂੰ ਭਾਰਤੀ ਜਨਾ ਸੰਘ ਦੀ ਸਥਾਪਨਾ ਵੀ ਕੀਤੀ ਸੀ। ਦੱਸੇ ਕਿ ਡਾਕਟਰ ਮੁਖਰਜੀ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਵਿੱਚ ਉਹਨਾਂ ਦੇ ਵੱਲੋਂ ਮਜ਼ਬੂਤ ਸਮਰਥਕ ਸੀਗੇ ਉਹ, ਔਰ ਜੰਮੂ ਕਸ਼ਮੀਰ ਦੇ ਨਾਲ ਸੰਬੰਧਿਤ ਵਿਸ਼ੇਸ਼ ਪ੍ਰਬੰਧਕਾਂ ਦੇ ਸੰਦਰਭ ਦੇ ਵਿੱਚ ਉਹਨਾਂ ਦੇ ਵੱਲੋਂ ਬਹੁਤ ਹੀ ਪ੍ਰਸਿੱਧ ਨਾਅਰੇ ਦਿੱਤੇ ਗਏ, ਇੱਕ ਦੇਸ਼ ਦੇ ਵਿੱਚ 2 ਵਿਧਾਨ 2 ਪ੍ਰਧਾਨ ਤੇ 2 ਨਿਸ਼ਾਨ ਨਹੀਂ ਚੱਲਣਗੇ। ਸਾਲ 1953 ਦੇ ਵਿੱਚ ਉਹ ਜੰਮੂ ਕਸ਼ਮੀਰ ਗਏ, ਜਿੱਥੇ ਉਹਨਾਂ ਨੇ ਜਿਹੜਾ ਹੈ ਹਿਰਾਸਤ ਦੇ ਵਿੱਚ ਉਹਨਾਂ ਨੂੰ ਲਿਆ ਗਿਆ। 23 ਜੂਨ 1953 ਨੂੰ ਹਿਰਾਸਤ ਦੌਰਾਨ ਹੀ ਉਹਨਾਂ ਦਾ ਦੇਹਾਂਤ ਹੋ ਗਿਆ। ਹਰ ਸਾਲ 23 ਜੂਨ ਨੂੰ, ਅੱਜ ਦੀ ਤਰੀਕ ਜਿਹੜੀ ਹੈ, ਉਹਨਾਂ ਦੀ ਪੁੰਨ ਤਿਥੀ ਦੇ ਮੌਕੇ ਦੇ ਉੱਤੇ ਯਾਦ ਕੀਤਾ ਜਾਂਦਾ ਹੈ। ਸਤਿਕਾਰ ਜਿਹੜਾ ਹੈ, ਸਤਿਕਾਰ ਦੇ ਨਾਲ ਇਹ ਪੁੰਨ ਤਿਥੀ ਮਨਾਈ ਜਾਂਦੀ ਹੈ, ਸ਼ਰਧਾ ਭਾਵ ਦੇ ਨਾਲ ਮਨਾਈ। ਸੋਰੀ, ਰਾਸ਼ਟਰ ਦੀ ਏਕਤਾ, ਲੋਕਤੰਤਰ, ਜਨ ਸੇਵਾ ਦੇ ਲਈ ਹਮੇਸ਼ਾ ਦ੍ਰਿੜ ਇਰਾਦਾ ਹੋਣਾ ਚਾਹੀਦਾ ਹੈ, ਸਮਰਪਣ ਹੋਣਾ ਚਾਹੀਦਾ ਹੈ। ਇਹ ਸਭ ਸਾਨੂੰ ਗੱਲਾਂ ਜਿਹੜੀਆਂ ਨੇ ਨਾ, ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦਾ ਜ਼ਿੰਦਗੀ ਜਿਹੜੀ ਹੈ ਉਹ ਸਾਨੂੰ ਸਿਖਾਉਂਦੀ ਹੈ ਔਰ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਇਹ ਸਭ ਜਿਉਣ ਦੇ ਲਈ ਸਾਨੂੰ ਪ੍ਰੇਰਿਤ ਕਰਦੀ ਹੈ।

ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਛੋਟੀ ਉਮਰ ਦੇ ਵਿੱਚ ਹੀ, ਸਿਰਫ 33 ਸਾਲ ਦੀ ਉਮਰ ਦੇ ਵਿੱਚ ਹੀ ਯੂਨੀਵਰਸਿਟੀ ਆਫ ਕਲਕੱਤਾ ਦੇ ਵਿੱਚ ਨੌਜਵਾਨ ਉਪ ਕੁਲਪਤੀ ਦੇ ਵਿੱਚੋਂ ਇੱਕ ਉਪ ਕੁਲਪਤੀਆਂ ਦੇ ਵਿੱਚੋਂ ਇੱਕ ਬਣੇ ਸੀਗੇ ਉਹ। ਔਰ ਰਾਸ਼ਟਰ ਦੀ ਤਰੱਕੀ ਦਾ ਸਭ ਤੋਂ ਮਜ਼ਬੂਤ ਆਧਾਰ ਸਿੱਖਿਆ ਹੁੰਦੀ ਹੈ, ਇਹ ਮੰਨਿਆ ਗਿਆ ਸੀ ਉਸ ਟਾਈਮ ਦੇ ਉੱਤੇ। ਔਰ ਦੇਸ਼ ਦੇ ਪਹਿਲੇ ਮੰਤਰੀ ਮੰਡਲ ਦੇ ਵਿੱਚ ਉਦਯੋਗ ਸਪਲਾਈ ਮੰਤਰੀ ਦੇ ਵਜੋਂ ਉਹਨਾਂ ਦੇ ਵੱਲੋਂ ਸੇਵਾ ਨਿਭਾਈ ਗਈ। ਨਾਲ ਦੀ ਨਾਲ ਜਿਹੜਾ ਹੈ ਉਹ ਖਾਸ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਜੰਮੂ ਕਸ਼ਮੀਰ ਦੇ ਮੁੱਦੇ ਦੇ ਨਾਲ ਜੁੜੇ ਹੋਏ, ਉਹਨਾਂ ਦਾ ਜੋ ਕਹਿਣਾ ਸੀਗਾ, ਉਹਨਾਂ ਦਾ ਵਿਚਾਰ ਸੀਗਾ, ਉਹ ਹਮੇਸ਼ਾ ਦਿਲਾਂ ਦੇ ਵਿੱਚ ਜ਼ਿੰਦਾ ਰਹਿੰਦਾ। ਸੋ ਆਪਣੇ ਭਾਵਾਂ ਦੇ ਨਾਲ, ਆਪਣੇ ਵਿਚਾਰਾਂ ਦੇ ਨਾਲ ਹਮੇਸ਼ਾ ਪੀੜ੍ਹੀ ਦਰ ਪੀੜ੍ਹੀ ਲੋਕਾਂ ਨੂੰ ਪ੍ਰੇਰਿਤ ਕਰਦੇ ਰਹੇ ਸੀਗੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ। ਸੋ ਅੱਜ ਅਸੀਂ ਵੀ ਉਹਨਾਂ ਨੂੰ ਯਾਦ ਕਰ ਰਹੇ ਹਾਂ। ਕੁਝ ਸ਼ਖਸੀਅਤਾਂ ਸਮੇਂ ਦੀਆਂ ਹੱਦਾਂ ਤੋਂ ਪਰੇ ਹੁੰਦੀਆਂ ਨੇ, ਉਹਨਾਂ ਦਾ ਜੀਵਨ ਜਿਹੜਾ ਮੁੱਕ ਜਾਂਦਾ, ਪਰ ਉਹਨਾਂ ਦੇ ਵਿਚਾਰ ਅਤੇ ਆਦਰਸ਼ ਹਮੇਸ਼ਾ ਜਿਉਂਦੇ ਰਹਿੰਦੇ ਨੇ। ਸਾਨੂੰ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਵੀ

ਅਜਿਹੀ ਇੱਕ ਸ਼ਖਸੀਅਤ ਸੀਗੀ ਜਿਨ੍ਹਾਂ ਨੂੰ ਅਸੀਂ ਅੱਜ ਅਸੀਂ ਯਾਦ ਕਰ ਰਹੇ ਹਾਂ ਉਹਨਾਂ ਦੀ ਪੁੰਨਤਿਥੀ ਦੇ ਮੌਕੇ ਦੇ ਉੱਤੇ। ਸੋ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਚੱਲ ਰਿਹਾ ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ।

0: ਵੱਧ ਤੋਂ ਵੱਧ ਨੌਜਵਾਨ ਪੀੜ੍ਹੀ ਸਿਵਲ ਸਰਵਿਸਿਜ਼ ਵੱਲ ਆਕਰਸ਼ਿਤ ਹੋ ਸਕੇ।
1: ਅਤੇ ਅਸੀਂ ਮੈਮ ਜਿੱਦਾਂ ਦੇਖਦੇ ਹਾਂ ਕਿ ਗਲੋਬਲ ਪ੍ਰਸੰਗ ਦੇ ਵਿੱਚ ਜੇਕਰ ਗੱਲ ਕੀਤੀ ਜਾਏ, ਗਲੋਬਲ ਲੈਵਲ ਦੇ ਉੱਤੇ ਗੱਲ ਕੀਤੀ ਜਾਏ, ਤਾਂ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਕੀ ਮਹੱਤਤਾ ਹੈਗੀ ਹੈ, ਕਿਸ ਤਰ੍ਹਾਂ ਇਹ ਕੰਮ ਕਰਦੇ ਨੇ, ਕਿਸ ਤਰ੍ਹਾਂ ਇੱਕ ਦੇਸ਼ ਦੀ ਨੀਂਹ ਦੇ ਵਿੱਚ, ਨੀਂਹ ਬਣਨ ਦੇ ਵਿੱਚ ਕੰਮ ਕਰਦੇ ਨੇ?
0: ਜਿਹੜੇ ਸਿਵਲ ਸਰਵੈਂਟਸ ਨੇ ਲੋਕ ਸੇਵਾ, ਇਹਨੂੰ ਅੱਜ ਦੇ ਟਾਈਮ ਵਿੱਚ ਕਿਸੇ ਵੀ ਰਾਜ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ। ਸਿਵਲ ਸਰਵੈਂਟ ਸਿੱਖਿਆ, ਸਿਹਤ, ਸਮਾਜ ਸੁਰੱਖਿਆ, ਡਿਜ਼ਾਸਟਰ ਮੈਨੇਜਮੈਂਟ, ਕਾਨੂੰਨ ਵਿਵਸਥਾ ਵਰਗੀਆਂ ਸੇਵਾਵਾਂ ਰਾਹੀਂ ਹੀ ਨਾਗਰਿਕਾਂ ਨੂੰ ਆਪਣਾ ਸਮਾਜਿਕ ਉਹਨਾਂ ਦੇ ਨਾਲ ਸੰਬੰਧ ਕਾਇਮ ਕਰਦੇ ਨੇ, ਉਹਨਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। ਇਸ ਇਹ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਪ੍ਰਭਾਵਸ਼ਾਲੀ, ਪਾਰਦਰਸ਼ੀ ਅਤੇ ਲੋਕ ਕੇਂਦਰਿਤ ਲੋਕ ਸੇਵਾਵਾਂ ਤੋਂ ਬਿਨਾਂ ਇੱਕ ਸਟੇਬਲ ਜਿਹੜਾ ਵਿਕਾਸ ਹੈ ਉਹ ਸੰਭਵ ਨਹੀਂ।
1: ਜੀ,
0: ਤੇ ਇਹਦੇ ਬਾਰੇ ਅਸੀਂ ਇਹ ਵੀ ਕਹਿੰਦੇ ਹਾਂ ਕਿ ਜਿਹੜੀਆਂ ਸਿਵਲ ਸਰਵੈਂਟਸ ਨੇ ਉਹਨਾਂ ਨੇ ਸਾਨੂੰ ਇੱਕ ਸਟੇਬਲ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਆ ਉਹ ਪ੍ਰੋਵਾਈਡ ਕਰਵਾਇਆ ਹੈ।
1: ਜੀ, ਤੇ ਕਿੰਨਾ ਇਹਨਾਂ ਦਾ ਸੰਬੰਧ ਜਿਹੜਾ ਉਹ ਉਜਾਗਰ ਹੁੰਦਾ? ਤੁਸੀਂ ਸਸਟੇਨੇਬਲ ਜਿਹੜਾ ਡਿਵੈਲਪਮੈਂਟ ਦੀ ਗੱਲ ਕੀਤੀ ਹੈ, ਸਸਟੇਨੇਬਲ ਡਿਵੈਲਪਮੈਂਟ ਗੋਲਸ ਦੀ ਗੱਲ ਕੀਤੀ ਹੈ, ਇਹਨਾਂ ਤੋਂ ਦੋਨਾਂ ਦਾ ਸੰਬੰਧ ਕਿਵੇਂ ਹੈ, ਕਿੱਦਾਂ ਕੰਮ ਕਰਦੇ ਨੇ?
0: ਇਹ ਕਾਫੀ ਜ਼ਿਆਦਾ ਜਿਹੜਾ ਹੈਗਾ ਮਹੱਤਵਪੂਰਨ ਵਿਸ਼ਾ ਹੈ ਜੀ। ਸੰਯੁਕਤ ਰਾਸ਼ਟਰ ਦੇ ਅਗਰ ਆਪਾਂ ਦੇਖੀਏ ਤਾਂ 17 ਸਸਟੇਬਲ ਡਿਵੈਲਪਮੈਂਟ ਗੋਲਸ ਨੇ। ਇਹਨਾਂ ਟੀਚਿਆਂ ਦੀ ਪ੍ਰਾਪਤੀ ਦੇ ਲਈ ਅਗਰ ਅਸੀਂ ਦੇਖੀਏ ਤਾਂ ਮਜ਼ਬੂਤ ਲੋਕ ਸੇਵਾ ਪ੍ਰਣਾਲੀ ਬਹੁਤ ਜ਼ਰੂਰੀ ਹੈ। ਇਹ 17 ਜਿਹੜੇ ਗੋਲ ਨੇ ਇਹਨਾਂ ਦੇ ਵੱਖ ਵੱਖ ਵਿਸ਼ੇ ਨੇ। ਇਹਨਾਂ ਦੇ ਵਿੱਚੋਂ ਅਗਰ ਅਸੀਂ ਦੇਖੀਏ ਤਾਂ ਸਸਟੇਬਲ ਡਿਵੈਲਪਮੈਂਟ ਗੋਲ 16 ਜੋ ਕਿ ਸ਼ਾਂਤੀ, ਨਿਆਂ ਅਤੇ ਮਜ਼ਬੂਤ ਸੰਸਥਾਵਾਂ ਦੀ ਲੋੜ ਤੇ ਜ਼ੋਰ ਦਿੰਦਾ ਹੈ। ਇਸ ਦੀ ਪ੍ਰਾਪਤੀ ਲਈ ਗਰੀਬੀ ਨੂੰ ਘਟਾਉਣਾ, ਚੰਗੀ ਸਿੱਖਿਆ, ਸਿਹਤ ਅਤੇ ਲਿੰਗ ਸਮਾਨਤਾ ਵਰਗੇ ਟੀਚਿਆਂ ਦੀ ਪ੍ਰਾਪਤੀ ਵਿੱਚ ਵੀ ਲੋਕ ਸੇਵਾਵਾਂ ਕੇਂਦਰੀ ਭੂਮਿਕਾ ਨਿਭਾਉਂਦੀਆਂ ਹਨ, ਤਾਂ ਇਹ ਸਾਡੇ ਲਈ ਕਾਫੀ ਜ਼ਿਆਦਾ ਮਹੱਤਵਪੂਰਨ ਵਿਸ਼ਾ ਬਣ ਜਾਂਦਾ ਹੈ ਜੀ।
1: ਜੀ, ਤੇ ਅਸੀਂ ਮੈਮ ਜਿੱਦਾਂ ਗੱਲ ਕਰਦੇ ਹਾਂ, ਅਗਰ ਆਪਾਂ ਅਸੀਂ ਭਾਰਤ ਲੈਵਲ ਦੀ ਗੱਲ ਕੀਤੀ ਜਾਏ, ਤਾਂ ਪਬਲਿਕ ਐਡਮਿਨਿਸਟ੍ਰੇਸ਼ਨ ਜਿਹੜਾ ਅੱਜ ਦੇ ਟਾਈਮ ਦੇ ਉੱਤੇ ਕਿਸ ਤਰ੍ਹਾਂ ਕੰਮ ਕਰ ਰਿਹਾ, ਕਿਹੜੀ ਕਿਹੜੀ ਉਹਨਾਂ ਨੂੰ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ, ਉਹ ਕਿਹੜੀਆਂ ਨੇ, ਔਰ ਕਿਸ ਤਰ੍ਹਾਂ ਭਾਰਤ ਦੇ ਵਿੱਚ ਇਹ ਕੰਮ ਹੋ ਰਿਹਾ?
0: ਅੱਜ ਦਾ ਸਮਾਂ ਹੈ ਜੋ ਜੀ ਆਰਟੀਫਿਸ਼ਲ ਇੰਟੈਲੀਜੈਂਸੀ ਦਾ। ਕੱਲਾ ਸਿਵਲ ਸੇਵਾਵਾਂ ਹੀ, ਸਿਵਲ ਸਰਵਿਸਿਸ ਹੀ ਨਹੀਂ, ਬਹੁਤ ਸਾਰੇ ਜਿੰਨੇ ਵੀ ਅਸੀਂ ਦੇਖਦੇ ਹਾਂ ਡਿਪਾਰਟਮੈਂਟਸ ਨੇ, ਪਾਰਟਸ ਨੇ, ਉਹਨਾਂ ਨੂੰ ਕਾਫੀ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇਹਨਾਂ ਦੇ ਵਿੱਚੋਂ ਅਗਰ ਸਿਵਲ ਸੇਵਾਵਾਂ ਦੀ ਆਪਾਂ ਗੱਲ ਕਰਦੇ ਹਾਂ ਤੇ ਇਹਨਾਂ ਵਿੱਚ ਡਿਜੀਟਲ ਪਰਿਵਰਤਨ ਜੋ ਚੇਂਜ ਆ ਰਹੇ ਨੇ, ਸਾਈਬਰ ਸੁਰੱਖਿਆ, ਜਲਵਾਯੂ ਪਰਿਵਰਤਨ, ਵੱਧਦੀਆਂ ਨਾਗਰਿਕਾਂ ਦੀਆਂ ਉਮੀਦਾਂ ਸਰਕਾਰਾਂ ਤੋਂ, ਕਿਉਂਕਿ ਦਿਨ ਬ ਦਿਨ ਉਹ ਵੀ ਪੜ੍ਹੇ ਲਿਖੇ ਨੇ, ਜਾਗਰੂਕ ਹੋ ਰਹੇ ਨੇ, ਸਰੋਤਾਂ ਦੀ ਘਾਟ ਅਤੇ ਨੈਤਿਕ ਪ੍ਰਸ਼ਾਸਨ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਇਹਨਾਂ ਦੇ ਨਾਲ ਨਜਿੱਠਣ ਲਈ ਸਾਨੂੰ ਫੈਕਟ ਬੇਸਡ ਜਿਹੜੀ ਹੈ ਨੀਤੀ ਨਿਰਮਾਣ ਦਾ ਨੀਤੀ ਨਿਰਮਾਣ ਨੂੰ ਸਾਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਅਗਰ ਅਸੀਂ ਦੇਖੀਏ ਤਾਂ ਭਾਰਤ ਦੇ ਵਿੱਚ ਭਾਰਤੀ ਪ੍ਰਸ਼ਾਸਨ ਦੇ ਵਿੱਚ ਲੋਕ ਭਲਾਈ ਦੇ ਸਿਧਾਂਤਾਂ ਤੇ ਆਧਾਰਿਤ ਹੈ। ਇਸ ਦੇ ਵਿੱਚ ਇਹ ਦਿਵਸ ਸਾਨੂੰ ਇੱਕ ਹੋਰ ਇਹ ਯਾਦ ਦਿਵਾਉਂਦਾ ਹੈ ਕਿ ਪ੍ਰਸ਼ਾਸਨ ਦਾ ਅਸਲ ਮਕਸਦ ਕੀ ਹੈ। ਇਹ ਸਿਰਫ ਨਿਯਮਾਂ ਦੀ ਪਾਲਣਾ ਕਰਨਾ ਨਹੀਂ, ਸਗੋਂ ਨਾਗਰਿਕਾਂ ਨੂੰ ਸਮੇਂ ਸਿਰ ਟਰਾਂਸਪੇਰੈਂਟ, ਪਾਰਦਰਸ਼ੀ, ਨਿਰਪੱਖ ਅਤੇ ਸੰਵੇਦਨਸ਼ੀਲ ਸੇਵਾਵਾਂ ਪ੍ਰਦਾਨ ਕਰਨਾ ਵੀ ਹੈ।
1: ਜੀ, ਅਤੇ ਅਸੀਂ ਮੈਮ ਕਈ ਵਾਰੀ ਅਸੀਂ ਦੇਖਿਆ ਕੋਈ ਵੀ ਸੰਕਟ ਕਾਲ ਦਾ ਸਮਾਂ ਆਉਂਦਾ ਹੈ ਜਾਂ ਫਿਰ ਮਹਾਂਮਾਰੀ ਹੋ ਗਿਆ, ਕੁਦਰਤੀ ਆਫਤਾ ਕੋਈ ਵੀ ਆਉਂਦੀ ਹੈ, ਉਸ ਟਾਈਮ ਦੇ ਉੱਤੇ ਜੋ ਪਬਲਿਕ ਐਡਮਿਨਿਸਟ੍ਰੇਸ਼ਨ ਨੇ ਉਹ ਕੀ ਭੂਮਿਕਾ ਨਿਭਾਉਂਦੇ ਨੇ, ਕਿਵੇਂ ਕੰਮ ਕਰਦੇ ਨੇ, ਇਹ ਤੁਹਾਡੇ ਕੋਲ ਜਾਣਨਾ ਚਾਹਾਂਗੇ।
0: ਹਾਂਜੀ, ਜਦੋਂ ਡਿਜ਼ਾਸਟਰ ਮੈਨੇਜਮੈਂਟ ਜਾਂ ਕੁਦਰਤੀ ਆਫਤਾਂ ਆਉਂਦੀਆਂ ਨੇ ਤਾਂ ਉਸ ਦੇ ਵਿੱਚ ਸਿਵਲ ਸਰਵੈਂਟਸ ਦੀ, ਕਿਉਂਕਿ ਇਹ ਪਰਮਾਨੈਂਟ ਹੁੰਦੇ ਨੇ, ਇਹ ਇੱਕ ਸਿਸਟਮ ਦੇ ਥਰੂ ਰਿਕਰੂਟਮੈਂਟ ਹੋਈ ਹੁੰਦੀ ਹੈ ਇਹਨਾਂ ਨੂੰ, ਇਹ ਵੈਲ ਪ੍ਰੋਫੈਸ਼ਨਲਡ ਹੁੰਦੇ ਨੇ, ਤਾਂ ਇਹਨਾਂ ਨੇ ਆਪਣੀਆਂ ਜਿਹੜੀਆਂ ਸੇਵਾਵਾਂ ਦੇ ਨਾਲ ਇਹ ਮੌਕੇ ਦੇ ਉੱਪਰ, ਕਿਉਂਕਿ ਇਹਨਾਂ ਦੇ ਕੋਲ ਮਸ਼ੀਨਰੀ ਨੂੰ ਓਪਰੇਟ ਕਰਨ ਦੀ ਅਥਾਰਿਟੀ ਹੁੰਦੀ ਹੈ, ਇਹਨਾਂ ਦੇ ਕੋਲ ਪ੍ਰਸ਼ਾਸਨ ਨੂੰ ਓਪਰੇਟ ਕਰਨ ਦੀ ਅਥਾਰਿਟੀ ਹੁੰਦੀ ਹੈ, ਤਾਂ ਉਹਦੇ ਨਾਲ ਇਹ ਸਮੇਂ ਸਿਰ ਪਹਿਲੋਂ ਮਿਟੀਗੇਸ਼ਨ ਜਿਹੜੀ ਆਪਾਂ ਕਹਿ ਦਿੰਦੇ ਹਾਂ, ਜਾਂ ਫਿਰ ਉਸ ਤੋਂ ਬਾਅਦ ਆ ਜਾਂਦਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹਾਂ।
1: ਜੀ, ਅਤੇ ਅੱਜ ਕੱਲ੍ਹ ਜਿੱਦਾਂ ਤੁਸੀਂ ਡਿਜੀਟਲ ਯੁੱਗ ਦੀ ਗੱਲ ਕੀਤੀ ਹੈ, ਬਹੁਤ ਸਾਰੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਇੱਕ ਟਰਮ ਜਿਹੜੀ ਹੈ ਈ ਗਵਰਨੈਂਸ ਜਿਹੜੀ ਹੈ ਉਹ ਇਹਨਾਂ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ

0: ਫਿਲਹਾਲ ਦੇ ਤੌਰ ਤੇ ਕੰਮ ਕਰ ਰਹੀ ਹੈ। ਸੋ ਉਹ ਕਿਸ ਤਰ੍ਹਾਂ ਇਸ ਦੇ ਵਿੱਚ ਬਦਲਾਅ ਲਿਆਉਣ ਦੇ ਵਿੱਚ ਮਦਦ ਕਰ ਰਹੀ ਹੈ ਜਾਂ ਫਿਰ ਕਿੱਦਾਂ ਇਹਨਾਂ ਦੋਵਾਂ ਦਾ ਕੰਮ ਆਪਸ ਦੇ ਵਿੱਚ ਸੰਬੰਧ ਚੱਲ ਰਿਹਾ?
1: ਦੇਖੋ ਜੀ, ਡਿਜੀਟਲ ਗਵਰਨੈਂਸ, ਈ ਗਵਰਨੈਂਸ, ਇਲੈਕਟ੍ਰੋਨਿਕ ਗਵਰਨੈਂਸ ਕਾਫੀ ਹੈਲਪਫੁਲ ਹੈ। ਪਹਿਲਾਂ ਸਾਡਾ ਜਿਹੜਾ ਸਿਸਟਮ ਸੀਗਾ ਸਾਰਾ ਪੇਪਰ ਬੇਸਡ ਜ਼ਿਆਦਾ ਹੁੰਦਾ ਸੀ। ਕੰਪਿਊਟਰਾਈਜੇਸ਼ਨ ਆਉਣ ਦੇ ਨਾਲ ਸਿਸਟਮ ਦੇ ਵਿੱਚ ਸਮੂਥਨੈਸ ਆਈ ਹੈ, ਫਾਸਟਨੈਸ ਆਈ ਹੈ। ਤੁਸੀਂ ਦੇਖੋ ਘਰੇ ਬੈਠੇ ਹੀ ਕੰਪਲੇਂਟ ਕਰ ਸਕਦੇ ਹੋ, ਅਗਰ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ, ਤੁਸੀਂ ਆਧਾਰ ਕਾਰਡ ਹੈ, ਤੁਸੀਂ ਕੁਛ ਵੀ ਅਪਲਾਈ ਕਰਨਾ, ਤੁਸੀਂ ਆਨਲਾਈਨ ਸਰਵਿਸਿਸ ਲੈ ਸਕਦੇ ਹੋ। ਗਵਰਨਮੈਂਟ ਦਾ ਬਹੁਤਾ ਜਿਹੜਾ ਸਿਸਟਮ ਹੈ ਉਹ ਡਿਜੀਟਲ ਹੋ ਚੁੱਕਾ ਹੈ, ਤਾਂ ਉਸਦੇ ਨਾਲ ਵੀ ਜਿਹੜੀ ਸਿਸਟਮ ਦੀ ਜਿਹੜੀ ਸਮੂਥਨੈਸ ਆ ਉਹਨੂੰ ਕਾਫੀ ਜ਼ਿਆਦਾ ਹੈਲਪ ਹੋਈ ਹੈ, ਤੇ ਸਰਕਾਰ ਦੀ ਜਿਹੜੀ ਕੰਮ ਕਰਨ ਦੀ ਟ੍ਰਾਂਸਪੇਰੈਂਸੀ ਹੈ ਉਸਦੇ ਵਿੱਚ ਵੀ ਕਾਫੀ ਜ਼ਿਆਦਾ ਸਾਨੂੰ ਦੇਖਣ ਨੂੰ ਮਿਲਿਆ ਕਿ ਉਹ ਅੱਛੇ ਤਰੀਕੇ ਦੇ ਨਾਲ ਇਹ ਕੰਮ ਕਰ ਸਕਦੇ ਨੇ, ਤੇ ਲੋਕਾਂ ਦੀ ਜਿਹੜੀ ਸੈਟਿਸਫੈਕਸ਼ਨ ਲੈਵਲ ਹੈ ਉਹ ਵੀ ਵਧਿਆ ਹੈ।
0: ਸੋ ਬਦਲਦੇ ਸਮੇਂ ਦੇ ਨਾਲ ਟੈਕਨੋਲੋਜੀ ਵੀ ਬਦਲੀ ਹੈ, ਨਵੇਂ ਢੰਗ ਤਰੀਕੇ ਵੀ ਆਏ ਨੇ ਕੰਮ ਕਰਨ ਦੇ। ਸੋ ਅੱਜ ਦੇ ਇਹ ਦਿਨ ਸੈਲੀਬ੍ਰੇਟ ਹੋ ਰਿਹਾ ਯੂਨਾਈਟਿਡ ਨੇਸ਼ਨ ਪਬਲਿਕ ਸਰਵਿਸਿਸ ਦੇ, ਤੁਹਾਡੇ ਕੋਲ ਇੱਕ ਛੋਟਾ ਜਿਹਾ ਮੈਸੇਜ ਜਿਹੜਾ ਹੈ ਜਾਣਨਾ ਚਾਹਾਂਗੇ ਸਾਡੇ ਲਿਸਨਰਸ ਦੇ ਲਈ ਕਿ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਪਬਲਿਕ ਸਰਵਿਸਿਸ ਦੇ ਨਾਲ ਜੋੜਨ ਦੇ ਲਈ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਜਾਂ ਕਿੱਦਾਂ ਯੰਗਸਟਰ ਜਿਹੜੇ ਨੇ ਇਸ ਦੇ ਵਿੱਚ ਆਪਣਾ ਕਰੀਅਰ ਬਣਾ ਸਕਦੇ ਨੇ?
1: ਦੇਖੋ ਜੀ, ਇਹ ਦੋ ਤਰ੍ਹਾਂ ਦੇ ਮੈਸੇਜ ਬਣਦੇ ਨੇ। ਇੱਕ ਤਾਂ ਜੋ ਸਿਵਲ ਸਰਵਿਸਿਸ ਦਾ ਹਿੱਸਾ ਬਣ ਕੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹਾਂਗੀ ਕਿ ਇਹ ਜਿਹੜਾ ਲੋਕ ਸੇਵਾ ਕੇਵਲ ਇੱਕ ਪੇਸ਼ਾ ਨਹੀਂ ਹੈ, ਸਗੋਂ ਜਨਹਿਤ ਪ੍ਰਤੀ ਇੱਕ ਨੈਤਿਕ ਵਚਨਬੱਧਤਾ ਵੀ ਹੈ। ਇਮਾਨਦਾਰੀ ਤੇ ਜਵਾਬਦੇਹੀ ਦੇ ਨਾਲ ਆਪਣਾ ਕੰਮ ਪ੍ਰਭਾਵਸ਼ਾਲੀ ਢੰਗ ਦੇ ਨਾਲ ਉਹਨਾਂ ਨੂੰ ਕਰਨਾ ਚਾਹੀਦਾ ਹੈ, ਕਿਉਂਕਿ ਪਰਮਾਤਮਾ ਨੇ ਉਹਨਾਂ ਨੂੰ ਇੱਕ ਇਹੋ ਜਿਹੀ ਜਗ੍ਹਾ ਦੇ ਉੱਪਰ ਬੈਠਾਇਆ ਹੈ ਜਾਂ ਉਹਨਾਂ ਨੂੰ ਇਹ ਸੇਵਾ ਦਿੱਤੀ ਹੈ, ਤਾਂ ਉਹਨਾਂ ਨੂੰ ਆਪਣਾ ਕੰਮ ਪੂਰੀ ਤਨਦੇਹੀ ਤੇ ਸੂਝਬੂਝਤਾ ਦੇ ਨਾਲ ਕਰਨਾ ਚਾਹੀਦਾ ਹੈ। ਇੱਕ ਮੇਰਾ ਮੈਸੇਜ ਹੈ ਜੀ, ਜੋ ਸਿਵਲ ਸਰਵਿਸਿਸ ਦੇ ਹਿੱਸਾ ਬਣਨਾ ਚਾਹੁੰਦੇ ਨੇ, ਉਹਨਾਂ ਨੇ ਜਦੋਂ ਪੜ੍ਹਦੇ ਨੇ ਤਾਂ ਸਾਨੂੰ ਅਧਿਆਪਕ ਸਾਹਿਬਾਨ ਸਮਝਾਉਂਦੇ ਨੇ ਕਿ ਸਾਨੂੰ ਇਮਾਨਦਾਰੀ ਦੇ ਨਾਲ ਕੰਮ ਕਰਨਾ ਚਾਹੀਦਾ ਹੈ, ਡਿਜੀਟਲ ਜਿਹੜਾ ਹੈ ਉਹਦੀ ਨੌਲੇਜ ਹੋਣੀ ਚਾਹੀਦੀ ਹੈ। ਦੇਖੋ ਜਦੋਂ ਇਹ ਟੈਸਟ ਕਲੀਅਰ ਕਰਦੇ ਨੇ ਇੱਕ ਗੱਲ ਤੇ ਸਾਨੂੰ ਸਮਝ ਆ ਜਾਂਦੀ ਹੈ ਕਿ ਇਹ ਉਸਦਾ ਹਿੱਸਾ ਬਣ ਗਏ, ਇਹਨਾਂ ਨੂੰ ਨੌਲੇਜ ਹੈਗੀ ਹੈ ਸਾਰੀ, ਪਰ ਆਪਣੀ ਕਿਸ ਤਰੀਕੇ ਦੇ ਨਾਲ ਆਪਣੀ ਜਾਣਕਾਰੀ ਇਨਫੋਰਮੇਸ਼ਨ ਨੂੰ ਸਹੀ ਢੰਗ ਦੇ ਨਾਲ ਲੋਕ ਸੇਵਾ ਦੇ ਲਈ ਵਰਤਦੇ ਨੇ। ਅਗਰ ਇਹ ਟੈਸਟ ਕਲੀਅਰ ਕਰਨਾ ਚਾਹੁੰਦੇ ਨੇ ਤਾਂ ਇਹਦੇ ਲਈ ਇਹਨਾਂ ਨੂੰ ਕੰਸਿਸਟੈਂਸੀ ਬਹੁਤ ਮਾਇਨੇ ਰੱਖਦੀ ਹੈ। ਕੰਸਿਸਟੈਂਸੀ ਮੀਨਸ ਅਗਰ ਅੱਜ ਪੜ੍ਹ ਰਹੇ ਹੋ ਤਾਂ ਤੁਹਾਨੂੰ ਕੱਲ ਨੂੰ ਵੀ ਪੜ੍ਹਨਾ ਪਏਗਾ, ਪਰਸੋਂ ਨੂੰ ਵੀ ਪੜ੍ਹਨਾ ਪਏਗਾ। ਜਿੰਨੇ ਘੰਟੇ ਤੁਸੀਂ ਪੜ੍ਹ ਰਹੇ ਹੋ ਉਹਨੂੰ ਲਗਾਤਾਰ ਪੜ੍ਹੋ, ਵਾਰ ਵਾਰ ਪੜ੍ਹੋ, ਉਹਨੂੰ ਯਾਦ ਕਰੋ। ਅਤੇ ਇਹ ਟੈਸਟ ਕਲੀਅਰ ਕਰਨਾ ਇੰਨਾ ਵੀ ਔਖਾ ਨਹੀਂ ਹੈਗਾ, ਇਹਨੂੰ ਕਲੀਅਰ ਕਰੋ, ਇਹਦਾ ਹਿੱਸਾ ਬਣੋ ਤੇ ਸਮਾਜ ਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓ।
0: ਜੀ, ਸੋ ਅੱਜ ਮੈਮ ਇਸ ਦਿਨ ਦੇ ਮੌਕੇ ਦੇ ਉੱਤੇ ਤੁਸੀਂ ਸਾਡੇ ਨਾਲ ਫੋਨ ਲਾਈਨ ਤੇ ਜੁੜੇ, ਆਪਣਾ ਸਮਾਂ ਕੱਢਿਆ, ਸਾਡੇ ਲਿਸਨਰਸ ਦੇ ਨਾਲ ਇਸ ਦਿਨ ਦੇ ਬਾਰੇ ਖਾਸ ਜਾਣਕਾਰੀ ਸਾਂਝਾ ਕੀਤੀ, ਉਸ ਦੇ ਲਈ ਧੰਨਵਾਦ ਮੈਮ।
1: ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ।
0: ਜੀ, ਇਹ ਸਾਡੇ ਨਾਲ ਅੱਜ ਫੋਨ ਲਾਈਨ ਤੇ ਜੁੜੇ ਡਾਕਟਰ ਰਣਜੀਤ ਕੌਰ ਜੀ, ਅਸਿਸਟੈਂਟ ਪ੍ਰੋਫੈਸਰ ਡਿਪਾਰਟਮੈਂਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਸੋ ਅੱਜ ਯੂਨਾਈਟਿਡ ਨੇਸ਼ਨ ਪਬਲਿਕ ਸਰਵਿਸਿਸ ਡੇ ਸੈਲੀਬ੍ਰੇਟ ਹੋ ਰਿਹਾ, ਸੋ ਕੀ ਜ਼ਿੰਮੇਵਾਰੀਆਂ ਨੇ ਉਹਨਾਂ ਦੀਆਂ, ਕਿਸ ਤਰ੍ਹਾਂ ਉਹ ਇੱਕ ਦੇਸ਼ ਦੀ ਰੀੜ੍ਹ ਦੀ ਹੱਡੀ ਦੇ ਵਜੋਂ ਕੰਮ ਕਰਦੇ ਨੇ, ਔਰ ਕਿਸ ਤਰ੍ਹਾਂ ਅੱਜ ਦੇ ਸਮੇਂ ਦੇ ਉੱਤੇ ਜੋ ਚੁਣੌਤੀਆਂ ਆਉਂਦੀਆਂ ਨੇ ਉਹਨਾਂ ਦਾ ਵੀ ਉਹ ਸਾਹਮਣਾ ਕਰਦੇ ਨੇ। ਸੋ ਅੱਜ ਦੇ ਦਿਨ ਅਸੀਂ ਇਸ ਦਿਨ ਨੂੰ ਹੋਰ ਵੀ ਜ਼ਿਆਦਾ ਖਾਸ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਕਰ ਦਿੱਤੀ ਹੈ, ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰ ਦਿੱਤੀ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰ ਜੇ ਅੰਜਲੀ ਦੇ ਨਾਲ। ਹੋਰ ਵੀ ਬਹੁਤ ਸਾਰੀ ਜਾਣਕਾਰੀ ਆ ਰਹੀ ਹੈ ਜੀ ਇਸ ਗੀਤ ਦੇ ਉਸ ਪਾਰ।

ਐਫਐਮ 102.7 ਮੈਗਾਹਰਟਜ਼ ਤੁਹਾਡੀ ਆਪਣੀ ਆਰਜੇ ਅੰਜਲੀ ਬਣੀ ਹੋਈ ਹੈ ਤੁਹਾਡੇ ਨਾਲ ਔਰ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਵੀ ਸੁਣ ਰਹੇ ਨੇ ਪ੍ਰੋਗਰਾਮ ਨਿਊਜ਼ ਔਨ ਏਅਰ ਐਪ ਦੇ ਰਾਹੀਂ ਵੀ ਲਿਸਨਰ ਦੋਸਤ ਜੁੜੇ ਹੋਏ ਨੇ ਬਹੁਤ ਸਾਰੀ ਜਾਣਕਾਰੀ ਤੁਹਾਡੇ ਲਈ ਆ ਰਹੀ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ ਸੋ ਅਸੀਂ ਕਹਿੰਦੇ ਕਿ ਅੱਜ ਕੱਲ੍ਹ ਦੇ ਟਾਈਮ ਦੇ ਉੱਤੇ ਖੇਡਾਂ ਦਾ ਜਿਹੜਾ ਕਰੇਜ਼ ਹੈ ਨਾ ਬਹੁਤ ਜ਼ਿਆਦਾ ਕੋਈ ਵੀ ਸਪੋਰਟਸ ਹੋਵੇ ਜ਼ਰੂਰੀ ਨਹੀਂ ਹੈ ਕਿ ਕ੍ਰਿਕਟ ਹੈ ਜਾਂ ਫਿਰ ਕੁਛ ਹੋਰ ਹੈ ਉਹ ਸਭ ਦਾ ਕਰੇਜ਼ ਜਿਹੜਾ ਸਭ ਦੇ ਦਿਲ ਦਿਮਾਗ ਦੇ ਉੱਤੇ ਚੜਿਆ ਹੋਇਆ ਹੋਵੇ ਪਰ ਖੇਡਾਂ ਜਿਹੜੀਆਂ ਨੇ ਨਾ ਹਰ ਇੱਕ ਅੱਜ ਦੇ ਟਾਈਮ ਦੇ ਉੱਤੇ ਯੰਗਸਟਰਸ ਨੂੰ ਪਲੇਅਰਸ ਨੂੰ ਜਿਹੜਾ ਹੈ ਉਹ ਉਹਨਾਂ ਦਾ ਧਿਆਨ ਕੇਂਦਰਿਤ ਕਰਦੀਆਂ ਨੇ ਸੋ ਮੈਂ ਕਿਹਾ ਜੀ ਇਸੇ ਕਰਕੇ ਸ਼ਾਇਦ ਅੱਜ ਅੰਤਰਰਾਸ਼ਟਰੀ ਓਲੰਪਿਕ ਡੇ ਵੀ ਸੈਲੀਬ੍ਰੇਟ ਹੋ ਰਿਹਾ ਸੋ ਅੰਤਰਰਾਸ਼ਟਰੀ ਓਲੰਪਿਕ ਡੇ ਜਿਹੜਾ ਹੈ ਸੈਲੀਬ੍ਰੇਟ ਹੋਇਆ ਸੀਗਾ ਔਰ ਅੱਜ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਜਿਹੜੀ ਆ ਨਾ 23 ਜੂਨ 1948 ਨੂੰ ਹੋਈ ਸੀਗੀ ਔਰ ਇਹ ਦਿਨ ਜਿਹੜਾ ਹੈ 1894 ਨੂੰ ਪੈਰਿਸ ਦੇ ਸੋਰਬੋਨ ਦੇ ਅੰਤਰਰਾਸ਼ਟਰੀ ਓਲੰਪਿਕ ਸਮਿਤੀ ਦੇ ਦੁਆਰਾ ਉਸਦੀ ਸਥਾਪਨਾ ਦੀ ਯਾਦ ਦਵਾਉਂਦਾ ਹੈ ਔਰ ਆਧੁਨਿਕ ਓਲੰਪਿਕ ਖੇਡਾਂ ਦੀ ਜਿਹੜੀ ਸੰਸਥਾਪਕ ਨੇ ਉਹਨਾਂ ਦੇ ਵੱਲੋਂ ਕੀਤੇ ਗਏ ਪ੍ਰਯਾਸ ਨੇ ਉਹਨਾਂ ਦੇ ਵੱਲੋਂ ਜੋ ਇਸ ਓਲੰਪਿਕਸ ਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਦੇ ਲਈ ਉਹਨਾਂ ਦੇ ਵੱਲੋਂ ਜੋ ਕੰਮ ਕੀਤੇ ਗਏ ਸੀਗੇ ਉਹਨਾਂ ਨੂੰ

ਸਨਮਾਨ ਦੇਣ ਦੇ ਲਈ ਜਿਹੜਾ ਹੈ ਇਹ ਖਾਸ ਤੌਰ ਤੇ ਦਿਨ ਮਨਾਉਣ ਦੀ ਸ਼ੁਰੂਆਤ ਹੋਈ ਸੀਗੀ। ਦੱਸੀਏ ਕਿ ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਓਲੰਪਿਕਸ ਡੇ ਜਿਹੜਾ ਹੈ ਇਹ ਪਹਿਲਾਂ ਸਭ ਤੋਂ ਪਹਿਲਾਂ 23 ਜੂਨ 1948 ਨੂੰ ਪਹਿਲੀ ਵਾਰ ਪੁਰਤਗਾਲ, ਗ੍ਰੀਸ, ਆਸਟਰੀਆ, ਕੈਨੇਡਾ, ਸਵਿਟਜ਼ਰਲੈਂਡ, ਗ੍ਰੇਟਰ ਬ੍ਰਿਟੇਨ ਔਰ ਵੈਨਜ਼ੁਏਲਾ ਸਹਿਤ 9 ਦੇਸ਼ਾਂ ਦੇ ਵਿੱਚ ਰਾਸ਼ਟਰੀ ਓਲੰਪਿਕ ਸਮਿਤੀ ਦੁਆਰਾ ਇਹ ਦਿਨ ਸੈਲੀਬ੍ਰੇਟ ਹੋਇਆ ਸੀਗਾ ਔਰ ਦੁਨੀਆ ਭਰ ਦੇ ਵਿੱਚ ਜਿਹੜੇ ਲੋਕਾਂ ਨੂੰ ਖੇਡ, ਸਰੀਰਕ ਫਿਟਨੈਸ ਜਿਹੜੀ ਹੈ, ਫਿਜ਼ੀਕਲ ਫਿਟਨੈਸ ਔਰ ਹੈਲਥ, ਹੈਲਦੀ ਜਿਹੜਾ ਲਾਈਫ ਸਟਾਈਲ ਹੈ ਉਸਦੇ ਪ੍ਰਤੀ ਜ਼ਿਆਦਾ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਇਹ ਦਿਨ ਸੈਲੀਬ੍ਰੇਟ ਹੋਣਾ ਸ਼ੁਰੂ ਹੋਇਆ ਸੀਗਾ। ਔਰ ਇਸ ਦਿਨ ਨੂੰ ਮਨਾਉਣ ਦਾ ਇੱਕ ਖਾਸ ਤਰੀਕਾ ਇਹੀ ਹੈ ਕਿ ਬਈ ਓਲੰਪਿਕ ਡੇ ਰਨ ਜਿਹੜੀ ਹੈ ਉਹ ਦੌੜੀ ਜਾਂਦੀ ਹੈ, ਉਸਦੀ ਸ਼ੁਰੂਆਤ ਕੀਤੀ ਜਾਂਦੀ ਆ ਔਰ ਲੱਖਾਂ ਲੋਕ ਜਿਹੜੇ ਨੇ ਇਸਦਾ ਹਿੱਸਾ ਬਣਦੇ ਨੇ ਔਰ ਇਸ ਓਲੰਪਿਕ ਡੇ ਰਨ ਦੀ ਸ਼ੁਰੂਆਤ ਜਿਹੜੀ ਹੈ ਨਾ 1987 ਨੂੰ ਹੋਈ ਸੀਗੀ। ਪੂਰਾ ਤੋਂ ਪੂਰਾ ਵੀਕ ਵੀ ਜਿਹੜਾ ਹੈ ਇਹ ਸੈਲੀਬ੍ਰੇਟ ਹੁੰਦਾ ਆ ਔਰ ਨਾਲ ਦੀ ਨਾਲ ਤੁਹਾਨੂੰ ਦੱਸੀਏ ਕਿ ਵੈਸੇ ਵੀ ਸਾਡੇ ਭਾਰਤ ਦੇ ਖਿਡਾਰੀ ਜਿਹੜੇ ਨੇ ਨਾ ਉਹ ਇਸ ਦੇ ਵਿੱਚ ਵਧੀਆ ਕਮਾਲ ਕਰ ਰਹੇ ਨੇ, ਆਪਣੀ ਆਪਣੀ ਗੇਮ ਦੇ ਵਿੱਚ ਬਹੁਤ ਜ਼ਿਆਦਾ ਹੱਟ ਤੋੜ ਮਿਹਨਤ ਕਰਦੇ ਨੇ ਔਰ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਖੇਡਾਂ ਦੀ ਗੱਲ ਹੋਈ ਹੈ, ਖੇਡਾਂ ਦੇ ਵਿੱਚ ਹੁਣ ਜਿਹੜਾ ਹੈ ਅੱਜ ਕੱਲ੍ਹ ਕਰੇਜ਼ ਫੀਫਾ ਵਰਲਡ ਕੱਪ ਦਾ ਹੋਇਆ ਪਿਆ ਜੀ। ਫੀਫਾ ਵਰਲਡ ਕੱਪ 2026 ਜਿਹੜਾ ਹੈ ਇਸ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤਾਂ ਆਸਟਰੀਆ ਦੇ ਉੱਤੇ 2-0 ਦੇ ਨਾਲ ਜਿੱਤ ਹਾਸਲ ਕਰਕੇ ਅਰਜਨਟੀਨਾ ਜਿਹੜਾ ਨੌਕਆਊਟ ਦੇ ਵਿੱਚ ਕੁਆਟਰ ਫਾਈਨਲ ਦੇ ਵਿੱਚ ਪਹੁੰਚ ਗਿਆ, ਉਸ ਦੇ ਵੱਲੋਂ ਕੁਆਲੀਫਾਈ ਕਰ ਲਿਆ ਗਿਆ ਔਰ ਦੋਨੋਂ ਗੋਲ ਜਿਹੜੇ ਮੈਸੀ ਦੇ ਵੱਲੋਂ ਕੀਤੇ ਗਏ, ਜਰਮਨੀ ਦੇ ਕਲੋਜੇ ਦੇ ਵੱਲੋਂ 16 ਗੋਲ ਦਾ ਰਿਕਾਰਡ ਜਿਹੜਾ ਉਹ ਤੋੜ ਦਿੱਤਾ ਗਿਆ। ਦੱਸ ਦਈਏ ਕਿ ਅਰਜਨਟੀਨਾ ਦੇ ਦਿੱਗਜ ਫੁੱਟਬਾਲਰ ਜਿਹੜੇ ਨੇ ਨਾ ਮੈਸੀ ਉਹਨਾਂ ਨੇ ਫੁੱਟਬਾਲ ਜਿਹੜਾ ਵਰਲਡ ਕੱਪ ਹੈ ਉਸ ਦੇ ਵਿੱਚ ਨਵਾਂ ਇੱਕ ਰਿਕਾਰਡ ਬਣਾਇਆ, ਨਵਾਂ ਇੱਕ ਇਤਿਹਾਸ ਰਚਿਆ। ਉਹਨਾਂ ਦੇ ਵੱਲੋਂ ਬੀਤੇ ਕੱਲ੍ਹ ਜਿਹੜਾ ਆਸਟਰੀਆ ਦੇ ਖਿਲਾਫ ਖੇਡੇ ਗਏ ਮੈਚ ਦੇ ਵਿੱਚ ਮੈਸੀ ਦੇ ਵੱਲੋਂ ਆਪਣੇ ਵਰਲਡ ਕੱਪ ਕਰੀਅਰ ਦੇ ਵਿੱਚ 17ਵਾਂ ਗੋਲ ਜਿਹੜਾ ਉਹ ਕੀਤਾ ਗਿਆ, ਨਾਲ ਹੀ ਉਹਨਾਂ ਦੇ ਵੱਲੋਂ ਵਰਲਡ ਕੱਪ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਜਿਹੜਾ ਆਪਣੇ ਨਾਮ ਕਰ ਲਿਆ ਗਿਆ। ਇਸ ਤੋਂ ਇਲਾਵਾ ਜਿਹੜਾ ਹੈ ਲੋਸ ਐਂਜਲਿਸ ਦੇ ਸੋਫੀ ਸਟੇਡੀਅਮ ਦੇ ਵਿੱਚ ਗਰੁੱਪ ਜ਼ੀ ਦੇ ਨਾਲ ਮੁਕਾਬਲਾ ਜਿਹੜਾ ਵੈਨਜ਼ੁਏਲਾ ਔਰ ਇਰਾਨ ਦੇ ਵਿੱਚ ਖੇਡਿਆ ਗਿਆ ਜੋ 0-0 ਦੀ ਬਰਾਬਰੀ 'ਤੇ ਛੁੱਟਿਆ। ਇਸ ਮੈਚ ਦੇ ਵਿੱਚ ਵੈਨਜ਼ੁਏਲਾ ਨੇ 23 ਸ਼ੋਟ ਲਗਾਏ ਔਰ ਕੋਈ ਵੀ ਗੋਲ ਨਹੀਂ ਕਰ ਪਾਏ। ਕੋਸ਼ਿਸ਼ਾਂ ਦੇਖੋ ਹਰ ਇੱਕ ਟੀਮ ਦੇ ਵੱਲੋਂ ਕੀਤੀਆਂ ਗਈਆਂ ਨੇ ਔਰ ਇਸ ਤੋਂ ਇਲਾਵਾ ਗੱਲ ਕੀਤੀ ਜਾਏ ਤਾਂ ਅੱਜ ਜਿਹੜਾ ਹੈ ਮੈਚਿਸ ਜਿਹੜੇ ਨੇ ਨਾਰਵੇ ਵਰਸਸ ਸੈਨੀਗਲਸ ਹੋਣ ਵਾਲੇ ਨੇ ਔਰ ਇਸ ਤੋਂ ਇਲਾਵਾ ਜੋਰਡਨ ਵਰਸਸ ਅਰਜਨਟੀਨਾ ਦਾ ਜਿਹੜਾ ਅਲਜੀਰੀਆ ਮਾਫ਼ ਕਰਨਾ ਜੀ ਅਲਜੀਰੀਆ ਦਾ ਜਿਹੜਾ ਮੈਚ ਉਹ ਹੋਣ ਵਾਲਾ ਹੈ। ਰਾਤ ਦੇ ਟਾਈਮ ਦੇ ਉੱਤੇ ਸਾਡੇ ਇੱਥੇ ਰਾਤ ਦੇ ਟਾਈਮ ਦੇ ਉੱਤੇ ਪੁਰਤਗਾਲ ਵਰਸਸ ਉਜ਼ਬੈਕਿਸਤਾਨ ਹੋਣ ਵਾਲਾ, ਇੰਗਲੈਂਡ ਵਰਸਸ ਗਾਨਾ ਹੋਣ ਵਾਲਾ ਔਰ ਨਾਲ ਦੀ ਨਾਲ ਪਨਾਮਾ ਵਰਸਸ ਕ੍ਰੋਏਸ਼ੀਆ ਹੋਣ ਵਾਲਾ। ਇਹਨਾਂ ਮੈਚਾਂ ਦੇ ਵਿੱਚ ਕੀ ਕੰਮ ਕਰਦੇ ਨੇ ਖਿਡਾਰੀ, ਕਿਵੇਂ ਫੁੱਟਬਾਲਰ ਜਿਹੜੇ ਨੇ ਗੋਲ ਤੇ ਗੋਲ ਕਰਨ ਵਾਲੇ ਨੇ ਉਹ ਤਾਂ ਦੇਖਣ ਲਾਇਕ ਹੋਏਗਾ ਬਈ। ਤੁਸੀਂ ਵੀ ਮੈਂ ਕਿਹਾ ਜੀ ਬਸ ਇਸ ਪ੍ਰੋਗਰਾਮ ਦਾ ਹਿੱਸਾ ਇੱਦਾਂ ਹੀ ਬਣੇ ਰਹਿਣਾ ਕਿਉਂਕਿ ਗੱਲਾਂ ਦੇ ਗੋਲ ਤੇ ਗੋਲ ਅਸੀਂ ਥਾਂਦੇ ਰਹਿਣਾ ਜੀ ਤੁਹਾਡੇ ਉੱਤੇ ਔਰ ਬਹੁਤ ਸਾਰੀ ਜਾਣਕਾਰੀ ਜਿਹੜੀਆਂ ਨਾ ਤੁਹਾਡੇ ਨਾਲ ਸਾਂਝੇ ਕਰਦੇ ਰਹਿਣਾ ਇੱਦਾਂ ਹੀ।

ਖੁੱਲੇ ਅਸਮਾਨ ਦੇ ਥੱਲੇ ਆਪਾਂ ਦੋਵੇਂ ਬੈਠੀਏ, ਗੱਲਾਂ ਕਰੀਏ, ਇੱਕ ਦੂਸਰੇ ਦੇ ਨਾਲ ਸੁੱਖ ਦੁੱਖ ਸਾਂਝਾ ਕਰੀਏ। ਬਸ ਇਹੀ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਚਾਹੁੰਦੇ ਹਾਂ ਕਿ ਸਾਡੇ ਲਈ ਇੱਕ ਰਿਸ਼ਤਾ ਜਿਹੜਾ ਨਾ ਜ਼ਿੰਦਗੀ ਦੇ ਵਿੱਚ ਐਸਾ ਜ਼ਰੂਰ ਹੋਵੇ ਜੋ ਕਿ ਸਾਨੂੰ ਇਸ ਤਰ੍ਹਾਂ ਦਾ ਅਹਿਸਾਸ ਕਰਾਵੇ ਕਿ ਕੋਈ ਸਾਡੇ ਨਾਲ ਸਾਡੀਆਂ ਗੱਲਾਂ ਸੁਣਨ ਦੇ ਲਈ ਹੈਗਾ ਆ। ਔਰ ਮੈਂ ਕਿਹਾ ਇਹ ਜਿਹੜਾ ਰਿਸ਼ਤਾ ਨਾ ਇਹ ਪਤੀ ਪਤਨੀ ਦਾ ਹੀ ਹੋ ਸਕਦਾ ਹੈ ਨਾ। ਇਸ ਤਰ੍ਹਾਂ ਇੱਕ ਦੂਸਰੇ ਦੇ ਨਾਲ ਮੈਂ ਕਿਹਾ ਅਸੀਂ ਕਈ ਵਾਰੀ ਅਸੀਂ ਇਹ ਦੇਖਦੇ ਹਾਂ ਕਿ ਲੜਦੇ ਝਗੜਦੇ ਨੇ, ਕਈ ਵਾਰੀ ਇੰਨਾ ਐਕਸਟ੍ਰੀਮ ਲੈਵਲ ਦਾ ਝਗੜਾ ਵੀ ਹੋ ਜਾਂਦਾ, ਪਰ ਦੂਜੇ ਹੀ ਪਲ ਇਸ ਤਰ੍ਹਾਂ ਇੱਕ ਦੂਸਰੇ ਦੇ ਨਾਲ ਖੰਡ ਮਿਸ਼ਰੀ ਹੋਏ ਹੁੰਦੇ ਆ, ਸਾਨੂੰ ਆਪ ਹੀ ਡਾਊਟ ਹੋਣ ਲੱਗ ਪੈਂਦਾ। ਅਸੀਂ ਆਪਣੇ ਮੰਮੀ ਡੈਡੀ ਨੂੰ ਦੇਖਿਆ ਹੁੰਦਾ ਨਾ ਬਹੁਤ ਹੀ ਮਤਲਬ ਐਕਸਟ੍ਰੀਮ ਲੈਵਲ ਦੀ ਲੜਾਈ ਕਰਦੇ ਹੁੰਦੇ, ਇੱਦਾਂ ਉੱਦਾਂ ਉੱਦਾਂ ਉੱਦਾਂ, ਬਾਅਦ ਦੇ ਵਿੱਚ ਕੀ ਹੁੰਦਾ, ਹਾਂ ਦੂਜੇ ਹੀ ਪਲ ਅਸੀਂ ਕੋਈ ਇੱਕ ਮਿਸਟੇਕ ਕਰ ਦਈਏ, ਦੋਨੇ ਰਲ ਕੇ ਟੀਮ ਬਣਾ ਕੇ ਸਾਡੇ ਹੱਲ ਆ ਜਾਂਦੇ ਆ। ਬਾਕੀ ਹਸਬੈਂਡ ਵਾਈਫ ਦਾ ਰਿਸ਼ਤਾ ਹੀ ਇੱਦਾਂ ਦਾ ਹੁੰਦਾ, ਔਰ ਇੱਕ ਦੂਸਰੇ ਦਾ ਖੰਡ ਮਿਸ਼ਰੀ ਵੀ ਬਣ ਜਾਂਦੇ ਨੇ। ਔਰ ਕਹਿੰਦੇ ਨਾ ਇੱਕ ਵਾਰੀ ਪਤਾ ਕੀ ਹੋਇਆ, ਇੱਕ ਵਾਰੀ ਇੱਕ ਘਰਵਾਲੀ ਆਪਣੇ ਘਰਵਾਲੇ ਨੂੰ ਕਹਿੰਦੀ ਚਾਹ ਬਣਾਵਾਂ, ਉਹ ਕਹਿੰਦਾ ਹਾਂ ਹਾਂ ਬਣਾਓ, ਕਹਿੰਦਾ ਪਰ ਦੋ ਕੱਪ ਬਣਾ ਦੀ ਮੇਰੇ ਲਈ, ਕਹਿੰਦਾ ਦੋ ਕੱਪ ਕਿਉਂ ਬਾਈ, ਕਹਿੰਦਾ ਸੁਣੋ ਇੱਕ ਕੱਪ ਤਾਂ ਮੇਰੇ ਲਈ ਤੁਸੀਂ ਬਣਾਉਣਾ, ਉਸ ਦੇ ਨਾਲ ਮੇਰੀ ਸਿਰਦਰਦ ਠੀਕ ਹੋਣੀ ਹੈ, ਇੱਕ ਤਾਂ ਇਹ ਕਿ ਇੱਕ ਤਾਂ ਮੈਨੂੰ ਸਕੂਨ ਮਿਲਣਾ ਆ, ਔਰ ਦੂਸਰੀ ਗੱਲ ਇਹ ਆ ਕਿ ਜਦੋਂ ਤੂੰ ਦੂਜਾ ਕੱਪ, ਕਹਿੰਦੇ ਕਿਉਂ ਕਹਿੰਦਾ, ਕਹਿੰਦੇ ਜਿਹੜੀ ਸਿਰ ਪਿੜ ਤੋਂ ਵੈਸੇ ਮੇਰੇ ਨਾਲ ਗੱਲਾਂ ਕਰ ਕਰਕੇ ਮੈਨੂੰ ਪਕਾ ਪਕਾ ਕੇ ਲਾਉਣੀ ਹੈ, ਉਹ ਵੀ ਤਾਂ ਕਿਸੇ

तरह मैं ठीक करनी है ना। पति पत्नी ਦੇ ਵਿੱਚ ਹਮੇਸ਼ਾ ਇਹ ਗੱਲ ਚੱਲਦੀ ਰਹਿੰਦੀ ਹੈ ਬਈ। ਉਹ ਹਮੇਸ਼ਾ ਕਹਿੰਦੇ ਨੇ ਕਿ ਸਰ ਪਤਨੀ ਜਿਹੜੀ ਹੈ ਨਾ ਸਿਰ ਦਰਦ ਲਾਉਂਦੀ ਹੈ, ਮੇਰੀ ਸਿਰ ਦਰਦ ਲਾਉਂਦੀ ਹੈ, ਪਰ ਨਹੀਂ ਬਾਈ, ਨਹੀਂ ਬਾਈ, ਉਹ ਤਾਂ ਤੁਹਾਡੇ ਦੁੱਖ ਸੁੱਖ ਬਣਾਉਂਦੀ ਹੈ ਬਾਈ, ਤੁਹਾਡੇ ਨਾਲ ਹਾਸੀ ਖੇੜੀਆਂ ਵਗੀਆਂ ਗੱਲਾਂ ਕਰਦੀ ਹੈ। ਬਸ ਜੀ, ਤੁਸੀਂ ਆਪਣੇ ਪਤੀ ਪਤਨੀ ਦਾ ਰਿਸ਼ਤਾ ਨਾ ਤੁਸੀਂ ਇੱਦਾਂ ਹੀ ਖੂਬਸੂਰਤ ਜਿਹਾ ਬਣਾ ਕੇ ਰੱਖਣਾ ਹੁੰਦਾ, ਔਰ ਇਸ ਚੀਜ਼ ਨੂੰ, ਇਸ ਰਿਸ਼ਤੇ ਨੂੰ ਹਮੇਸ਼ਾ ਹੀ ਖੂਬਸੂਰਤੀ ਦੇ ਨਾਲ ਚਲਾਉਂਦੇ ਰਹਿਣਾ। ਔਰ ਹਮੇਸ਼ਾ ਨਾ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਪਰਸਨ ਐਸਾ ਜ਼ਰੂਰ ਰੱਖੋ ਕਿ ਜ਼ਰੂਰ ਹੋਣਾ ਚਾਹੀਦਾ, ਜੋ ਕਿ ਤੁਹਾਨੂੰ ਸੁੱਖ ਦੁੱਖ ਦੇ ਵਿੱਚ ਤੁਹਾਡਾ ਸਾਥੀ ਹੋਵੇ, ਸਵੇਰੇ ਉੱਠਦੇ ਤੁਹਾਨੂੰ ਸੋਹਣਾ ਜਿਹਾ ਵਧੀਆ ਜਿਹਾ ਤੁਹਾਨੂੰ ਬ੍ਰੇਕਫਾਸਟ ਬਣਾ ਕੇ ਖੁਆਵੇ, ਤੁਹਾਡਾ ਪੇਟ ਭਰੇ, ਸਾਰੇ ਦਿਨ ਦੀ ਤੁਹਾਡੀ ਟੈਨਸ਼ਨ ਨਾ ਲਵੇ, ਪਰ ਦਿਨ ਦੀ ਪੂਰੀ ਟੈਨਸ਼ਨ ਨੂੰ ਮਕਾਉਣ ਦੇ ਵਿੱਚ ਜਿਹੜਾ ਹੈ ਉਹ ਤੁਹਾਡੀ ਮਦਦ ਜ਼ਰੂਰ ਕਰੇ। ਸਵੇਰੇ ਉੱਠੋ ਤੁਸੀਂ, ਤੁਹਾਨੂੰ ਇੱਕ ਵਧੀਆ ਜਿਹਾ ਖਾਣ ਨੂੰ ਬ੍ਰੇਕਫਾਸਟ ਮਿਲੇ, ਔਰ ਤੁਸੀਂ, ਮੈਂ ਕਿਹਾ, ਬਸ ਉਸ ਦੇ ਵਿੱਚ ਹੀ ਖੁਸ਼ ਹੋ ਜਾਂਦੇ ਹੋ। ਔਰ ਬ੍ਰੇਕਫਾਸਟ ਦੀ ਰੈਸਪੀ ਜਿਹੜੀ ਹੈ ਨਾ ਉਹ ਮੈਂ ਕਿਹਾ ਮੈਂ ਸਾਂਝੀ ਕਰ ਦਿੰਦੀ ਹਾਂ ਤੁਹਾਡੇ ਨਾਲ। ਘਰ ਦੇ ਵਿੱਚ ਜੋ ਟਿਫਨ ਤਿਆਰ ਕਰਦੇ ਨੇ ਸਵੇਰੇ ਸਵੇਰੇ ਉੱਠ ਕੇ, ਜ਼ਰੂਰੀ ਨਹੀਂ ਹੈ ਵਾਈਫ ਦੀ ਹੀ ਜ਼ਿੰਮੇਵਾਰੀ ਹੋਵੇ, ਹਸਬੈਂਡ ਵੀ ਥੋੜ੍ਹਾ ਜਿਹਾ ਹੱਥ ਵਟਾ ਸਕਦੇ ਨੇ। ਸੋ ਮਹਿਜ਼ 10 ਮਿੰਟਸ ਦੇ ਵਿੱਚ ਬਣਨ ਵਾਲੀ ਇੱਕ ਬ੍ਰੇਕਫਾਸਟ ਰੈਸਪੀ ਜਿਹੜੀ ਹੈ ਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ। ਇਹ ਜਿਹੜੀ ਰੈਸਪੀ ਹੈ ਥੋੜ੍ਹਾ ਜਿਹਾ ਖਾਣ ਪੀਣ ਦੇ ਚਟੋਰੇ ਬੰਦਿਆਂ ਦੇ ਲਈ ਮੈਂ ਕਿਹਾ ਹੈਗੀ ਆ, ਮਸਾਲਾ ਚਿਤਰਨਾ ਜਿਹੜੀ ਰੈਸਪੀ ਹੈ ਇਸਨੂੰ ਕਿਹਾ ਜਾਂਦਾ, ਔਰ ਇਸਨੂੰ ਆਮ ਭਾਸ਼ਾ ਦੇ ਵਿੱਚ ਕਹਿ ਦਈਏ ਕਿ ਲੈਮਨ ਰਾਈਸ ਵੀ ਹੋ ਸਕਦਾ ਆ। ਲੈਮਨ ਰਾਈਸ ਅਸੀਂ ਘਰ ਦੇ ਵਿੱਚ, ਅਸੀਂ ਰਾਤ ਦੇ ਟਾਈਮ ਦੇ ਉੱਤੇ ਚਾਵਲ ਬਣਾਉਂਦੇ ਹਾਂ ਨਾ, ਮੋਰਨਿੰਗ ਟਾਈਮ ਅਸੀਂ ਰਾਤ ਨੂੰ ਸੋਚਦੇ ਹਾਂ ਹਾਏ ਉਹਨਾਂ ਚਾਵਲਾਂ ਦਾ ਕੀ ਕੀਤਾ ਜਾਏ, ਉਹਨਾਂ ਚੌਲਾਂ ਦਾ ਕੀ ਕੀਤਾ ਜਾਏ। ਸੋ ਉਹਨਾਂ ਚੌਲਾਂ ਨੂੰ ਥੋੜ੍ਹਾ ਜਿਹਾ ਜਿਹੜਾ ਹੈ ਯੂਜ਼ ਕਰ ਸਕਦੇ ਹਾਂ ਆਪਾਂ, ਦੁਬਾਰਾ ਤੋਂ ਉਹਨਾਂ ਨੂੰ ਜਿਹੜਾ ਹੈ ਥੋੜ੍ਹਾ ਜਿਹਾ ਤੜਕਾ ਲਾ ਕੇ ਉਸਨੂੰ ਵਧੀਆ ਜਿਹਾ ਇੱਕ ਬ੍ਰੇਕਫਾਸਟ ਬਣਾ ਸਕਦੇ ਹਾਂ, ਜਿਸ ਨੂੰ ਉੜੂਪੀ ਚਿਤਰੰਨਾ ਜਿਹੜਾ ਉਹ ਵੀ ਕਿਹਾ ਜਾਂਦਾ, ਔਰ ਇਸ ਨੂੰ ਕਾਈ ਸਸੀਬ ਵੀ ਕਿਹਾ ਜਾਂਦਾ, ਅਲੱਗ ਅਲੱਗ ਤਰ੍ਹਾਂ ਦੇ ਨਾਮ ਨੇ ਇਸਨੂੰ ਬਸ। ਪਰ ਮਸਾਲੇਦਾਰ ਚਾਵਲ ਜਿਹੜੇ ਨੇ ਰਾਈਸ ਨੇ ਉਸ ਦੇ ਵਿੱਚ ਪੀਸਿਆ ਹੋਇਆ ਨਾਰੀਅਲ ਮਸਾਲੇ ਪਾ ਕੇ ਔਰ ਨਾਲ ਹੀ ਨਾਲ ਉੱਪਰ ਨਿੰਬੂ ਨਿਚੋੜ ਕੇ ਖਾਧਾ ਜਾਵੇ, ਆਹ ਮੈਂ ਕਿਹਾ ਚਾਰ ਜਾਣ ਲੱਗ ਜਾਂਦਾ। ਮੈਂ ਤਾਂ ਰਾਈਸ ਦੇ ਨਾਲ ਇੱਦਾਂ ਦੇ ਪੰਗੇ ਲੈਂਦੀ ਰਹਿੰਦੀ ਹਾਂ ਥੋੜ੍ਹੇ ਥੋੜ੍ਹੇ, ਤੁਸੀਂ ਵੀ ਲੈ ਸਕਦੇ ਹੋ। ਫਿਲਹਾਲ ਇਸ ਰੈਸਪੀ ਨੂੰ ਜੇਕਰ ਗੱਲ ਕੀਤੀ ਜਾਏ ਤਾਂ ਇਸ ਉੜੋਪੀ ਚਿਤਰਨਾ ਜਿਹੜੀ ਰੈਸਪੀ ਹੈ ਇਸਨੂੰ ਬਣਾਉਣ ਦੇ ਲਈ ਮਹਿਜ਼ 10-15 ਮਿੰਟਸ ਦਾ ਟਾਈਮ ਲੱਗੇਗਾ। ਔਰ ਇਸ ਦੇ ਲਈ ਕੀ ਕਰਨਾ, ਅੱਧਾ ਕੱਪ ਤੁਹਾਨੂੰ ਨਾਰੀਅਲ ਪਿਸਿਆ ਹੋਇਆ ਚਾਹੀਦਾ ਹੋਏਗਾ, ਔਰ 1 ਚਮਚ ਸਰੋਂ, ਔਰ ਸੁੱਕੀ ਜਿਹੜੀ ਮਿਰਚਾਂ ਨੇ, ਕਸ਼ਮੀਰੀ ਮਿਰਚਾਂ ਕਹਿੰਦੇ ਨੇ ਉਹਨਾਂ ਨੂੰ, ਹਲਦੀ ਚਾਹੀਦੀ ਹੋਏਗੀ, ਔਰ ਨਾਰੀਅਲ ਤੇਲ ਕਹਿ ਲਓ ਜਾਂ ਫਿਰ ਨੋਰਮਲ ਸਰੋਂ ਦਾ ਤੇਲ ਵੀ ਤੁਸੀਂ ਇਸ ਦੇ ਵਿੱਚ ਇਸਤੇਮਾਲ ਕਰ ਸਕਦੇ ਹੋ। ਸਰੋਂ, ਥੋੜ੍ਹੀ ਜਿਹੀ ਉੜਦ ਦੀ ਦਾਲ 1/2 ਚਮਚ, ਕਸ਼ਮੀਰੀ ਲਾਲ ਮਿਰਚ ਕੁਛ ਪੱਤੇ ਜਿਹੜੇ ਨੇ, ਕੜੀ ਚੋਲ ਦੇ 2 ਚਮਚ, ਮੂੰਗਫਲੀ ਔਰ ਇਮਲੀ ਦਾ ਜਿਹੜਾ ਹੈ ਥੋੜ੍ਹਾ ਜਿਹਾ ਪੱਪ ਜਿਹੜਾ ਇਸ ਵਿੱਚ ਪਾ ਸਕਦੇ ਹੋ, ਗੁੜ, ਨਮਕ ਔਰ ਪੱਕੇ ਹੋਏ ਚੋਲ ਜਿਹੜੇ ਨੇ ਚਾਵਲ, ਅਗਰ ਅਤੇ ਲੈਫਟ ਓਵਰ ਚਾਵਲ ਨੇ ਤਾਂ ਉਹ ਤਾਂ ਬੈਟਰ ਹੈ, ਤੁਸੀਂ ਅਗਰ ਸਵੇਰੇ ਬਣਾਏ ਆ ਤਾਂ ਬੈਸਟ ਹੈ, ਠੀਕ ਹੈ, ਉਹਨੂੰ ਥੋੜ੍ਹਾ ਜਿਹਾ ਠੰਡਾ ਕਰ ਲਓ, ਉਹ ਵੀ ਹੋਲ ਵੀ ਹੈਲਪ ਕਰ ਦੇਣਗੇ। ਸਭ ਤੋਂ ਪਹਿਲਾਂ ਕੀ ਕਰਨਾ ਕਿ ਇੱਕ ਬਲੈਂਡਰ ਦੇ ਵਿੱਚ ਜਿਹੜਾ ਹੈ ਤੁਸੀਂ 1/2 ਕੱਪ ਨਾਰੀਅਲ ਔਰ ਸਰੋਂ ਜਿਹੜੀ ਹੈ, ਸੁੱਕੀਆਂ ਲਾਲ ਮਿਰਚਾਂ ਔਰ ਹਲਦੀ ਪਾ ਕੇ ਇਸਨੂੰ ਇੱਕ ਪੇਸਟ ਜਿਹਾ ਬਣਾ ਲੈਣਾ, ਤਿਆਰ ਕਰ ਲੈਣਾ ਬਲੈਂਡਰ ਦੇ ਵਿੱਚ ਪਾ ਕੇ, ਔਰ ਇੱਕ ਚਟਨੀ ਜੀ ਪੇਸਟ ਜਿਹਾ ਬਣ ਗਿਆ, ਬਿਨਾਂ ਪਾਣੀ ਦੇ ਇਸ ਨੂੰ ਦਰਦਰਾ ਜਿਹਾ ਮੋਟਾ ਜਿਹਾ ਪੇਸਟ ਤੁਸੀਂ ਜਿਹੜਾ ਹੈ ਇਹ ਮਿਲਾ ਸਕਦੇ ਹੋ, ਇਸ ਨੂੰ ਬਣਾ ਸਕਦੇ ਹੋ। ਇੱਕ ਕੜਾਹੀ ਦੇ ਵਿੱਚ ਕੀ ਕਰਨਾ, 1 ਚਮਚ ਨਾਰੀਅਲ ਤੇਲ ਜਾਂ ਫਿਰ ਸਰੋਂ ਦਾ ਤੇਲ ਵੀ ਚੰਗੀ ਤਰ੍ਹਾਂ ਗਰਮ ਕਰਕੇ ਤੁਸੀਂ ਇਸ ਦੇ ਵਿੱਚ ਪਾਉਣਾ ਆ, ਔਰ ਕੀ ਕਰਨਾ, ਬਾਅਦ ਦੇ ਵਿੱਚ 1 ਚਮਚ ਇਸ ਗਰਮ ਤੇਲ ਦੇ ਵਿੱਚ ਸਰੋਂ ਸੁੱਟਣੀ ਹੈ, 1/2 ਚਮਚ ਉੜਦ ਦੀ ਦਾਲ ਜਿਹੜੀ ਹੈ ਉਹ ਸੁੱਟਣੀ ਹੈ, ਸੁੱਕੀਆਂ ਮਿਰਚਾਂ, ਲਾਲ ਮਿਰਚਾਂ ਸੁੱਟਣੀਆਂ, ਕੜੀ ਪੱਤਾ ਪਾਓ ਔਰ ਮੂੰਗਫਲੀ ਵਿੱਚ ਪਾਓ, ਇਹਨੂੰ ਥੋੜ੍ਹਾ ਜਿਹਾ ਹਲਕਾ ਹਲਕਾ ਭੁੰਨੋ, ਅਤੇ ਬਾਅਦ ਇਹ ਜਿਹੜਾ ਹੈ ਇਸ ਤੋਂ ਇਲਾਵਾ ਤੁਸੀਂ ਜੋ 2 ਚਮਚ ਜਿਹੜਾ ਹੈ ਇਸ ਦੇ ਵਿੱਚ ਇਮਲੀ ਦਾ ਅਰਕ ਜਿਹੜਾ ਹੈ, ਜਿਹੜਾ ਕੀ ਕਹਿੰਦੇ ਆ ਇਮਲੀ ਦਾ ਪਾਣੀ ਹੋ ਗਿਆ, ਇਸ ਨੂੰ ਤੁਸੀਂ ਇਸ ਦੇ ਵਿੱਚ ਪਾ ਸਕਦੇ ਹੋ, 1/2 ਚਮਚ ਗੁੜ ਪਾਓ, 1/2 ਚਮਚ ਨਮਕ ਪਾਓ, ਚੰਗੀ ਤਰ੍ਹਾਂ ਇਸ ਨੂੰ ਪਕਾਓ। ਫਿਰ ਤੁਸੀਂ ਕੀ ਕਰਨਾ, ਇਹ ਤੁਹਾਡਾ ਮਸਾਲਾ ਪੇਸਟ ਜਿਹੜਾ ਤਿਆਰ ਹੋ ਗਿਆ, ਇਸ ਨੂੰ 2 ਕੁ ਮਿੰਟ ਦੇ ਲਈ ਭੁੰਨਣਾ ਆ। ਫਿਰ ਕੀ ਕਰਨਾ, ਜਦੋਂ 1-2 ਕੁ ਮਿੰਟ ਦੇ ਲਈ ਇਹ ਭੁੰਨਿਆ ਜਾਊਗਾ, ਇਸ ਦੇ ਵਿੱਚ ਤੁਸੀਂ ਕੀ ਕਰਨਾ ਆ ਕਿ ਅਤੇ ਜਿਹੜੇ

ਨੇ 3 ਕੱਪ ਪੱਕੇ ਹੋਏ ਚੌਲ ਨੇ ਉਸਨੂੰ ਇਸ ਦੇ ਵਿੱਚ ਹੌਲੀ ਹੌਲੀ ਥੋੜੇ ਥੋੜੇ ਕਰਕੇ ਮਿਲਾਉਣੇ ਨੇ ਇਸ ਨੂੰ ਪੂਰੀ ਤਰ੍ਹਾਂ ਜਿਹੜਾ ਹੈ ਮਸਾਲਾ ਜਿਹੜਾ ਹੈ ਪੂਰੀ ਤਰ੍ਹਾਂ ਮਸਾਲਾ ਇਸ ਦੇ ਵਿੱਚ ਤੁਸੀਂ ਇਸ ਪੂਰੇ ਮਸਾਲੇ ਨੂੰ ਆਪਸ ਦੇ ਵਿੱਚ ਚੌਲਾਂ ਦੇ ਵਿੱਚ ਮਿਲਾਉਣਾ ਔਰ ਜਿਹੜਾ ਪੇਸਟ ਤੁਸੀਂ ਤਿਆਰ ਕੀਤਾ ਹੋਇਆ ਸੀਗਾ ਉਹ ਵੀ ਤੁਸੀਂ ਚੰਗੀ ਤਰ੍ਹਾਂ ਜਿਹੜਾ ਹੈ ਇਸ ਦੇ ਵਿੱਚ ਮਿਕਸ ਕਰਨਾ ਇਸ ਪੂਰੇ ਚੌਲਾਂ ਦੇ ਵਿੱਚ ਇਸ ਕੜੀ ਪੱਤੇ ਵਾਲੇ ਮਸਾਲੇ ਦੇ ਵਿੱਚ ਔਰ ਜਦੋਂ ਵਧੀਆ ਜਿਹਾ ਗਰਮ ਗਰਮ ਤੁਹਾਨੂੰ ਬਸ ਕੜਾਹੀ ਦੇ ਵਿੱਚ ਪੈਨ ਦੇ ਵਿੱਚ ਤੁਹਾਨੂੰ ਖੁਸ਼ਬੂ ਆਉਣ ਲੱਗ ਪਈ ਨਾ ਬਸ ਤੁਸੀਂ ਇਸਨੂੰ ਗਰਮਾ ਗਰਮ ਜਿਹੜਾ ਪਰੋਸ ਦੇਣਾ ਜਾਂ ਫਿਰ ਤੁਸੀਂ ਲੰਚ ਬੋਕਸ ਦੇ ਵਿੱਚ ਵੀ ਇਸਨੂੰ ਪੈਕ ਕਰ ਸਕਦੇ ਹੋ ਹੈਲਦੀ ਬ੍ਰੇਕਫਾਸਟ ਆਈਡੀਆ ਜਿਹੜਾ ਇਹ ਬਣ ਸਕਦਾ ਔਰ ਤੁਸੀਂ ਜਿਹੜਾ ਹੈ ਇਸਨੂੰ ਲੰਚ ਦੇ ਵਿੱਚ ਵੀ ਕਰ ਸਕਦੇ ਹੋ ਅਸੀਂ ਪੰਜਾਬੀ ਹੁੰਦੇ ਹਾਂ ਅਸੀਂ ਬ੍ਰੇਕਫਾਸਟ ਨੂੰ ਲੰਚ ਦੇ ਵਿੱਚ ਵੀ ਕਰ ਲੈਂਦੇ ਹਾਂ ਔਰ ਲੰਚ ਨੂੰ ਆਪਾਂ ਬ੍ਰੇਕਫਾਸਟ ਦੇ ਵਿੱਚ ਵੀ ਕਰ ਲੈਂਦੇ ਹਾਂ ਉਹ ਕੋਈ ਵੱਡੀ ਗੱਲ ਨਹੀਂ ਹੈਗੀ ਚਲੋ ਤੁਸੀਂ ਇੱਦਾਂ ਕੀ ਕਹਿੰਦਾ ਤੁਸੀਂ ਦੇਖੋ ਜੋ ਵੀ ਤੁਹਾਡਾ ਖਾਣ ਦਾ ਦਿਲ ਕਰਦਾ ਨਾ ਬਸ ਤੁਸੀਂ ਖਾਓ ਪੀਓ ਐਸ਼ ਕਰੋ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਲੈਣੀ ਆਪਾਂ ਟੈਨਸ਼ਨ ਨਹੀਂ ਲੈਣੀ ਆਪਾਂ ਔਰ ਸਵੇਰ ਦੇ 8 ਵੱਜ ਗਏ ਨੇ ਪਤਾ ਲੱਗਿਆ ਕਿਸੇ ਨੂੰ ਹਾਂ ਖਾਓ ਪੀਓ ਬਸ ਖਾਓ ਪੀਓ ਐਸ਼ ਕਰੋ ਇੱਦਾਂ ਥੋੜ੍ਹੀ ਹੁੰਦੀ ਹੈ ਖਾਓ ਪੀਓ ਚੰਗੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਸਿਹਤਮੰਦ ਬਣਾਓ ਹੈਲਦੀ ਖਾਓ ਦੂਸਰਿਆਂ ਨੂੰ ਵੀ ਖਿਲਾਓ ਬਸ ਇਸੇ ਉਮੀਦ ਦੇ ਨਾਲ ਆਪਣੇ ਪ੍ਰੋਗਰਾਮ ਨੂੰ ਅਸੀਂ ਅੱਗੇ ਵਧਾਉਂਦੇ ਜਾਂਦੇ ਹਾਂ ਪੈਮਾਨ 102.7 MHz ਉੱਤੇ ਆਕਾਸ਼ਵਾਣੀ ਜਲੰਧਰ ਦੇ ਨਾਲ ਤੁਸੀਂ FM ਰੇਨਬੋ ਚੈਨਲ ਦੇ ਰਾਹੀਂ ਜੁੜੇ ਹੋਏ ਹੋ

ਤਾਂ ਕਿ ਬਾਅਦ ਦੇ ਵਿੱਚ ਉਹਨਾਂ ਕੱਪੜਿਆਂ ਦਾ ਕੀ ਹੋਣਾ। ਉੱਥੋਂ ਉਹ ਗੰਦਗੀ ਜਿਹੜੀ ਹੈ, ਉਸ ਗੰਦਗੀ ਦੇ ਨਾਲ ਉਹ ਨਦੀਆਂ ਦੂਸ਼ਿਤ ਹੋ ਰਹੀਆਂ ਨੇ, ਉਹ ਕੱਪੜੇ ਕਿੱਥੇ ਜਾਣਗੇ, ਉਹ ਸਾਡੇ ਦੁਆਰਾ ਫੈਲਾਇਆ ਹੋਇਆ ਕਚਰਾ ਕਿੱਥੇ ਜਾਏਗਾ, ਸਾਡੇ ਦੁਆਰਾ ਸੁੱਟਿਆ ਹੋਇਆ ਉੱਥੇ ਜਿਹੜਾ ਪਲਾਸਟਿਕ ਹੈ ਉਹ ਕਿੱਥੇ ਜਾਏਗਾ। ਇਸ ਗੱਲ ਦਾ ਧਿਆਨ ਕਰਨ ਦੇ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ। ਸੋ ਤੁਸੀਂ ਵੀ ਇਸ ਗੱਲ ਦਾ ਬਈ ਧਿਆਨ ਰੱਖਣਾ, ਖਿਆਲ ਰੱਖਣਾ ਕਿ ਤੁਸੀਂ ਕਿਤੇ ਵੀ ਜਾਂਦੇ ਹੋ, ਇਸ ਤਰ੍ਹਾਂ ਤੁਸੀਂ ਪਵਿੱਤਰ ਥਾਵਾਂ ਨੂੰ ਦੇਖਣ ਜਾਂਦੇ ਹੋ, ਉੱਥੇ ਆਪਣੇ ਪਾਪ ਧੋਣ ਜਾਂਦੇ ਹੋ, ਤਾਂ ਉੱਥੇ ਜਾ ਕੇ ਇਸ ਤਰ੍ਹਾਂ ਦੇ ਪਾਪ ਨਾ ਕੀਤੇ ਜਾਣ, ਤਾਂ ਕਿ ਉਹ ਜਿਹੜੀ ਜਗ੍ਹਾ ਹੈ ਉੱਥੇ ਸਾਫ਼ ਸੁਥਰੀ ਰਹੇ, ਉਸ ਜਗ੍ਹਾ ਦੀ ਖੂਬਸੂਰਤੀ ਜਿਹੜੀ ਆ ਨਾ ਉਹ ਉੱਥੇ ਹੀ ਬਰਕਰਾਰ ਰਹੇ। ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰ ਜੀ ਅੰਸ਼ਲੀ ਦੇ ਨਾਲ, ਔਰ ਤੁਸੀਂ ਕੀ ਕਰਨਾ ਜੀ, ਆਪਣੇ ਆਪਣੇ ਲਈ ਇੱਕ ਹਮੇਸ਼ਾ ਪੱਕੀ ਦਿਲ ਦੇ ਵਿੱਚ ਇਹ ਗੱਲ ਬਿਠਾ ਲੈਣੀ ਹੈ ਕਿ ਅਸੀਂ ਕਿਤੇ ਵੀ ਜਾਣਾ ਹੈ, ਕਿਤੇ ਵੀ ਤੁਸੀਂ ਇਹ ਕਿਸੇ ਵੀ ਥਾਂ 'ਤੇ ਘੁੰਮਣ ਜਾਣਾ, ਤਾਂ ਉੱਥੇ ਸਿਰਫ ਤੁਸੀਂ ਇਸੇ ਹੀ ਗੱਲ ਦਾ ਧਿਆਨ ਰੱਖਣਾ ਕਿ ਤੁਹਾਡੇ ਵੱਲੋਂ ਇਸ ਤਰ੍ਹਾਂ ਦਾ ਕੋਈ ਕੰਮ ਨਾ ਹੋਵੇ ਕਿ ਜਿੱਥੇ ਉਹ ਜਿਹੜੀ ਥਾਂ ਜਿਹੜੀ ਹੈ ਉਹ ਗੰਦੀ ਹੋ ਜਾਵੇ, ਔਰ ਤੁਸੀਂ ਜਿਹੜਾ ਇਸ ਤਰ੍ਹਾਂ ਦੀ ਗੰਦਗੀ ਫੈਲਾਉਣ ਦੇ ਵਿੱਚ ਭਾਗੀਦਾਰ ਬਣੋ।

ਸੋ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਔਰ ਤੁਹਾਡੇ ਲਈ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਆ ਰਹੀਆਂ ਨੇ ਜੀ, ਹੋਰ ਵੀ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਤੁਹਾਡੇ ਲਈ ਆ ਰਹੀ ਹੈ। ਔਰ ਬਸ ਤੁਸੀਂ ਇੱਦਾਂ ਹੀ ਬਣੇ ਰਹੋ ਆਪਣੀ ਯਾਰ ਜੀ ਅੰਸ਼ਲੀ ਦੇ ਨਾਲ, ਔਰ ਬਸ ਬਸ ਬਸ ਬਸ ਆ ਰਿਹਾ ਜੀ ਆ ਰਿਹਾ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰ ਜੀ ਅੰਜਲੀ ਦੇ ਨਾਲ। ਔਰ ਮੈਂ ਕਿਹਾ ਜੀ 8:16 ਹੋ ਗਏ ਨੇ, ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਚੱਲ ਰਹੀਆਂ ਨੇ, ਔਰ ਜਿਹੜਾ ਹੈ ਇਸ ਤਰ੍ਹਾਂ ਹੀ ਤੁਹਾਡੇ ਨਾਲ ਹੋਰ ਵੀ ਜਾਣਕਾਰੀ ਜਿਹੜੀ ਹੈ ਸਾਂਝਾ ਕਰਦੇ ਰਹਿਣੀ ਹੈ। ਅੱਜ 23 ਜੂਨ ਦੀ ਤਰੀਕ ਹੈ। ਹਰ ਸਾਲ 23 ਜੂਨ ਨੂੰ ਦੁਨੀਆ ਭਰ ਦੇ ਵਿੱਚ ਅੰਤਰਰਾਸ਼ਟਰੀ ਵਿਧਵਾ ਦਿਵਸ ਜਿਹੜਾ ਮਨਾਇਆ ਜਾਂਦਾ ਹੈ, ਇੰਟਰਨੈਸ਼ਨਲ ਵਿਡੋਜ਼ ਡੇ ਜਿਹੜਾ ਹੈ। ਇਸ ਦਿਨ ਦਾ ਉਦੇਸ਼ ਉਹਨਾਂ ਕਰੋੜਾਂ ਮਹਿਲਾਵਾਂ ਦੀਆਂ ਸਮੱਸਿਆਵਾਂ, ਹੱਕਾਂ, ਜ਼ਰੂਰਤਾਂ ਦੇ ਵੱਲ ਦੁਨੀਆ ਦਾ ਧਿਆਨ ਖਿੱਚਣਾ, ਜੋ ਕਿ ਆਪਣੇ ਜੀਵਨ ਸਾਥੀ ਨੂੰ ਗੁਆਉਣ ਤੋਂ ਬਾਅਦ ਸਮਾਜਿਕ, ਆਰਥਿਕ ਅਤੇ ਮਨੋਵਿਗਿਆਨਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਨੇ। ਔਰ ਸੰਯੁਕਤ ਰਾਸ਼ਟਰ ਦੇ ਦੁਆਰਾ ਜਿਹੜਾ ਹੈ ਇਸ ਦਿਨ ਨੂੰ ਮਨਾਉਣ ਦੀ ਅਧਿਕਾਰਿਕ ਤੌਰ ਦੇ ਉੱਤੇ ਜਿਹੜਾ ਹੈ ਐਲਾਨ ਕੀਤਾ ਗਿਆ ਸੀ 2011 ਦੇ ਵਿੱਚ। ਜੋ ਵਿਧਵਾਵਾਂ ਨੇ ਉਹਨਾਂ ਦੀ ਆਵਾਜ਼ ਨੂੰ ਮਜ਼ਬੂਤੀ ਮਿਲ ਸਕੇ, ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਦੇ ਲਈ ਵਿਸ਼ਵ ਪੱਧਰ ਦੇ ਉੱਤੇ ਇੱਕ ਯਤਨ ਕੀਤਾ ਗਿਆ ਸੀਗਾ ਔਰ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀਗੀ। ਸੋ ਸੰਯੁਕਤ ਰਾਸ਼ਟਰ ਦੇ ਦੁਆਰਾ ਜਿਹੜਾ ਹੈ ਇਸ ਸਾਲ ਦਾ ਮੁੱਖ ਮੈਸੇਜ ਜਿਹੜਾ ਹੈ ਇਹਨਾਂ ਇਸ ਦਿਨ ਨੂੰ ਮਨਾਉਣ ਦੇ ਪਿੱਛੇ ਇਹ ਹੈ ਕਿ ਦਿੱਖ, ਸਨਮਾਨ ਜਾਂ ਸਹਿਯੋਗ ਇਹਨਾਂ ਵੀਡੋਸ ਨੂੰ ਇਹਨਾਂ ਔਰਤਾਂ ਨੂੰ ਪ੍ਰਦਾਨ ਕਰਨਾ। ਪਿਛਲੇ ਕਈ ਸਾਲਾਂ ਦੀ ਤਰ੍ਹਾਂ ਧਿਆਨ ਇਸ ਗੱਲ 'ਤੇ ਹੈ ਕਿ ਵਿਧਵਾਵਾਂ ਜਿਹੜੀਆਂ ਨੇ ਉਹਨਾਂ ਨੂੰ ਸਮਾਜ ਦੇ ਵਿੱਚ ਜਿਹੜਾ ਅਦਿੱਖ ਨਾ ਸਮਝਿਆ ਜਾਵੇ, ਉਹਨਾਂ ਦਾ ਵੀ ਇੱਕ ਥਾਂ ਜਿਹੜੀ ਹੈ ਉਸਨੂੰ ਸਮਝਿਆ ਜਾਵੇ ਔਰ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਦਾ ਯੋਗਦਾਨ, ਅਧਿਕਾਰਾਂ ਨੂੰ ਜਿਹੜੀ ਹੈ ਉਹ ਮਾਨਤਾ ਦਿੱਤੀ ਜਾਵੇ। ਦੱਸੀਏ ਕਿ ਦੁਨੀਆ ਭਰ ਦੇ ਵਿੱਚ 25 ਕਰੋੜ ਤੋਂ ਵੱਧ ਵਿਧਵਾਵਾਂ ਨੇ, ਔਰਤਾਂ ਨੇ, ਔਰ ਇਹਨਾਂ ਵਿੱਚੋਂ ਬਹੁਤ ਸਾਰੀਆਂ ਔਰਤਾਂ ਨੇ ਜੋ ਗਰੀਬੀ, ਸਮਾਜਿਕ ਭੇਦਭਾਵ ਜਾਂ ਅਸੁਰੱਖਿਆ ਦਾ ਸਾਹਮਣਾ ਕਰਦੀਆਂ ਨੇ। ਕਈ ਦੇਸ਼ਾਂ ਦੇ ਵਿੱਚ ਦੱਸੀਏ ਕਿ ਉਹਨਾਂ ਦੇ ਪਾਰਟਨਰ, ਹਸਬੈਂਡ ਦੀ ਮੌਤ ਤੋਂ ਬਾਅਦ ਜਿਹੜਾ ਹੈ ਔਰਤਾਂ ਨੂੰ ਜਾਇਦਾਦ ਅਤੇ ਹੱਕਾਂ ਤੋਂ ਵੀ ਵਾਂਝਾ ਕਰ ਦਿੱਤਾ ਜਾਂਦਾ ਹੈ। ਕਈ ਥਾਵਾਂ ਦੇ ਉੱਤੇ ਪਰਿਵਾਰ ਅਤੇ ਸਮਾਜ ਦੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਅਣਡਿੱਠਾ ਕਰ ਦਿੱਤਾ ਜਾਂਦਾ, ਉਹਨਾਂ ਦੇ ਜਿਹੜੀ ਹੈ ਆਰਥਿਕ ਹਾਲਤ ਜਿਸ ਦੇ ਨਾਲ ਹੋਰ ਵੀ ਕਮਜ਼ੋਰ ਹੋ ਜਾਂਦੀ ਹੈ, ਉਹ ਹੋਰ ਵੀ ਬੇਸਹਾਰਾ ਮਹਿਸੂਸ ਕਰਦੀਆਂ ਨੇ। ਔਰ ਭਾਰਤ ਸਮੇਤ ਕਈ ਐਸੇ ਵਿਕਾਸਸ਼ੀਲ ਦੇਸ਼ ਨੇ ਜਿਸ ਦੇ ਵਿੱਚ ਅਜਿਹੀਆਂ ਜੋ ਔਰਤਾਂ ਨੇ, ਜੋ ਵਿਧਵਾਵਾਂ ਨੇ, ਉਹਨਾਂ ਦੀ ਸਿੱਖਿਆ, ਰੁਜ਼ਗਾਰ, ਸਿਹਤ ਸਹੂਲਤਾਂ, ਸਮਾਜਿਕ ਸੁਰੱਖਿਆ ਤੋਂ ਜਿਹੜੀਆਂ ਕਈ ਵਾਂਝੀਆਂ ਰਹਿ ਜਾਂਦੀਆਂ ਨੇ। ਔਰ ਪਰ ਕਈ ਜਿਹੜਾ ਆਪਣੇ ਪਰਿਵਾਰ ਦੇ, ਆਪਣੇ ਬੱਚਿਆਂ ਦੀ ਪਰਵਰਿਸ਼ ਦੇ ਲਈ ਜਿਹੜਾ ਇਕੱਲੀਆਂ ਹੀ ਮਿਹਨਤ ਕਰਦੀਆਂ ਨੇ, ਇਕੱਲੀਆਂ ਹੀ ਜਿਹੜਾ ਹੈ ਸਮਾਜ ਦੇ ਵਿੱਚ ਅੱਗੇ ਉਭਰਨ ਦੀ ਕੋਸ਼ਿਸ਼ ਕਰਦੀਆਂ ਨੇ। ਇਹਨਾਂ ਔਰਤਾਂ ਦੇ ਉੱਤੇ ਜਿੱਥੇ ਫਿਜ਼ੀਕਲੀ, ਮੈਂਟਲੀ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ, ਉੱਥੇ ਹੀ ਆਰਥਿਕ ਤੌਰ 'ਤੇ ਵੀ ਇਸ ਬੋਝ ਦੇ ਹੇਠਾਂ ਦਬੀਆਂ ਨਜ਼ਰ ਆਉਂਦੀਆਂ ਨੇ। ਪਰ ਗੱਲ

ਵਿਧਵਾ ਹੋਣਾ ਕੋਈ ਕਮਜ਼ੋਰੀ ਨਹੀਂ ਹੈ। ਜੀਵਨ ਦੇ ਵਿੱਚ ਇੱਕ ਅਜਿਹੀ ਸਥਿਤੀ ਆਉਂਦੀ ਹੈ ਜਿਸ ਦੇ ਵਿੱਚ ਕਿ ਸਮਾਜ ਦੇ ਸਹਿਯੋਗ ਦੀ ਜ਼ਰੂਰਤ ਪੈਂਦੀ ਹੈ ਔਰ ਵਿਧਵਾਵਾਂ ਦੇ ਲਈ ਕੋਈ ਵੀ ਤਰਸ ਦੀ ਨਜ਼ਰ ਨਹੀਂ ਰੱਖੀ ਜਾ ਸਕਦੀ, ਉਹਨਾਂ ਨੂੰ ਬਲਕਿ ਸਨਮਾਨ ਦੇ ਨਾਲ ਬਰਾਬਰੀ ਦੇ ਮੌਕੇ ਦੇਣ ਦੀ ਜ਼ਰੂਰਤ ਹੈ। ਇਸ ਵੇਲੇ ਸਮਾਜ ਨੂੰ ਚਾਹੀਦਾ ਕਿ ਉਹਨਾਂ ਦੀ ਸਿੱਖਿਆ, ਉਹਨਾਂ ਦੇ ਹੁਨਰ, ਉਹਨਾਂ ਦੇ ਵਿਕਾਸ, ਰੁਜ਼ਗਾਰ ਦੇ ਉਹਨਾਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣ, ਈਵਨ ਕਿ ਵੱਧ ਮੌਕੇ ਦਿੱਤੇ ਜਾਣ, ਜਿਸ ਦੇ ਨਾਲ ਉਹ ਆਪਣੇ ਆਪ ਨੂੰ ਤਾਂ ਇੱਥੇ ਆਪਣੇ ਇਸ ਸੁਸਾਇਟੀ ਦੇ ਵਿੱਚ ਤਾਂ ਆਪਣੇ ਆਪ ਨੂੰ ਤਾਂ ਵਧੀਆ ਕਰ ਸਕਣ, ਆਪਣੇ ਸਕਿੱਲਸ ਨੂੰ ਤਾਂ ਵਧੀਆ ਪੋਲਿਸ਼ ਕਰ ਸਕਣ, ਪਰ ਨਾਲ ਦੀ ਨਾਲ ਜੇਕਰ ਉਹਨਾਂ ਦੇ ਉੱਤੇ ਆਪਣੇ ਬੱਚਿਆਂ ਦੀ ਵੀ ਜ਼ਿੰਮੇਵਾਰੀ ਹੈ ਤਾਂ ਉਹਨਾਂ ਦੇ ਲਈ ਵੀ ਜਿਹੜਾ ਹੈ ਉਹ ਜਿਹੜੀ ਮਿਹਨਤ ਕਰਦੀਆਂ ਨੇ ਉਹਨਾਂ ਨੂੰ ਉਸ ਮਿਹਨਤ ਦਾ ਫਲ ਮਿਲਣਾ ਚਾਹੀਦਾ। ਸੋ ਵਿਡੋਸ ਜਿਹੜੀਆਂ ਆਪਣੀ ਮਿਹਨਤ, ਸਿੱਖਿਆ, ਹੌਸਲੇ ਦੇ ਨਾਲ ਨਵੀਆਂ ਉਚਾਈਆਂ ਨੂੰ ਹਾਸਲ ਕਰ ਰਹੀਆਂ ਨੇ, ਜਿਹੜੀ ਹੈ ਆਪਣੇ ਆਪ ਦੀ ਮਦਦ ਆਪ ਕਰ ਰਹੀਆਂ ਨੇ। ਔਰਤਾਂ ਦੇ ਸੰਗਠਨ ਨੇ ਕਈ ਸਰਕਾਰੀ ਯੋਜਨਾਵਾਂ ਦੇ ਰਾਹੀਂ ਜਿਹੜਾ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਦੇ ਲਈ ਇੱਕ ਕੋਸ਼ਿਸ਼ ਜਿਹੜੀ ਹੈ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਸੋ ਅੱਜ ਇਹ ਇੱਕ ਦਿਨ ਨਹੀਂ ਸੈਲੀਬ੍ਰੇਟ ਹੋਣਾ ਚਾਹੀਦਾ, ਬਲਕਿ ਹਰ ਦਿਨ ਜਿਹੜਾ ਹੈ ਇੱਕ ਇੱਜ਼ਤ ਦੀ ਨਜ਼ਰ ਦੇ ਨਾਲ ਸਮਾਜ ਦੇ ਵਿੱਚ ਬਰਾਬਰੀ ਦਾ ਹੱਕ ਜਿਹੜਾ ਉਹਨਾਂ ਨੂੰ ਦਿੱਤਾ ਜਾਵੇ ਔਰ ਨਾਲ ਦੀ ਨਾਲ ਜਿਹੜਾ ਹੈ ਸਮਾਜਿਕ ਨਿਆਂ, ਕੋਈ ਵੀ ਐਸੇ ਹਾਲਾਤ ਬਣਦੇ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਨਿਆਂ ਮਿਲਣਾ ਚਾਹੀਦਾ। ਸੋ ਬਸ ਇਸੇ ਹੀ ਨਾਲ ਜਿਹੜਾ ਹੈ ਅਸੀਂ ਇਹ ਕੋਸ਼ਿਸ਼ ਕਰ ਸਕਦੇ ਹਾਂ ਕਿ ਉਹਨਾਂ ਨੂੰ ਬਰਾਬਰੀ ਮਿਲ ਸਕੇ ਔਰ ਹਰ ਇੱਕ ਔਰਤ ਜਿਹੜੀ ਹੈ ਇਸ ਤਰ੍ਹਾਂ ਆਪਣੇ ਸਨਮਾਨ ਦੇ ਨਾਲ ਜ਼ਿੰਦਗੀ ਜਿਹੜੀ ਹੈ ਔਰ ਜੀ ਸਕੇ ਔਰ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਜਿਹੜਾ ਦਿਮਾਗ ਦੇ ਉੱਤੇ, ਦਿਲ ਦੇ ਉੱਤੇ ਉਹਨਾਂ 'ਤੇ ਨਾ ਪਵੇ ਔਰ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਉਹ ਜੀ ਸਕਣ। ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰ ਜੀ ਅੰਜਲੀ ਦੇ ਨਾਲ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਹੋਰ ਵੀ ਜਾਣਕਾਰੀ ਆ ਰਹੀ ਹੈ ਜੀ ਉਸ ਬਾਰੇ।

ਜ਼ਿੰਦਗੀ ਨੂੰ ਖੂਬਸੂਰਤ ਜਿਹਾ ਵਧੀਆ ਜਿਹਾ ਬਣਾਉਣਾ ਹੈ ਤਾਂ ਚੰਗਾ ਖਾਓ ਪੀਓ, ਐਸ਼ ਕਰੋ। ਅੱਜ ਦੇ ਟਾਈਮ ਦੇ ਉੱਤੇ ਤੁਸੀਂ ਜਿੰਨਾ ਹੈਲਦੀ ਰਹਿ ਸਕਦੇ ਹੋ ਆਪਣੇ ਆਪ ਨੂੰ ਤੁਸੀਂ ਵਧੀਆ ਖਾਣੇ ਪੀਣੇ ਦੇ ਨਾਲ, ਔਰ ਖਾਸ ਤੌਰ 'ਤੇ ਪਾਣੀ ਦੇ ਨਾਲ, ਪਾਣੀ ਪੀ ਕੇ ਆਪਣੇ ਆਪ ਨੂੰ ਹਾਈਡਰੇਟ ਰੱਖੋ, ਵਧੀਆ ਰੱਖ ਸਕਦੇ ਹੋ, ਤਾਂ ਮੈਂ ਕਿਹਾ ਸਭ ਕੁਛ ਆਪਣੇ ਆਪ ਹੀ ਵਧੀਆ ਹੋ ਜਾਣਾ। ਪ੍ਰੋਗਰਾਮ ਚੱਲ ਰਿਹਾ ਜੀ, ਗੁੱਡ ਮਾਰਨਿੰਗ ਜਲੰਧਰ। ਅੱਜ ਹਮੇਸ਼ਾ ਮੈਂ ਕਹਿੰਦੀ ਹਾਂ ਨਾ ਕਿ ਸੀਜ਼ਨਲ ਫਰੂਟ, ਸੀਜ਼ਨਲ ਸਬਜ਼ੀਆਂ ਜਿਹੜੀਆਂ ਨੇ ਨਾ, ਉਹਨੂੰ ਹਮੇਸ਼ਾ ਦੱਬ ਕੇ ਰੱਜ ਕੇ ਖਾਓ। ਦੱਬ ਕੇ ਰੱਜ ਕੇ ਖਾਣ ਦਾ ਮਤਲਬ ਇਹ ਨਹੀਂ ਕਿ ਓਵਰ ਹੀ ਤੁਸੀਂ ਖਾ ਲਓ, ਬਸ ਇਹ ਹੁੰਦਾ ਕਿ ਟਾਈਮ ਦੇ ਮੁਤਾਬਿਕ। ਹੁਣ 'ਚ ਤਾਂ ਬਰਸਾਤਾਂ ਆਉਣ ਵਾਲੀਆਂ ਨੇ, ਔਰ ਉਸ 'ਤੇ

ਜ਼ਿੰਦਗੀ ਨੂੰ ਖੂਬਸੂਰਤ ਜਿਹਾ ਵਧੀਆ ਜਿਹਾ ਬਣਾਉਣਾ ਹੈ ਤਾਂ ਚੰਗਾ ਖਾਓ ਪੀਓ, ਐਸ਼ ਕਰੋ। ਅੱਜ ਦੇ ਟਾਈਮ ਦੇ ਉੱਤੇ ਤੁਸੀਂ ਜਿੰਨਾ ਹੈਲਦੀ ਰਹਿ ਸਕਦੇ ਹੋ ਆਪਣੇ ਆਪ ਨੂੰ ਤੁਸੀਂ ਵਧੀਆ ਖਾਣੇ ਪੀਣੇ ਦੇ ਨਾਲ, ਔਰ ਖਾਸ ਤੌਰ 'ਤੇ ਪਾਣੀ ਦੇ ਨਾਲ, ਪਾਣੀ ਪੀ ਕੇ ਆਪਣੇ ਆਪ ਨੂੰ ਹਾਈਡਰੇਟ ਰੱਖੋ, ਵਧੀਆ ਰੱਖ ਸਕਦੇ ਹੋ, ਤਾਂ ਮੈਂ ਕਿਹਾ ਸਭ ਕੁਛ ਆਪਣੇ ਆਪ ਹੀ ਵਧੀਆ ਹੋ ਜਾਣਾ। ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ। ਅੱਜ ਹਮੇਸ਼ਾ ਮੈਂ ਕਹਿੰਦੀ ਹਾਂ ਨਾ ਕਿ ਸੀਜ਼ਨਲ ਫਰੂਟ, ਸੀਜ਼ਨਲ ਸਬਜ਼ੀਆਂ ਜਿਹੜੀਆਂ ਨੇ ਨਾ, ਉਹਨੂੰ ਹਮੇਸ਼ਾ ਦੱਬ ਕੇ ਰੱਜ ਕੇ ਖਾਓ। ਦੱਬ ਕੇ ਰੱਜ ਕੇ ਖਾਣ ਦਾ ਮਤਲਬ ਇਹ ਨਹੀਂ ਕਿ ਓਵਰ ਹੀ ਤੁਸੀਂ ਖਾ ਲਓ, ਬਸ ਇਹ ਹੁੰਦਾ ਕਿ ਟਾਈਮ ਦੇ ਮੁਤਾਬਿਕ। ਹੁਣ 'ਚ ਤਾਂ ਬਰਸਾਤਾਂ ਨੇ, ਬਰਸਾਤਾਂ ਆਉਣ ਵਾਲੀਆਂ ਨੇ, ਔਰ ਉਸ 'ਤੇ ਆਉਣ ਦੇ ਨਾਲ ਹੀ ਜਿਹੜਾ ਹੈ ਬਾਜ਼ਾਰ ਦੇ ਵਿੱਚ ਇਸ ਵੇਲੇ ਤੁਸੀਂ ਦੇਖਿਆ ਹੋਏਗਾ ਰੇੜੀਆਂ ਦੇ ਉੱਤੇ ਹਾਏ ਹਾਏ ਕਿੰਨੇ ਕਿੰਨੇ ਸੋਹਣੇ ਰੰਗ ਦੇ ਜਾਮੁਨ ਜਿਹੜੇ ਨੇ ਨਾ ਉਹ ਆ ਗਏ ਨੇ, ਉਹਨਾਂ ਦੀ ਬਹਾਰ ਆ ਚੁੱਕੀ ਹੈ। ਖੱਟੇ ਮਿੱਠੇ ਸਵਾਦ ਦੇ ਇਹ ਜਿਹੜੇ ਬੈਂਗਣੀ ਰੰਗ ਦੇ ਫਲ ਨੇ ਨਾ, ਇਹ ਬਹੁਤ ਜ਼ਿਆਦਾ ਪੋਸ਼ਕ ਤੱਤਾਂ ਦੇ ਖਜ਼ਾਨਾ ਮੰਨੇ ਜਾਂਦੇ ਨੇ, ਔਰ ਇਸ ਦੇ ਵਿੱਚ ਜਿੱਥੇ ਫਾਈਬਰ, ਆਇਰਨ, ਵਿਟਾਮਿਨ ਸੀ ਔਰ ਐਂਟੀ ਆਕਸੀਡੈਂਟ ਹੁੰਦੇ ਨੇ ਨਾ, ਬਹੁਤ ਜ਼ਿਆਦਾ ਵਧੀਆ ਮੰਨੇ ਜਾਂਦੇ ਨੇ ਸ਼ੂਗਰ ਕੰਟਰੋਲ ਕਰਨ ਦੇ ਲਈ। ਤੁਹਾਨੂੰ ਖਾਣਾ ਪਚਾਉਣ ਦੇ ਵਿੱਚ ਮਦਦ ਕਰਦੇ ਨੇ, ਇਮਿਊਨਿਟੀ ਬੂਸਟ ਕਰਨ ਦੇ ਵਿੱਚ, ਮਜ਼ਬੂਤ ਕਰਨ ਦੇ ਵਿੱਚ ਮਦਦ ਕਰਦੇ ਨੇ, ਔਰ ਹਾਂ ਹੈਲਦੀ ਹਾਰਟ ਦੇ ਲਈ ਵੀ ਬਿਹਤਰ ਮੰਨੇ ਜਾਂਦੇ ਨੇ। ਔਰ ਤੁਸੀਂ, ਮੈਂ ਕਿਹਾ ਇਸ ਗੱਲ ਦਾ ਧਿਆਨ ਰੱਖਣਾ, ਪਰ ਅਕਸਰ ਅਸੀਂ ਦੇਖਿਆ ਕਿ ਜਾਮੁਨ ਦੇ ਇੰਨੇ ਸਾਰੇ ਫਾਇਦੇ ਨੇ, ਪਰ ਕਈ ਵਾਰੀ ਸਹੀ ਟਾਈਮ ਦੇ ਉੱਤੇ ਸਹੀ ਢੰਗ ਦੇ ਨਾਲ ਨਾ ਖਾਧਾ ਜਾਵੇ ਨਾ, ਤਾਂ ਇਹ ਵੀ ਸਾਡਾ ਨੁਕਸਾਨ ਕਰ ਸਕਦੇ ਨੇ। ਸੋ ਜਾਮੁਨ ਫਲ ਖਾਣ ਦਾ ਸਹੀ ਤਰੀਕਾ ਕੀ ਹੈ ਕਿ ਤੁਸੀਂ ਪੱਕੇ ਹੋਏ ਔਰ ਸਾਫ਼ ਜਾਮੁਨ ਖਾਓ। ਖਾਣ ਤੋਂ ਪਹਿਲਾਂ ਜਿਹੜਾ ਇਸ ਨੂੰ ਚੰਗੀ ਤਰ੍ਹਾਂ ਧੋਇਆ ਜਾਵੇ, ਇਸ ਨੂੰ ਚਬਾ ਚਬਾ ਕੇ ਹੌਲੀ ਹੌਲੀ ਚਬਾ ਚਬਾ ਕੇ ਵਧੀਆ ਤਰੀਕੇ ਦੇ ਨਾਲ ਇਸ ਨੂੰ ਖਾਧਾ ਜਾਵੇ, ਔਰ ਜਿਹੜਾ ਹੈ ਇਸ ਨੂੰ ਘੱਟ ਥੋੜ੍ਹੀ ਮਾਤਰਾ ਦੇ ਵਿੱਚ ਹੀ ਖਾਇਆ ਜਾਵੇ। ਕਈ ਵਾਰੀ ਇਸ ਦਾ ਸਵਾਦ ਜਿਹੜਾ ਅਲੱਗ ਜਿਹਾ ਤੁਹਾਨੂੰ ਲੱਗ ਸਕਦਾ, ਜਿਸ 'ਤੇ ਕਰਕੇ ਜਿਹੜਾ ਹੈ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਖਾਣ ਨਾਲ ਤੁਹਾਨੂੰ ਟੇਸਟ ਜਿਹੜਾ ਹੈ ਵਿਗੜ ਵੀ ਸਕਦਾ ਤੁਹਾਡਾ। ਜਾਮੁਨ ਖਾਣ ਦਾ ਸਹੀ ਟਾਈਮ ਜੇਕਰ ਗੱਲ ਕੀਤੀ ਜਾਏ ਨਾ, ਤਾਂ ਡਾਕਟਰ ਕਹਿੰਦੇ ਨੇ ਕਿ ਇਸਨੂੰ ਖਾਲੀ ਪੇਟ ਨਹੀਂ ਖਾਣਾ ਚਾਹੀਦਾ, ਕਿਉਂਕਿ ਇਸਦਾ ਸਵਾਦ ਥੋੜ੍ਹਾ ਜਿਹੜਾ ਖੱਟਾ ਕੌੜਾ ਜਿਹਾ ਹੁੰਦਾ, ਔਰ ਇਸ ਦੇ ਨਾਲ ਜਿਹੜਾ ਹੈ ਪੇਟ ਦੇ ਵਿੱਚ ਗੈਸ, ਭਾਰੀਪਨ ਜਾਂ ਮਰੋੜ ਵਰਗੀ ਦਿੱਕਤਾਂ ਵੀ ਆ ਸਕਦੀਆਂ ਨੇ। ਸੋ ਜਾਮੁਨ ਖਾਣ ਦਾ ਸਹੀ ਸਮਾਂ ਜਿਹੜਾ ਹੈ ਸਵੇਰ ਦਾ ਟਾਈਮ ਨਹੀਂ ਹੈ, ਦੁਪਹਿਰ ਦੇ ਟਾਈਮ ਤੁਸੀਂ ਇਸ ਨੂੰ ਖਾ ਸਕਦੇ ਹੋ, ਔਰ ਇਹ ਜਾਮੁਨ ਖਾਣ ਤੋਂ ਬਾਅਦ ਜਿਹੜਾ ਹੈ 20-30 ਮਿੰਟ ਤੱਕ ਤੁਸੀਂ ਕੁਛ ਨਹੀਂ ਖਾਣਾ ਹੁੰਦਾ ਆਸਾਨੀ ਨਾਲ, ਤਾਂ ਕਿ ਇਹ ਪਚ ਸਕੇ ਔਰ ਪੋਸ਼ਣ ਜਿਹੜੇ ਸਾਨੂੰ ਇਸ ਦੀਆਂ ਔਸ਼ਧੀਆਂ ਨੇ ਨਾ ਉਹ ਸਾਨੂੰ ਮਿਲ ਸਕਣ। ਨਮਕ ਲਗਾ ਕੇ ਤੁਸੀਂ, ਕਾਲਾ ਨਮਕ ਲਗਾ ਕੇ ਇਸ ਨੂੰ ਖਾ ਸਕਦੇ ਹੋ, ਔਰ ਬਹੁਤ ਜ਼ਿਆਦਾ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ, ਇਸ ਦੇ ਨਾਲ ਇਸਦਾ ਜਾਮੁਨ ਦਾ ਟੇਸਟ ਹੀ ਮਰ ਜਾਂਦਾ ਹੈ। ਛਿਲਕੇ ਸਮੇਤ ਖਾਓ ਔਰ ਵਧੀਆ ਤਰੀਕੇ ਦੇ ਨਾਲ ਖਾ ਸਕੋ, ਪਰ ਇੱਕ ਗੱਲ ਇਹ ਹੈ ਕਿ ਇਸ ਨੂੰ ਉਮਰ, ਵਜ਼ਨ ਦੇ ਹਿਸਾਬ ਦੇ ਨਾਲ ਖਾਇਆ ਜਾਵੇ ਤਾਂ ਉਹ ਬਿਹਤਰ ਹੁੰਦਾ। 10-15 ਜਾਮੁਨ ਇੱਕ ਟਾਈਮ ਦੇ ਉੱਤੇ ਖਾ ਲਓ, ਉਹੀ ਇਨਫ ਹੁੰਦੇ ਆ। ਬੱਚੇ ਜਿਹੜੇ ਨੇ ਸਿਰਫ 3-4 ਜਾਮੁਨ ਇੱਕ ਟਾਈਮ ਦੇ ਉੱਤੇ ਲੈ ਲੈਣ ਤਾਂ ਉਹਨਾਂ ਦੇ ਲਈ ਬੈਸਟ ਹੋ ਸਕਦੇ ਨੇ, ਇਸ ਤੋਂ ਜ਼ਿਆਦਾ ਥੋੜ੍ਹੀ ਜਿਹੀ ਗੜਬੜ ਹੋ ਸਕਦੀ ਹੈ। ਔਰ ਡਾਕਟਰ ਕਹਿੰਦੇ ਨੇ ਕਿ ਡਾਇਬਿਟੀਜ਼ ਦੇ ਜਿਹੜੇ ਪੇਸ਼ੈਂਟ ਨੇ ਨਾ, ਇੱਕ ਦਿਨ ਦੇ ਵਿੱਚ ਜਾਮੁਨ ਉਹਨਾਂ ਦੇ ਲਈ ਵਧੀਆ ਮੰਨਿਆ ਜਾਂਦਾ, ਖਾਣ ਦੇ ਵਿੱਚ ਵਧੀਆ ਮੰਨਿਆ ਜਾਂਦਾ, ਔਰ ਪਰ ਇਸ ਨੂੰ 8-10 ਜਾਮੁਨ ਹੀ ਸੇਫ ਮੰਨੇ ਜਾਂਦੇ ਨੇ। ਇਹ ਜ਼ਿਆਦਾ ਖਾਣ ਦੇ ਨਾਲ ਬਲੱਡ ਸ਼ੂਗਰ ਜਿਹੜੀ ਹੈ ਨਾ ਉਹ ਘੱਟ ਹੋ ਸਕਦੀ ਹੈ, ਔਰ ਸੀਮਿਤ ਮਾਤਰਾ ਦੇ ਵਿੱਚ ਖਾਣ ਦੇ ਨਾਲ ਇਹ ਤੁਹਾਨੂੰ ਵਧੀਆ ਫਾਇਦਾ ਦੇ ਸਕਦੀ ਹੈ। ਹੈਲਦੀ ਫਲ ਹੈ, ਜ਼ਿਆਦਾ ਮਾਤਰਾ ਦੇ ਵਿੱਚ ਖਾਣ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਜਿਵੇਂ ਕਿ ਲੋ ਬਲੱਡ ਪ੍ਰੈਸ਼ਰ ਹੋ ਗਿਆ, ਕਬਜ਼ ਹੋ ਗਿਆ, ਔਰ ਗਲੇ ਦੇ ਵਿੱਚ ਜਲਨ, ਐਸੀਡਿਟੀ, ਮੂੰਹ ਦੇ ਵਿੱਚ ਸੁੱਖਾਪਨ ਜਾਂ ਫਿਰ ਐਲਰਜਿਕ ਰਿਐਕਸ਼ਨ ਜਿਹੜਾ ਉਹ ਵੀ ਹੋ ਸਕਦਾ ਹੈ। ਸੋ ਬਸ ਤੁਸੀਂ ਇਸ ਤਰ੍ਹਾਂ ਹੀ ਵਧੀਆ ਖਾਓ ਪੀਓ, ਵਧੀਆ ਤੁਸੀਂ ਖਾਣਾ ਪੀਣਾ ਰੱਖੋ, ਸੀਜ਼ਨਲ ਫਰੂਟ ਖਾਓ, ਇਹੀ ਤੁਹਾਡੇ ਲਈ ਵਧੀਆ ਹੋ ਸਕਦੇ ਨੇ। ਔਰ ਇਸੇ ਦੇ ਨਾਲ ਮੈਂ ਕਿਹਾ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਦੇ ਹਾਂ। 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਤੁਸੀਂ ਇੰਜੋਏ ਕਰ ਰਹੇ ਸੀ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਆਪਣੀ ਆਰਸ਼ੇ ਅੰਜਲੀ ਦੇ ਨਾਲ। ਔਰ ਬਸ ਅੱਜ ਦੇ ਇਸ ਸਫ਼ਰ ਨੂੰ ਇੱਥੇ ਹੀ ਥੋੜ੍ਹਾ ਜਿਹਾ ਵਿਸ਼ਰਾਮ ਦਿੰਦੇ ਹਾਂ।

0: ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋਣ ਅਤੇ ਇੱਕ ਭਰੋਸੇਯੋਗ ਵਿਸ਼ਵ ਸ਼ਕਤੀ ਬਣਨ ਪਿੱਛੇ ਰਾਸ਼ਟਰ ਪਹਿਲਾਂ ਦਾ ਸਿਧਾਂਤ ਮੁੱਖ ਪ੍ਰੇਰਕ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਨੇ ਲਖਨਊ ਅੱਗ ਹਾਦਸੇ ਦੇ ਸਬੰਧ ਵਿੱਚ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ, ਜਦਕਿ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਤਰ ਨੇ ਰਾਸ ਲਾਫਾਨ ਸੰਤੀ ਖੇਤਰ ਵਿੱਚ ਹੋਏ LNG ਧਮਾਕੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਕੈਲੀਫੋਰਨੀਆ ਵਿੱਚ ਅੱਜ ਤੋਂ ਸ਼ੁਰੂ ਹੋ ਰਹੇ US Open ਸੁਪਰ ਬੈਡਮਿੰਟਨ ਟੂਰਨਾਮੈਂਟ ਵਿੱਚ ਲਕਸ਼ਯ ਸੇਨ ਅਤੇ ਤਨਵੀ ਸ਼ਰਮਾ ਭਾਰਤ ਦੀ ਅਗਵਾਈ ਕਰਨਗੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋਣ ਅਤੇ ਇੱਕ ਭਰੋਸੇਯੋਗ ਵਿਸ਼ਵ ਸ਼ਕਤੀ ਬਣਨ ਪਿੱਛੇ ਰਾਸ਼ਟਰ ਪਹਿਲਾਂ ਦਾ ਸਿਧਾਂਤ ਮੁੱਖ ਪ੍ਰੇਰਕ ਰਿਹਾ ਹੈ। ਕੱਲ੍ਹ ਨਵੀਂ ਦਿੱਲੀ ਵਿੱਚ ਇੱਕ ਪ੍ਰਾਈਵੇਟ ਮੀਡੀਆ ਅਦਾਰੇ ਵੱਲੋਂ ਕਰਾਏ ਗਏ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਭਾਰਤ ਦੀਆਂ ਪ੍ਰਾਪਤੀਆਂ ਦਾ ਮੂਲ ਭਰੋਸੇਯੋਗਤਾ, ਸਥਿਰਤਾ ਅਤੇ ਵਿਸ਼ਵ ਹਿੱਤਾਂ ਪ੍ਰਤੀ ਵਚਨਬੱਧਤਾ ਰਹੀ ਹੈ। G7 ਸੰਮੇਲਨ ਵਿੱਚ ਆਪਣੀਆਂ ਹਾਲੀਆ ਭਾਗੀਦਾਰੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ ਨੇਤਾਵਾਂ ਨੇ ਰਾਸ਼ਟਰੀ ਹਿੱਤਾਂ ਨੂੰ ਤਰਜੀਹ ਦੇਣ ਲਈ ਭਾਰਤ ਦੀ ਅਟਲ ਵਚਨਬੱਧਤਾ ਨੂੰ ਸਮਝਿਆ।
1: ਭਾਰਤ ਫਾਸਟ ਗਰੋਇੰਗ ਇਕੋਨੋਮੀ ਵੀ ਹੈ, ਇੱਕ ਕ੍ਰੈਡੀਬਲ ਇਕੋਨੋਮੀ ਵੀ ਹੈ, ਔਰ ਭਾਰਤ ਰਾਈਜ਼ਿੰਗ ਪਾਵਰ ਕੇ ਸਾਥ ਸਾਥ ਸੁਪਰ ਪਾਵਰ ਤੱਕ ਲੈ ਗਏ। ਲੇਕਿਨ ਮੈਂ ਇਤਨਾ ਜ਼ਰੂਰ ਕਹੂੰਗਾ ਕਿ ਭਾਰਤ ਰਿਲਾਇਬਲ ਪਾਵਰ ਹੈ। ਮੈਂ ਅਭੀ 2-3 ਦਿਨ ਪਹਿਲੇ G7 ਸੇ ਲੌਟਾ ਹੂੰ, ਔਰ ਦੁਨੀਆ ਕਾ ਹਰ ਨੇਤਾ, ਹਰ ਦੇਸ਼ ਇਸ ਬਾਤ ਕੋ ਭਲੀ ਭਾਂਤੀ ਸਮਝਤਾ ਹੈ ਕਿ ਆਜ ਕੇ ਭਾਰਤ ਕੇ ਲਈ ਨੇਸ਼ਨ ਫਸਟ ਹੀ ਸਬਸੇ ਬੜਾ ਮੰਤਰ ਹੈ, ਸਬਸੇ ਬੜਾ ਸਿਧਾਂਤ ਹੈ।
0: ਸਰਕਾਰ ਦੇ 12 ਸਾਲਾਂ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਵੱਛ ਭਾਰਤ, ਮੇਕ ਇਨ ਇੰਡੀਆ, ਖਾਦੀ ਅਤੇ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਵਰਗੀਆਂ ਪਹਿਲਕਦਮੀਆਂ ਨਾਗਰਿਕਾਂ ਦੀ ਰਾਸ਼ਟਰ ਨਿਰਮਾਣ ਪ੍ਰਤੀ ਵਚਨਬੱਧਤਾ ਕਾਰਨ ਸਫਲ ਹੋਈਆਂ ਨੇ।
1: ਪਿਛਲੇ 12 ਵਰਸੋ ਕੇ ਜੋ ਵੀ ਸਿੱਧੀਆਂ ਦੇਸ਼ ਕੀ ਰਹੀ ਹੈ, ਉਨਕੇ ਮੂਲ ਮੈਂ ਅਗਰ ਆਪ ਤਰਾਜੂ ਸੇ ਤੋਲੋਗੇ, ਹਰ ਨਿਰਣੈ, ਹਰ ਕਦਮ, ਹਰ ਪ੍ਰਯਾਸ, ਉਨਕੇ ਮੂਲ ਮੈਂ ਰਾਸ਼ਟਰ ਪ੍ਰਥਮ ਕੀ ਭਾਵਨਾ ਹੀ ਕੇਂਦਰ ਮੈਂ ਹੈ। ਸਵੱਛ ਭਾਰਤ ਅਭਿਆਨ ਸੇ ਲੇਕਰ ਮੇਕ ਇਨ ਇੰਡੀਆ, ਖਾਦੀ ਖਰੀਦਨੇ ਪਰ ਜ਼ੋਰ, ਸਥਾਨੀਯ ਵਸਤੂਏ ਖਰੀਦਨੇ ਪਰ ਜ਼ੋਰ, ਇਹ ਸਾਰੇ ਇਨੀਸ਼ੀਏਟਿਵ ਇਸ ਲਈ ਸਫਲ ਹੋਏ ਕਿਉਂਕਿ ਦੇਸ਼ ਕੀ ਜਨਤਾ ਨੇ ਦੇਸ਼ ਕੋ ਸਬਸੇ ਉਪਰ ਰੱਖਤੇ ਹੋਏ ਆਪਣਾ ਕਰਤਵਯ ਨਿਭਾਇਆ। ਦੇਸ਼ ਕੇ ਨਾਗਰਿਕੋਂ ਕੋ ਮੈਂ ਸਲਾਮ ਕਰਤਾ ਹੂੰ।
0: ਸ੍ਰੀ ਮੋਦੀ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਲਗਭਗ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ, ਜਿਸ ਨਾਲ ਆਰਥਿਕ ਗਤੀਵਿਧੀਆਂ ਵਿੱਚ ਵਾਧਾ ਹੋਇਆ।
1: 25 ਕਰੋੜ ਲੋਕ ਗਰੀਬੀ ਸੇ ਬਾਹਰ ਨਿਕਲੇ ਹੈ, ਨਿਊ ਮਿਡਲ ਕਲਾਸ ਮੈਂ ਆਏ ਹੈ, ਤੋ ਇਸਕਾ ਫਾਇਦਾ ਕੇਵਲ ਉਨ ਪਰਿਵਾਰੋਂ ਤੱਕ ਨਹੀਂ ਰਹਿਤਾ, ਬਲਕਿ ਮਿਡਲ ਕਲਾਸ ਕਾ ਵੀ ਇਤਨਾ ਫਾਇਦਾ ਹੋਤਾ ਹੈ, ਕਿਉਂਕਿ ਇਹ ਨਯਾ ਕੰਜੂਮਰ ਹੈ ਜੋ ਇਕੋਨੋਮੀ ਕੋ ਡਰਾਈਵ ਕਰਤਾ ਹੈ, ਉਸੇ ਅਲਟੀਮੇਟਲੀ ਮਿਡਲ ਕਲਾਸ ਕੇ ਲਈ ਅਵਸਰ ਬਣਤੇ ਹੈ। ਯਾਨੀ ਗਰੀਬੀ ਕਮ ਹੋਣਾ ਕੇਵਲ ਵੈਲਫੇਅਰ ਕਾ ਹੀ ਵਿਸ਼ੇ ਨਹੀਂ ਹੈ, ਯਹ ਅਵਸਰੋਂ ਕੇ ਵਿਸਤਾਰ ਕੀ ਗਾਥਾ ਹੈ, ਨਈ ਐਸਪੀਰੇਸ਼ਨ ਕੀ ਪ੍ਰੇਰਣਾ ਹੈ।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਉਥਲ ਪੁਥਲ ਦੇ ਬਾਵਜੂਦ ਭਾਰਤ ਵਿੱਚ ਬੇਮਿਸਾਲ ਮੌਕੇ ਪੈਦਾ ਹੋਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਸਮਾਰੋਹ ਦੌਰਾਨ ਕੁੱਲ 65 ਪਦਮ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ, ਜਿਨ੍ਹਾਂ ਵਿੱਚ 2 ਪਦਮ ਵਿਭੂਸ਼ਣ, 7 ਪਦਮ ਭੂਸ਼ਣ ਅਤੇ 56 ਪਦਮ ਸ਼੍ਰੀ ਸ਼ਾਮਲ ਨੇ। ਪ੍ਰਸਿੱਧ ਟੈਨਿਸ ਖਿਡਾਰੀ ਵਿਜੇ ਅਮ੍ਰਿਤਰਾਜ, ਅਦਾਕਾਰ ਮਾਮੂਟੀ, ਗਾਇਕਾ ਅਲਕਾ ਯਾਗਨਿਕ ਅਤੇ ਕ੍ਰਿਕਟਰ ਰੋਹਿਤ ਸ਼ਰਮਾ ਪਦਮ ਪੁਰਸਕਾਰ ਹਾਸਲ ਕਰਨ ਵਾਲਿਆਂ ਵਿੱਚ ਸ਼ਾਮਲ ਨੇ। ਗਣਤੰਤਰ ਦਿਵਸ ਮੌਕੇ ਸਰਕਾਰ ਨੇ ਸਾਲ 2026 ਲਈ 5 ਪਦਮ ਵਿਭੂਸ਼ਣ ਸਮੇਤ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਸੀ। ਪਦਮ ਪੁਰਸਕਾਰ ਦੇਸ਼ ਦੇ ਸਰਵੋੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਨੇ। ਇਹ ਪੁਰਸਕਾਰ ਕਲਾ, ਸਾਹਿਤ ਅਤੇ ਸਿੱਖਿਆ, ਸਮਾਜ ਸੇਵਾ, ਵਿਗਿਆਨ ਅਤੇ ਇੰਜੀਨੀਅਰਿੰਗ, ਵਪਾਰ ਅਤੇ ਉਦਯੋਗ, ਦਵਾਈ ਅਤੇ ਖੇਡਾਂ ਸਮੇਤ ਵੱਖ ਵੱਖ ਖੇਤਰਾਂ ਵਿੱਚ ਵਿਲੱਖਣ ਪ੍ਰਾਪਤੀਆਂ ਲਈ ਦਿੱਤੇ ਜਾਂਦੇ ਨੇ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕੱਲ੍ਹ ਨਵੀਂ ਦਿੱਲੀ ਵਿੱਚ 16ਵੀਂ ਬ੍ਰਿਕਸ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਦੌਰਾਨ ਚੀਨੀ ਵਿਦੇਸ਼ ਮੰਤਰੀ ਵਾਂਗ ਜੀ ਨਾਲ ਦਵੱਲੀ ਗੱਲਬਾਤ ਕੀਤੀ। ਮੀਟਿੰਗ ਵਿੱਚ ਦੋਹਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਆਮ ਵਾਂਗ ਬਣਾਉਣ ਵੱਲ ਪ੍ਰਗਤੀ ਸਮੇਤ ਆਪਸੀ ਸਹਿਯੋਗ ਦੇ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ। ਸ੍ਰੀ ਡੋਵਾਲ

0: FM 102.7 MHz FM ਰੇਨਬੋ ਤੁਸੀਂ ਸੁਣ ਰਹੇ ਹੋ। ਸਵੇਰ ਦੇ 8:30 ਹੋ ਰਹੇ ਨੇ। ਆ ਸੁਣਦੇ ਹਾਂ ਪੰਜਾਬੀ ਖਬਰਾਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ।
1: ਨਮਸਕਾਰ,

ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਕਾਰ ਸਥਿਰ ਭਰੋਸੇਮੰਦ ਅਤੇ ਸਕਾਰਾਤਮਕ ਸੰਬੰਧ ਦੋਹਾਂ ਦੇਸ਼ਾਂ ਦਰਮਿਆਨ ਵਿਸ਼ਵਾਸ ਅਤੇ ਬਿਹਤਰ ਸਮਝ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ। ਲਖਨਊ ਅੱਗ ਹਾਦਸੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 6 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਅਤੇ ਉਨ੍ਹਾਂ ਵਿਚੋਂ 4 ਨੂੰ ਬੀਤੀ ਰਾਤ ਗ੍ਰਿਫਤਾਰ ਕਰ ਲਿਆ ਹੈ। ਅਲੀਗੰਜ ਵਿੱਚ ਇੱਕ ਐਨੀਮੇਸ਼ਨ ਕੋਚਿੰਗ ਸੈਂਟਰ ਵਿੱਚ ਵਾਪਰੀ ਘਟਨਾ ਵਿੱਚ 15 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਅਤੇ 9 ਜ਼ਖਮੀ ਹੋਏ ਨੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ 'ਤੇ ਲਖਨਊ ਵਿਕਾਸ ਅਥਾਰਟੀ, ਫਾਇਰ ਡਿਪਾਰਟਮੈਂਟ, ਬਿਜਲੀ ਵਿਭਾਗ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਲੀਗੰਜ ਪੁਲਿਸ ਨੇ 6 ਨਾਮਜ਼ਦ ਮੁਲਜ਼ਮਾਂ ਅਤੇ ਕਈ ਹੋਰਨਾਂ ਖਿਲਾਫ਼ ਵੱਖ ਵੱਖ ਧਾਰਾਵਾਂ ਅਧੀਨ FIR ਦਰਜ ਕੀਤੀ ਹੈ। ਪੁਲਿਸ ਨੇ ਅਲੀਗੰਜ ਵਿੱਚ ਇਮਾਰਤ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਾ ਦਿੱਤੀ ਹੈ। ਫੋਰੈਂਸਿਕ ਯੂਨਿਟ ਅਤੇ ਫਾਇਰ ਬ੍ਰਿਗੇਡ ਟੀਮ ਜਾਂਚ ਲਈ ਸਬੂਤ ਇਕੱਠੇ ਕਰ ਰਹੀਆਂ ਨੇ। ਰਾਜ ਸਰਕਾਰ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਨੇ। ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ਜਿਸ ਨੂੰ 7 ਦਿਨਾਂ ਅੰਦਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਦੋਹਾ ਸਥਿਤ ਭਾਰਤੀ ਦੂਤਘਰ ਨੇ ਦੱਸਿਆ ਕਿ ਕਤਰ ਦੇ ਅਧਿਕਾਰੀ ਨੇ ਰਾਸ ਲਾਫਾਨ ਇਲਾਕੇ ਵਿੱਚ ਐਤਵਾਰ ਰਾਤ ਨੂੰ ਹੋਏ ਹਾਦਸੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੂਤਘਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਦੂਤਘਰ ਅਨੁਸਾਰ ਘਟਨਾ ਵਿੱਚ ਜ਼ਖਮੀ ਹੋਏ ਸਾਰੇ ਲੋਕਾਂ ਦਾ ਢੁਕਵਾਂ ਡਾਕਟਰੀ ਇਲਾਜ ਕੀਤਾ ਜਾ ਰਿਹਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਭਾਰਤੀ ਨਾਗਰਿਕਾਂ ਸਮੇਤ ਮੌਤਾਂ ਉੱਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਦੋਹਾ ਸਥਿਤ ਭਾਰਤੀ ਦੂਤਘਰ ਕਤਰ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਤਰ ਦੀ ਸਭ ਤੋਂ ਵੱਡੀ ਗੈਸ ਰਿਫਾਇਨਰੀ ਵਿੱਚ ਹੋਏ ਧਮਾਕੇ ਵਿੱਚ 13 ਲੋਕ ਮਾਰੇ ਗਏ ਸਨ ਅਤੇ 66 ਜ਼ਖਮੀ ਹੋ ਗਏ ਸਨ। ਕਤਰ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਹਾਦਸਾ ਮੁੱਖ LNG ਰਿਫਾਇਨਰੀ ਵਿੱਚ ਤਕਨੀਕੀ ਕਾਰਨਾਂ ਕਰਕੇ ਹੋਇਆ ਸੀ। ਯੂਰੀਆ, ਡਾਈਮੋਨੀਆ ਫਾਸਫੇਟ ਅਤੇ ਸਰਫਰ ਲੈ ਕੇ ਆ ਰਹੇ 4 ਭਾਰਤੀ ਮਾਲਵਾਹਕ ਜਹਾਜ਼ਾਂ ਨੇ ਪਿਛਲੇ ਹਫ਼ਤੇ ਹੋਰਮੁਜ਼ ਜਲ ਮਾਰਗ ਨੂੰ ਸਫਲਤਾਪੂਰਵਕ ਪਾਰ ਕਰ ਲਿਆ ਹੈ। ਰਸਾਇਣ ਅਤੇ ਖਾਦ ਮੰਤਰਾਲੇ ਅਨੁਸਾਰ ਇਹ ਜਹਾਜ਼ ਹੁਣ ਦੇਸ਼ ਦੀਆਂ ਵੱਖ ਵੱਖ ਬੰਦਰਗਾਹਾਂ ਵੱਲ ਜਾ ਰਹੇ ਨੇ। ਇਹਨਾਂ ਵਿੱਚ ਆਂਧਰਾ ਪ੍ਰਦੇਸ਼ ਦੀ ਕ੍ਰਿਸ਼ਨਾਪਟਨਮ ਅਤੇ ਕਾਕੀਨਾਡਾ, ਓਡੀਸ਼ਾ ਦੀ ਪਾਰਾਦੀਪ ਅਤੇ ਗੁਜਰਾਤ ਵਿੱਚ ਮੁੰਦਰਾ ਬੰਦਰਗਾਹ ਸ਼ਾਮਲ ਨੇ। ਜੰਮੂ ਕਸ਼ਮੀਰ ਪੁਲਿਸ ਨੇ ਸਲਾਨਾ ਸ੍ਰੀ ਅਮਰਨਾਥ ਯਾਤਰਾ ਲਈ ਇੱਕ ਸਲਾਹ ਜਾਰੀ ਕੀਤੀ ਹੈ। ਯਾਤਰਾ 3 ਜੁਲਾਈ ਤੋਂ 28 ਅਗਸਤ ਤੱਕ ਹੋਏਗੀ। ਸਲਾਹ ਅਨੁਸਾਰ ਅਮਰਨਾਥ ਯਾਤਰਾ ਦੇ ਕਾਫਲਿਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਨਵਯੁੱਗ ਸੁਰੰਗ ਰਾਹੀਂ ਆਮ ਆਵਾਜਾਈ ਨੂੰ ਅਸਥਾਈ ਤੌਰ 'ਤੇ ਸੀਮਤ ਕੀਤਾ ਗਿਆ ਹੈ। ਕਸ਼ਮੀਰ ਤੋਂ ਜੰਮੂ ਜਾਣ ਵਾਲੇ ਵਾਹਨ ਨੂੰ ਸਵੇਰੇ 11:30 ਵਜੇ ਤੋਂ ਪਹਿਲਾਂ ਨਵਯੁੱਗ ਸੁਰੰਗ ਪਾਰ ਕਰਨ ਦੀ ਆਗਿਆ ਨਹੀਂ ਹੋਏਗੀ। ਇਸੇ ਤਰ੍ਹਾਂ ਜੰਮੂ ਤੋਂ ਕਸ਼ਮੀਰ ਜਾਣ ਵਾਲੇ ਵਾਹਨਾਂ ਨੂੰ ਰੋਜ਼ਾਨਾ ਦੁਪਹਿਰ ਬਾਅਦ 3 ਵਜੇ ਤੋਂ ਬਾਅਦ ਸੁਰੰਗ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਏਗੀ। ਕੈਲੀਫੋਰਨੀਆ ਵਿੱਚ ਅੱਜ ਤੋਂ ਸ਼ੁਰੂ ਹੋਣ ਵਾਲੇ US Open ਸੁਪਰ ਬੈਡਮਿੰਟਨ ਟੂਰਨਾਮੈਂਟ ਵਿੱਚ ਲਕਸ਼ਯ ਸੇਨ ਅਤੇ ਤਨਵੀ ਸ਼ਰਮਾ ਭਾਰਤ ਦੀ ਅਗਵਾਈ ਕਰਨਗੇ। ਲਕਸ਼ਯ ਸੇਨ ਪੁਰਸ਼ ਸਿੰਗਲਸ ਦੇ ਪਹਿਲੇ ਗੇੜ ਵਿੱਚ ਬੈਲਜੀਅਮ ਦੇ ਜੂਲੀਅਨ ਕੇਰੇਗੀ ਖਿਲਾਫ ਖੇਡੇਗਾ। ਕਿਦਾਂਬੀ ਸ਼੍ਰੀਕਾਂਤ ਆਪਣੇ ਪਹਿਲੇ ਗੇੜ ਦੇ ਮੈਚ ਵਿੱਚ ਚੀਨੀ ਤਾਈਪੀ ਦੇ ਲਿਆਓ ਜਾਓ ਫੂ ਦਾ ਸਾਹਮਣਾ ਕਰੇਗਾ। ਗੈਰ ਦਰਜਾ ਪ੍ਰਾਪਤ ਸਨਿਤ ਦਯਾਨੰਦ ਆਪਣੀ ਮੁਹਿੰਮ ਦੀ ਸ਼ੁਰੂਆਤ ਜਾਪਾਨ ਦੇ ਜੁਦਾਈ ਓਕੇਮੋਤੋ ਵਿਰੁੱਧ ਕਰੇਗਾ। ਮਹਿਲਾ ਸਿੰਗਲ ਵਿੱਚ 7 ਭਾਰਤੀ ਖਿਡਾਰੀ ਮੁੱਖ ਡਰਾਅ ਵਿੱਚ ਨੇ। 17 ਸਾਲਾ ਤਨਵੀ ਸ਼ਰਮਾ ਆਪਣੀ ਮੁਹਿੰਮ ਦੀ ਸ਼ੁਰੂਆਤ ਜਰਮਨੀ ਦੀ ਜਵੋਨ ਲੀ ਵਿਰੁੱਧ ਕਰੇਗੀ। FIH ਪ੍ਰੋ ਲੀਗ ਸ਼ੁਰੂਆਤੀ ਮੈਚ ਵਿੱਚ ਅੱਜ ਭਾਰਤੀ ਪੁਰਸ਼ ਹਾਕੀ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਏਗਾ। 2024 ਵਿੱਚ ਚੀਨ ਦੇ ਹੁਲਨਬੁਇਰ ਵਿੱਚ ਹੋਈ ਏਸ਼ੀਅਨ ਚੈਂਪੀਅਨਸ ਟਰਾਫੀ ਤੋਂ ਬਾਅਦ ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਹਿਲਾ ਮੁਕਾਬਲਾ ਹੈ। ਫੀਫਾ ਵਿਸ਼ਵ ਕੱਪ 2026 ਵਿੱਚ ਅਮਰੀਕਾ ਦੇ ਫਿਲਾਡੈਲਫੀਆ 'ਚ ਗਰੁੱਪ I ਦੇ ਇੱਕ ਮੈਚ ਵਿੱਚ ਫਰਾਂਸ ਨੇ ਇਰਾਕ ਨੂੰ 3-0 ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਗਰੁੱਪ J ਦੇ ਮੈਚ ਵਿੱਚ ਅਰਜਨਟੀਨਾ ਨੇ ਆਸਟ੍ਰੀਆ ਨੂੰ 2-0 ਨਾਲ ਹਰਾਇਆ। ਦੋਵੇਂ ਗੋਲ ਅਰਜਨਟੀਨਾ ਦੇ ਕਪਤਾਨ ਲਿਓਨੈਲ ਮੈਸੀ ਨੇ ਕੀਤੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋਣ ਅਤੇ ਇੱਕ ਭਰੋਸੇਮੰਦ ਵਿਸ਼ਵ ਸ਼ਕਤੀ ਬਣਨ ਪਿੱਛੇ ਰਾਸ਼ਟਰ ਪਹਿਲਾਂ ਦਾ ਸਿਧਾਂਤ ਮੁੱਖ ਪ੍ਰੇਰਕ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਨੇ ਲਖਨਊ ਅੱਗ ਹਾਦਸੇ ਦੇ ਸੰਬੰਧ ਵਿੱਚ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ, ਜਦਕਿ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਤੇ ਕਤਰ ਨੇ ਰਾਸ ਲਾਫਾਨ ਸਨਅਤੀ ਖੇਤਰ ਵਿੱਚ ਹੋਏ LNG ਧਮਾਕੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

FMR 102.7 MHz FM रेनबो ਤੁਸੀਂ ਸੁਣ ਰਹੇ ਹੋ ਸਵੇਰ ਦੀ 9:30 ਪੇਸ਼ ਨੇ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋਣਾ ਅਤੇ ਇੱਕ ਭਰੋਸੇਯੋਗ ਵਿਸ਼ਵ ਸ਼ਕਤੀ ਬਣਨ ਪਿੱਛੇ ਰਾਸ਼ਟਰ ਪਹਿਲਾਂ ਦਾ ਸਿਧਾਂਤ ਮੁੱਖ ਪ੍ਰੇਰਕ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਦੇ ਵਿੱਚ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਨੇ ਲਖਨਊ ਅੱਗ ਹਾਦਸੇ ਦੇ ਵਿੱਚ ਇਸ ਦੇ ਸਬੰਧ ਦੇ ਵਿੱਚ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ, ਜਦਕਿ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਦੇ ਵਿੱਚ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ NAFED ਦੇ ਨਿਲਾਮੀ ਪੋਰਟਲ ਦੀ ਸ਼ੁਰੂਆਤ ਕਰਨਗੇ। ਖਾਦ ਲਿਆ ਰਹੇ 4 ਜਹਾਜ਼ ਹੋਰਮੋਜ਼ ਜਲਮਾਰਗ ਪਾਰ ਕਰਨ ਤੋਂ ਬਾਅਦ ਭਾਰਤੀ ਬੰਦਰਗਾਹਾਂ ਵੱਲ ਵਧ ਰਹੇ ਨੇ। ਕਤਰ ਦੇ ਰਾਸ ਲਫਾਨ ਸਨਅਤੀ ਖੇਤਰ ਦੇ ਵਿੱਚ ਹੋਏ LNG ਧਮਾਕੇ ਦੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੇਸ਼ ਵਿੱਚ 5 ਲੱਖ ਤੋਂ ਵੱਧ ਅੰਗ ਦਾਨ ਦਾ ਸੰਕਲਪ ਲਿਆ ਗਿਆ ਹੈ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਤੇ ਮਾਪਿਆਂ ਦੇ ਹਿੱਤਾਂ ਦੇ ਇਲਾਕੀਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਦੇ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਕੈਲੀਫੋਰਨੀਆ ਦੇ ਵਿੱਚ ਅੱਜ ਤੋਂ ਸ਼ੁਰੂ ਹੋ ਰਹੇ US ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਦੇ ਵਿੱਚ ਲਕਸ਼ਿਆ ਸੇਨ ਅਤੇ ਤਨਵੀ ਸ਼ਰਮਾ ਭਾਰਤ ਦੀ ਅਗਵਾਈ ਕਰਨਗੇ। FIH ਹਾਕੀ ਪ੍ਰੋ ਲੀਗ ਦੀ ਸ਼ੁਰੂਆਤੀ ਮੈਚ ਦੇ ਵਿੱਚ ਅੱਜ ਭਾਰਤੀ ਮਰਦਾਂ ਦੀ ਟੀਮ ਦਾ ਮੁਕਾਬਲਾ ਪਾਕਿਸਤਾਨ ਦੇ ਨਾਲ ਹੋਵੇਗਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਸੋਹਣੀ ਜੀ ਖੂਬਸੂਰਤ ਜੀ ਸਵੇਰ ਦੀ ਸ਼ੁਰੂਆਤ ਔਰ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਆ ਗਈ ਹੈ ਜੀ। ਤੁਹਾਡੀ ਆਪਣੀ ਆਡੀਅੰਸ ਲਈ ਤੁਹਾਡਾ ਸਾਥ ਚਾਹੀਦਾ ਪੂਰੇ 10 ਵਜੇ ਤੱਕ ਔਰ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੇ ਗੀਤ, ਬਹੁਤ ਸਾਰੇ ਭਾਵ ਟੈਲੈਂਟ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਾਂਝਾ ਕਰਨਾ ਹੈ। ਔਰ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ, 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਔਰ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਹੋਏ ਨੇ। ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕਿੱਦਾਂ ਆਉਣਾ ਜੀ, 98-55-10-10-27 ਨੰਬਰ 'ਤੇ ਤੁਸੀਂ ਕਰਨਾ ਜੀ ਮੈਸੇਜ। ਹੈਲੋ ਹਾਏ ਸਿਰਫ ਨਹੀਂ ਕਰਨੀ, ਕਿਉਂਕਿ ਅਸੀਂ ਉਹ ਤਾਂ ਹੈਲੋ ਹਾਏ ਹਰ ਵਾਰੀ ਕਰ ਦਿੰਦੇ ਹਾਂ ਨਾ, ਮੈਂ ਕਿਹਾ ਕੁਛ ਵੱਖਰੇ ਅੰਦਾਜ਼ ਦੇ ਵਿੱਚ ਆਇਆ ਜਾਏ, ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਬਣਿਆ ਜਾਏ। ਔਰ ਮੈਂ ਕਿਹਾ ਕੀ ਕਰਨਾ, ਹੋਰ ਕੀ ਕਰਨਾ, ਆਪਣੇ ਕਿਸੇ ਵੀ ਟੈਲੈਂਟ ਨੂੰ ਤੁਸੀਂ ਜਿਹੜਾ ਹੈ ਸਾਡੇ ਤੱਕ ਪਹੁੰਚਾ ਸਕਦੇ ਹੋ ਵੱਖਰੇ ਜੇ ਨਵੇਂ ਜੇ ਅੰਦਾਜ਼ ਦੇ ਨਾਲ, ਰੋਜ਼ ਦੇ ਦਿਨਾਂ ਵਾਂਗ ਜੇਕਰ ਤੁਸੀਂ ਭੇਜਦੇ ਹੋ ਆਪਣੇ ਅੰਦਾਜ਼ ਦੇ ਵਿੱਚ ਮੈਸੇਜ। ਮੈਂ ਕਿਹਾ ਥੋੜ੍ਹਾ ਜਿਹਾ ਕੁਛ ਨੂੰ ਉਸਨੂੰ ਇੰਪਰੂਵ ਕਰਕੇ ਨਵੇਂ ਦਿਨ ਦੇ ਹਿਸਾਬ ਨਾਲ ਨਵੀਂ ਗੱਲ ਤੁਸੀਂ ਬੋਲ ਕੇ ਲਿਖ ਕੇ ਭੇਜ

ਸਕਦੇ ਹੋ ਤਾਂ ਹੋ ਸਕਦਾ ਕਿ ਹੋਰ ਵੀ ਸਾਡੇ ਲਿਸਨਰ ਦੋਸਤ ਜਿਹੜੇ ਨੇ ਤੁਹਾਡੇ ਤੋਂ ਮੋਟੀਵੇਟ ਹੋ ਕੇ ਸਾਨੂੰ ਮੈਸੇਜ ਭੇਜਣ। ਸਿਰਫ ਹੈਲੋ ਹਾਈ ਕਹਿ ਕੇ ਹੀ ਨਹੀਂ ਤੁਸੀਂ ਸਾਰ ਦੇਣਾ, ਬਲਕਿ ਸਾਡੇ ਤੱਕ ਤੁਸੀਂ ਆਪਣੇ ਮੈਸੇਜਸ ਪਹੁੰਚਾਉਣੇ ਨੇ। ਤੁਹਾਡਾ ਕੋਈ ਵੀ ਹੁਨਰ ਹੈਗਾ, ਤੁਹਾਡੀ ਕੋਈ ਵੀ ਟੈਲੈਂਟ ਹੈਗਾ, ਉਹ ਤੁਸੀਂ ਪਹੁੰਚਾ ਸਕਦੇ ਹੋ। ਬਾਕੀ ਅਸੀਂ ਹਰ ਵਾਰੀ ਕਹਿੰਦੇ ਹਾਂ ਜਿੱਥੇ ਤੁਸੀਂ ਰਹਿੰਦੇ ਹੋ ਉੱਥੋਂ ਦੀ ਕੀ ਖਾਸੀਅਤ ਹੈ ਉਸਦੇ ਬਾਰੇ ਤੁਸੀਂ ਭੇਜੋ। ਔਰ ਅੱਜ ਮੈਂ ਕਿਹਾ ਗੱਲ ਕਰਨੀ ਹੈ, ਸਾਡੇ ਇੱਥੇ ਅਸੀਂ ਅਕਸਰ ਅਸੀਂ ਦੇਖਿਆ ਹੋਣਾ ਨਾ, ਦੇਖੀ ਜਾ ਛੇੜੀ ਨਾ ਹੋਰਨ ਔਕੇ ਪਲੀਜ਼, ਹੈ ਨਾ। ਇਹ ਸਭ ਗੱਲਾਂ ਜਿਹੜੀਆਂ ਨੇ ਗੱਡੀਆਂ ਦੇ ਪਿੱਛੇ, ਵਾਹਨਾਂ ਦੇ ਪਿੱਛੇ, ਟਰੱਕਾਂ ਦੇ ਪਿੱਛੇ ਲਿਖੀਆਂ ਹੁੰਦੀਆਂ ਨੇ, ਔਰ ਅਸੀਂ ਅਕਸਰ ਪੜ੍ਹਦੇ ਵੀ ਹਾਂ। ਕਈ ਵਾਰੀ ਅਸੀਂ ਸੋਚਣ ਲਈ ਮਨਜ਼ੂਰ ਹੋ ਜਾਂਦੇ ਹਾਂ, ਕਈ ਵਾਰੀ ਅਸੀਂ ਜਿਹੜੇ ਹੈ ਇਹ ਸੋਚਦੇ ਹਾਂ ਕਿ ਆਖਿਰਕਾਰ ਇਹ ਗੱਲਾਂ ਕਿਉਂ ਲਿਖੀਆਂ ਗਈਆਂ ਹੁੰਦੀਆਂ ਨੇ। ਤੁਹਾਨੂੰ ਕਿਤੇ ਪਤਾ ਕਿ ਕਿਉਂ ਲਿਖੀਆਂ ਗਈਆਂ ਹੁੰਦੀਆਂ ਨੇ? ਔਰ ਅੱਜ ਤੱਕ ਜਿਹੜੀ ਕੁਛ ਤੁਸੀਂ ਫਨੀ ਕੋਈ ਲਾਈਨ ਜਿਹੜੀ ਹੈ ਨਾ ਉਹ ਤੁਸੀਂ ਪੜ੍ਹੀ ਹੋਵੇ ਤਾਂ ਅੱਜ ਜ਼ਰੂਰ ਜਿਹੜਾ ਹੈ ਮੇਰੇ ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਜ਼ਰੂਰ ਲਿਖ ਕੇ ਭੇਜਿਓ। ਬੋਲ ਕੇ ਵੀ ਭੇਜਣਾ, ਬੋਲ ਕੇ ਵੈਸੇ ਜ਼ਿਆਦਾ ਸਰ ਸਾਡੇ ਲਿਸਨਰ ਭੇਜਦੇ ਨੇ। ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਕਿਹਾ ਕਿਉਂ ਨਾ ਉਹਨਾਂ ਮੈਸੇਜਸ ਨੂੰ ਬੁਲਾਇਆ ਜਾਵੇ ਜਿਹੜੇ ਕਿ ਦੱਸ ਸਕਦੇ ਨੇ ਕਿ ਟਰੱਕਾਂ ਦੇ ਪਿੱਛੇ, ਗੱਡੀਆਂ ਦੇ ਪਿੱਛੇ, ਜਿਸਦੇ ਵੀ ਗੱਡੀ ਦੇ ਪਿੱਛੇ ਤੁਸੀਂ ਕੁਝ ਲਿਖਿਆ ਪੜ੍ਹਿਆ ਹੋਵੇ, ਵੱਖਰਾ ਜਿਹਾ ਪੜ੍ਹਿਆ ਹੋਵੇ, ਤਾਂ ਉਹ ਤੁਸੀਂ ਮੈਨੂੰ ਜ਼ਰੂਰ ਭੇਜਿਓ ਆਪਣਾ ਮੈਸੇਜ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਹੋਇਓ ਸ਼ਾਮਿਲ। ਕਈ ਵਾਰੀ ਨਾ ਸ਼ੇਰੋ ਸ਼ਾਇਰੀ ਜੀ ਲਿਖੀ ਹੁੰਦੀ ਹੈ, ਉਹ ਤੁਸੀਂ ਜ਼ਰੂਰ ਮੈਨੂੰ ਬੋਲ ਕੇ ਭੇਜਿਓ। ਔਰ ਨਾਲ ਦੀ ਨਾਲ ਜਿਹੜਾ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਪ੍ਰੋਗਰਾਮ ਦੇ ਵਿੱਚ ਕਿੱਦਾਂ ਤੁਸੀਂ ਸ਼ਾਮਿਲ ਹੋਣਾ ਉਹ ਵੀ ਤੁਸੀਂ ਭੇਜ ਸਕਦੇ ਹੋ ਕੁਝ ਨਵੇਂ ਵੱਖਰੇ ਅੰਦਾਜ਼ ਦੇ ਵਿੱਚ। ਜੇਕਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵੋਗੇ ਤਾਂ ਉਹ ਤਾਂ ਹੋਰ ਵੀ ਵਧੀਆ ਹੋਏਗਾ, ਕਿ 4 ਚੰਦ ਨਹੀਂ ਲੱਗ ਜਾਣਗੇ। ਫਟਾਫਟ ਭੇਜੋ ਮੈਸੇਜਸ, 9:06 ਹੋ ਗਏ ਨੇ ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਸੇਜਸ ਭੇਜਣੇ। ਵੈਸੇ ਤਾਂ ਸਾਡੇ ਲਿਸਨਰ ਦੋਸਤਾਂ ਨੇ ਸਟਾਰਟ ਕਰ ਦਿੱਤੇ ਨੇ, ਪਰ ਮੈਂ ਕਿਹਾ ਜੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਨਾ ਇੱਕ ਪਿਆਰੇ ਜਿਹੇ ਗੀਤ ਦੇ ਨਾਲ, ਮਿੱਠੀ ਜਿਹੀ ਆਵਾਜ਼ ਦੇ ਨਾਲ ਕੀਤੀ ਜਾਵੇ। ਔਰ ਇਸ ਗੀਤ ਦੇ ਨਾਲ ਹੀ ਸ਼ੁਰੂ ਕਰਦੇ ਹਾਂ ਅੱਜ ਦੇ ਇਸ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਅੱਜ ਦਾ ਇਹ ਸਫ਼ਰ।

0: ਪ੍ਰੋਗਰਾਮ ਦੀ ਇੰਨੀ ਸੋਹਣੀ ਜੀ ਸ਼ੁਰੂਆਤ, ਔਰ ਨਾਲ ਦੀ ਨਾਲ ਤੁਹਾਡੇ ਮੈਸੇਜਸ ਜਿਹੜੇ ਨੇ ਨਾ ਉਹ ਵੀ ਆਉਣੇ ਸ਼ੁਰੂ ਹੋ ਗਏ ਨੇ, ਔਰ ਇਸ ਨਾਲ ਵਧੀਆ ਜੀ ਖੂਬਸੂਰਤ ਜੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਬਣੋ, ਔਰ ਆਪਣੇ ਪਿਆਰੇ ਪਿਆਰੇ ਮੈਸੇਜਸ ਦੇ ਰਾਹੀਂ ਬਾਕੀ ਲਿਸਨਰ ਦੋਸਤਾਂ ਨੂੰ ਵੀ ਮਜਬੂਰ ਕਰ ਦਿਓ ਕਿ ਉਹ ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ। ਅਸੀਂ ਹਰ ਦਿਨ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਨਾਲ ਨਵੇਂ ਲਿਸਨਰ ਦੋਸਤ ਜੁੜਨ, ਉਹ ਮੈਸੇਜ ਜ਼ਰੂਰ ਭੇਜਣ, ਔਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਤਾਂ 9855-10-10-27 ਨੰਬਰ 'ਤੇ ਤੁਸੀਂ ਮੈਸੇਜ ਕਰ ਸਕਦੇ ਹੋ। ਜਿਵੇਂ ਕਿ ਲਿਸਨਰ ਦੋਸਤ ਸਾਡੇ ਤੱਕ ਪਹੁੰਚੇ ਨੇ, ਔਰ ਅੱਜ ਮੈਂ ਕਿਹਾ ਭੇਜ ਦਿਉ ਤੁਸੀਂ ਜਿਹੜੇ ਟਰੱਕਾਂ ਗੱਡੀਆਂ ਦੇ ਪਿੱਛੇ ਲਿਖੀ ਹੁੰਦੀ ਨਾ ਸ਼ੇਰੋ ਸ਼ਾਇਰੀ, ਵਨ ਲਾਈਨਰ ਵੀ ਕਈ ਵਾਰ ਲਿਖੇ ਹੁੰਦੇ ਆ, ਉਹ ਵੀ ਤੁਸੀਂ ਜਗ੍ਹਾ ਪੜ੍ਹੇ ਹੋਣ, ਮੈਂ ਕਿਹਾ ਉਹ ਤੁਸੀਂ ਮੈਨੂੰ ਬੋਲ ਕੇ ਲਿਖ ਕੇ ਭੇਜ ਦਿਉ। ਔਰ ਲਿਖ ਕੇ ਵੈਸੇ ਮਜ਼ਾ ਨਹੀਂ ਆਉਣਾ, ਬੋਲ ਕੇ ਭੇਜੋਗੇ ਨਾ ਉਹ ਹੋਰ ਵੀ ਵਧੀਆ ਲੱਗ ਜਾਣੇ ਆ। ਪਹਿਲਾ ਮੈਸੇਜ ਸਾਡੇ ਪ੍ਰੋਗਰਾਮ ਦੇ ਵਿੱਚ ਆ ਗਿਆ ਜੀ, ਆ ਜਾਓ ਸੁਣਦੇ ਹਾਂ ਜੀ ਸਾਡੇ ਲਿਸਨਰ ਦੋਸਤ ਕੀ ਕਹਿੰਦੇ ਨੇ ਔਰ ਕਿੱਦਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ।
1: SBS ਨਗਰ ਤਰਲੋਚਨ ਟੇਲਰ ਜ਼ਿਲ੍ਹਾ ਨਵਾਂ ਸ਼ਹਿਰ। ਅੰਜਲੀ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੇਖ ਲੈਣਾ ਰੱਬਾ ਕਾਇਮ ਰੱਖੀ, ਰੱਬਾ ਕਾਇਮ ਰੱਖੀ ਮਾਂ ਦਾ ਪਿਆਰ ਤੇ ਪਿਓ ਦੇ ਸਿਰ ਦੇ ਤਾਜ ਨੂੰ, ਇਸੇ ਤਰ੍ਹਾਂ ਕਾਇਮ ਰੱਖੀ ਅੰਜਲੀ ਮੈਡਮ ਦੀ ਮਿੱਠੀ ਤੇ ਪਿਆਰੀ ਆਵਾਜ਼ ਨੂੰ, ਮਿੱਠੀ ਤੇ ਪਿਆਰੀ ਆਵਾਜ਼ ਨੂੰ। ਸੋ ਤੁਹਾਡੀ ਆਵਾਜ਼ ਨੂੰ ਸਲੂਟ ਹੈ ਜੀ। ਮੈਸੇਜ ਮੈਂ ਅਦਾਰੇ ਵਿੱਚ ਰਹਿ ਕੇ ਕਰੂੰਗਾ, ਥੋੜ੍ਹੀ ਜਿਹੀ ਹੋਰ ਦੋ ਕਲੈਨਾਂ ਲਿਖਿਆ ਜੀ। ਰੱਬਾ ਰੱਬਾ ਹਰ ਘਰ ਵਿੱਚ ਖੁਸ਼ੀ ਭਰੀ ਸੱਜਰੀ ਸਵੇਰ ਹੋਵੇ, ਇਮਾਨਦਾਰੀ ਨਾਲ ਕੰਮ ਚੱਲੇ, ਨਾ ਕੋਈ ਹੇਰ ਫੇਰ ਹੋਵੇ। ਹੇ ਰੱਬਾ ਸਾਰੇ ਘਰਾਂ ਵਿੱਚ ਖੁਸ਼ੀਆਂ ਬੰਦੀ, ਹੇ ਰੱਬਾ ਸਾਰੇ ਘਰਾਂ ਵਿੱਚ ਖੁਸ਼ੀਆਂ ਬੰਦੀ। ਬੇਸ਼ੱਕ ਦੇਰ ਹੋਵੇ, ਨਾ ਕੋਈ ਅੰਧੇਰ ਹੋਵੇ, ਨਾ ਕੋਈ ਅੰਧੇਰ ਹੋਵੇ। ਸੋ ਖੁਸ਼ੀਆਂ ਕਿਹੜੇ ਪਰਮਾਤਮਾ ਸਮਝਣੇ, ਜਿੰਨਾ ਵੀ ਤੰਦਰੁਸਤੀ ਚਾਹੀਦੀ ਆ, ਇਮਾਨਦਾਰੀ ਨਾਲ ਕੰਮ ਕਰੋ ਜਿੰਨਾ ਵੀ ਹੈ, ਤੇ ਬਾਕੀ ਗਰਮੀ ਤੋਂ ਬਚਣ ਦੀ ਕੋਸ਼ਿਸ਼ ਕਰਿਆ ਕਰੋ। ਸਾਰੇ ਹੀ ਜਿੰਨੇ ਵੀ ਸਰੋਤੇ ਸੁਣਦੇ ਨੇ ਸਾਰੇ ਹੀ ਬਹੁਤ ਹੀ ਬੜੇ ਪਿਆਰ ਨਾਲ ਮੈਸੇਜ ਕਰਦੇ ਹਨ, ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਪਰਮਾਤਮਾ ਸਾਨੂੰ ਹਮੇਸ਼ਾ ਤੰਦਰੁਸਤੀ ਅਤੇ ਤਰੱਕੀਆਂ ਦੇਵੇ। ਥੈਂਕ ਯੂ,
0: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਵਾਕਈ ਹਰ ਘਰ ਦੇ ਵਿੱਚ ਖੁਸ਼ੀ ਪਹੁੰਚੇ, ਹਰ ਘਰ ਦੇ ਵਿੱਚ ਲੋਕ ਤੰਦਰੁਸਤ ਹੋਣ, ਕਿਸੇ ਵੀ ਤਰ੍ਹਾਂ ਦਾ ਦੁੱਖ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਹੋਵੇ, ਬਸ ਇਹੀ ਦੁਆ ਜੀ। ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਜਾਓ ਤੁਸੀਂ ਵੀ, ਫਟਾਫਟ ਮੈਸੇਜਸ ਭੇਜ ਦਿਓ। ਨਮਸਕਾਰ ਜੀ, ਮੈਂ ਬਿੰਦੂ ਬਸਤੀ ਸ਼ੇਖ ਜਲੰਧਰ ਤੋਂ ਮੈਸੇਜ ਕਰ ਰਹੇ ਨੇ। ਜਲ ਹੀ ਜੀਵਨ ਹੈ ਔਰ ਆਪ ਜਲ ਹੀ ਜੀਵਨ ਹੈ ਆਪਕਾ ਬਚਾਨਾ ਹੁਆ ਪਾਣੀ ਦੇਸ਼ ਕਾ ਕਾਮ ਆ ਸਕਤਾ ਹੈ। ਜੈ ਹਿੰਦ ਜੀ। ਵਾਕਈ ਪਾਣੀ ਜਿਹੜਾ ਨਾ ਇਹ ਬਹੁਤ ਹੀ ਕੀਮਤੀ ਹੈ, ਇਸ ਨੂੰ ਅੱਜ ਸਾਡੇ ਆਪਣੇ ਲਈ ਤਾਂ ਬਚਾਉਣਾ ਜ਼ਰੂਰੀ ਹੈ, ਆਉਣ ਵਾਲੀ ਪੀੜ੍ਹੀਆਂ ਦੇ ਲਈ ਵੀ ਇਸ ਨੂੰ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਓਕੇ ਜੀ, ਅਗਲਾ ਮੈਸੇਜ ਕਿਹਨਾਂ ਦਾ ਆਇਆ, ਆ ਜਾਓ ਪਹਿਲਾਂ ਸੁਣਦੇ ਹਾਂ ਕੀ ਕਹਿੰਦੇ ਨੇ ਸਾਡੇ ਲਿਸਨਰ ਦੋਸਤ।
2: ਹੈਲੋ ਦੋਸਤੋ, ਦਿਲ ਆਪਣਾ ਪੰਜਾਬੀ

0: ਜੀ ਸਮਸਤਾਨੀ ਜਲੰਧਰ ਤੋਂ
1: ਜੀ ਸਵਾਗਤ ਹੈ
0: ਮੈਡਮ ਜੀ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਮੈਂ ਇੱਕ ਗੀਤ ਦੀਆਂ ਦੋ ਕਲੇਨਾਂ ਲੈ ਕੇ ਹਾਜ਼ਰ ਹੋਇਆ ਜਿਹੜਾ ਕਬੂਲ ਕਰਨਾ ਜੀ ਤੈਨੂੰ ਆਉਂਦਾ ਏ ਪਿਆਰ ਤੇ ਗੁੱਸਾ ਮੈਨੂੰ ਗੁੱਸੇ ਤੇ ਪਿਆਰ ਆਉਂਦਾ ਏ ਜਿਹੜਾ ਹੱਸ ਕੇ ਤਾਂ ਵਖਾ ਸੱਜਣਾ ਇੰਨੇ ਚ ਤੇਰਾ ਕੀ ਜਾਂਦਾ ਏ ਜ਼ਿੰਦਗੀ ਅਨਮੋਲੇ ਤੂੰ ਰਵਾਉਣਾ ਛੱਡ ਦੇ ਪਿਆਰ ਅਨਭੋਲੇ ਤੂੰ ਭੁਲਾਉਣਾ ਛੱਡ ਦੇ ਸੱਚੇ ਦਿਲ ਤੇ ਕਈ ਜੁਰਮ ਹੁੰਦੇ ਨੇ ਫਿਰ ਗੁੱਸਾ ਕਿਉਂ ਪੀ ਜਾਂਦਾ ਏ ਜਰਾ ਹੱਸ ਕੇ ਤਾਂ ਬੋਲ ਸੋਹਣਿਆ ਤੇਰਾ ਏ ਕੋਈ ਦਿਲਾਂ ਦਾ ਫੱਟ ਸੀ ਜਾਂਦਾ ਏ ਜਰਾ ਹੱਸ ਕੇ ਤਾਂ ਵੱਖਾ ਸੋਹਣਿਆ ਤੇਰਾ ਕੀ ਜਾਂਦਾ ਏ ਥੈਂਕ ਯੂ ਧੰਨਵਾਦ ਜੀ ਸ਼ੁਕਰੀਆ
1: ਥੈਂਕ ਯੂ ਸੋ ਮਚ ਜੀ ਔਰ ਜੀ ਐਸ ਮੁਲਤਾਨੀ ਜੀ ਹਰ ਵਾਰ ਦੀ ਤਰ੍ਹਾਂ ਦੋ ਕੁ ਲਾਈਨਾਂ ਦੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਜੀਐਸ ਮੁਲਤਾਨੀ ਜੀ ਬੜੇ ਚਲਾਕ ਨੇ ਹਰ ਵਾਰੀ ਦੋ ਕੁ ਲਾਈਨਾਂ ਕਹਿੰਦੇ ਨੇ ਸਾਨੂੰ ਚਾਰ ਪੰਜ ਲਾਈਨਾਂ ਸੁਣਾ ਕੇ ਚਲੇ ਜਾਂਦੇ ਨੇ ਦੇਖੋ ਚਲੋ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ ਇੱਕ ਉਹਨਾਂ ਦਾ ਵੱਖਰਾ ਢੰਗ ਹੈ ਵੱਖਰਾ ਸਟਾਈਲ ਹੈ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵੋ ਔਰ ਅੱਜ ਭੇਜੋ ਜੀ ਫਟਾਫਟ ਸ਼ੇਰ ਉਸ਼ਾਇਰੀ ਜਿਹੜੀ ਤੁਸੀਂ ਟਰੱਕਾਂ ਦੇ ਪਿੱਛੇ ਗੱਡੀਆਂ ਦੇ ਪਿੱਛੇ ਲਿਖੀ ਪੜ੍ਹੀ ਹੋਵੇ ਔਰ ਜਿਹੜੀ ਤੁਹਾਨੂੰ ਵੱਖਰੀ ਜਿਹੀ ਲੱਗੀ ਹੋਵੇ ਵੱਖਰਾ ਜਿਹਾ ਜਿਹੜਾ ਮੈਂ ਕਿਹਾ ਉਸਦਾ ਅੰਦਾਜ਼ ਲੱਗਿਆ ਹੋਵੇ ਫਿਲਹਾਲ ਮੇਰੇ ਕੋਲ ਕੁਝ ਲਾਈਨਾਂ ਆਈਆਂ ਨੇ ਗੁਰਦੇਵ ਪਰਮਾਰ ਚਟਾਲਾ ਨੇੜੇ ਪਿੰਡ ਖਾਰਾ ਖੇੜਾ ਤੋਂ ਸਾਨੂੰ ਇਹ ਮੈਸੇਜ ਆਇਆ ਜੀ ਇਹ ਲਾਈਨਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦੀ ਹਾਂ ਕੀ ਲਿਖਿਆ ਜੀ ਤੁਰ ਗਏ ਜਿਨ੍ਹਾਂ ਦੇ ਬਾਪੂ ਖੋਰੇ ਉਹ ਘਾਟਾ ਪੂਰਾ ਪੂਰਾ ਪੂਰੀਆਂ ਕਿਵੇਂ ਕਰਦੇ ਨੇ ਨਿੱਕੀ ਉਮਰ ਤੋਰ ਹੱਥੀ ਬਾਪੂ ਨੂੰ ਜ਼ਿੰਦਗੀ ਨਾਲ ਇਕੱਲੇ ਕਿਵੇਂ ਲੜਦੇ ਨੇ ਬਾਪੂ ਮਰੇ ਤਾਂ ਬੰਦਾ ਔਖਾ ਅੰਨਾ ਹੋ ਜਾਂਦਾ ਹੈ ਜ਼ਿੰਮੇਵਾਰੀਆਂ ਥੱਲੇ ਝੁੱਕ ਕੇ ਬਚਪਨ ਵੀਕ ਹੋ ਜਾਂਦਾ ਹੈ ਔਲਾਦ ਚੀਕਾਂ ਮਾਰੇ ਪਰ ਆਵਾਜ਼ ਨਹੀਂ ਆਉਂਦੀ ਬਾਪੂ ਦੇ ਤੁਰ ਜਾਣ ਦੀ ਤਾਰੀਖ ਦਰਦ ਦੇਣ ਹੀ ਆਉਂਦੀ ਜਿੰਨਾ ਬਚਪਨ ਬਾਪ ਬਿਨਾਂ ਕੱਢਿਆ ਖੁਰੇ ਕਿਵੇਂ ਜਵਾਨੀ ਕੱਢਣਗੇ ਇੱਕ ਦਿਨ ਨਹੀਂ ਹਰ ਦਿਨ ਬਾਪੂ ਨੂੰ ਕੰਧਾਂ ਕੋਲਿਆਂ ਓਹਲੇ ਲੱਭਣਗੇ ਬਾਪ ਮਰੇ ਦਾ ਦਰਦ ਜਿੰਨਾ ਸੀਨੇ ਹੰਡਾਇਆ ਏ ਉਹਨਾਂ ਲਈ ਹਰ ਸ਼ਖਸ਼ ਪਰਾਇਆ ਏ ਹਮਦਰਦੀ ਦੁਨੀਆਂ ਦਿੰਦੀ ਪਰ ਦਿਲੋਂ ਕੋਈ ਚਾਹੁੰਦਾ ਨਹੀਂ ਲੱਖ ਰਿਸ਼ਤੇ ਆਉਂਦੇ ਅੱਗੇ ਪਰ ਬਾਪੂ ਬਣ ਕੋਈ ਪਾਉਂਦਾ ਨਹੀਂ ਵਾਕਈ ਹੀ ਔਰ ਦਿਲ ਤੋਂ ਨਿਕਲੀਆਂ ਹੋਈਆਂ ਲਾਈਨਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਔਰ ਇੱਕ ਬਾਪ ਬਹੁਤ ਇੱਕ ਐਸੀ ਸ਼ਖਸੀਅਤ ਹੁੰਦੀ ਹੈ ਨਾ ਸਾਡੀ ਜ਼ਿੰਦਗੀ ਦੇ ਵਿੱਚ ਜੋ ਹਰ ਟਾਈਮ ਸਾਨੂੰ ਕੁਝ ਨਾ ਕੁਝ ਸਿਖਾਉਂਦੀ ਹੈ ਹਰ ਟਾਈਮ ਕੁਝ ਨਾ ਕੁਝ ਸਾਡੇ ਲਈ ਇੱਕ ਮੋਟੀਵੇਸ਼ਨ ਦੀ ਤਰ੍ਹਾਂ ਖੜ੍ਹਦੀ ਹੈ ਔਰ ਜਿਵੇਂ ਕਿ ਇਸ ਇਹਨਾਂ ਲਾਈਨਾਂ ਦੇ ਰਾਹੀਂ ਇੱਕ ਦਰਦ ਬਿਆਨ ਕੀਤਾ ਗਿਆ ਹੈ ਕਿ ਜਿਨ੍ਹਾਂ ਦੇ ਬਾਪੂ ਛੋਟੀ ਉਮਰਾਂ ਦੇ ਵਿੱਚ ਜਿਨ੍ਹਾਂ ਬੱਚਿਆਂ ਦੇ ਬਾਪੂ ਤੁਰ ਜਾਂਦੇ ਨੇ ਕਿੰਨੀ ਔਖੀ ਜ਼ਿੰਦਗੀ ਹੁੰਦੀ ਹੈ ਕਿੰਨਾ ਉਹ ਔਖਾ ਸਮਾਂ ਹੁੰਦਾ ਕਿਸ ਤਰ੍ਹਾਂ ਉਹ ਬੱਚੇ ਛੋਟੀ ਉਮਰਾਂ ਦੇ ਵਿੱਚ ਹੀ ਵੱਡੇ ਹੋ ਜਾਂਦੇ ਨੇ ਇਹ ਸਿਰਫ ਜਿਨ੍ਹਾਂ ਦੇ ਉੱਤੇ ਬੀਤਦੀ ਹੈ ਉਹੀ ਜਾਣਦੇ ਨੇ ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਹੋ ਸਕਦੇ ਹੋ ਸ਼ਾਮਿਲ ਆਪਣੇ ਮੈਸੇਜਿਸ ਜਿਹੜੇ ਨੇ ਉਹ ਸਾਨੂੰ ਭੇਜ ਸਕਦੇ ਹੋ ਔਰ ਰਿਟਰਨ ਟਿਕਟ ਤੋਂ ਕਨਫਰਮ ਹੈ ਸਾਨੂੰ ਮੈਸੇਜ ਆ ਗਿਆ ਜੀ ਆ ਜਾਓ ਤੁਹਾਨੂੰ ਪੜ੍ਹ ਕੇ ਸੁਣਾਉਣੀ ਇਸ ਲਈ ਮਨ ਭਰ ਜੀਓ ਰਿਟਰਨ ਟਿਕਟ ਤੋਂ ਕਨਫਰਮ ਹੈ ਇਸੀ ਲਈ ਮਨ ਭਰ ਕਰ ਜੀਓ ਮਨ ਸੇ ਭਰ ਕਰ ਨਾ ਜੀਓ ਛੋੜੀਏ ਸ਼ਿਕਾਇਤੇ ਸ਼ੁਕਰੀਆ ਅਦਾ ਕੀਜੀਏ ਜਿਤਨਾ ਹੈ ਪਾਸ ਪਹਿਲੇ ਉਸਕਾ ਮਜ਼ਾ ਲੀਜੀਏ ਚਾਹੇ ਜਿਧਰ ਸੇ ਗੁਜ਼ਰੀਏ ਮਿੱਟੀ ਸੀ ਹਲਚਲ ਮਚਾ ਦੀਜੀਏ ਉਮਰ ਕਾ ਹਰ ਇੱਕ ਦੌਰ ਮਜ਼ੇਦਾਰ ਹੈ ਆਪਣੀ ਉਮਰ ਕਾ ਮਜ਼ਾ ਲੀਜੀਏ ਕਿਉਂਕਿ ਰਿਟਰਨ ਟਿਕਟ ਤੋਂ ਕਨਫਰਮ ਹੈ ਵਾਕਈ ਜੀ ਔਰ ਰਿਟਰਨ ਟਿਕਟ ਜਾਣਾ ਹਰ ਕਿਸੇ ਦਾ ਕਨਫਰਮ ਹੈ ਇੱਕ ਛੋਟੀ ਜਿਹੀ ਜ਼ਿੰਦਗੀ ਹੈ ਉਸਨੂੰ ਜੀ ਲਓ ਜਿਉਣ ਦਿਓ ਔਰ ਹਰ ਇੱਕ ਦੀ ਆਪਣੀ ਪਰਸਨਲ ਲਾਈਫ ਹੁੰਦੀ ਹੈ ਉਸ ਦੇ ਉੱਤੇ ਮੈਂ ਕਹਿੰਦਾ ਕਦੀ ਵੀ ਨਾ ਇੰਟਰਫੇਸ ਨਾ ਕਰੋ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਆਦਤ ਹੁੰਦੀ ਹੈ ਉਂਗਲੀ ਕਰਨ ਦੀ ਬਸ ਤੁਸੀਂ ਆਪਣੀ ਜ਼ਿੰਦਗੀ ਦੇ ਨਾਲ ਜਿਹੜਾ ਹੈ ਮਤਲਬ ਰੱਖੋ ਬਹੁਤ ਹੀ ਖੂਬਸੂਰਤ

0: ਜੇ ਤਰੀਕੇ ਦੇ ਨਾਲ ਜਿਉਂ ਜਿਵੇਂ ਕਿ ਇਹਨਾਂ ਲਾਈਨਾਂ ਦੇ ਵਿੱਚ ਸਾਨੂੰ ਦੱਸਿਆ ਗਿਆ, ਸਾਨੂੰ ਲਿਖ ਕੇ ਸਾਨੂੰ ਇਹ ਲਾਈਨਾਂ ਭੇਜੀਆਂ ਸਨ, ਸਾਨੂੰ ਰਤਾ ਭੇਜੀ ਹੈ ਜੀ। ਰਾਮ ਸਰੂਪ ਅਰੋੜਾ ਜੀ ਨੇ ਸਾਨੂੰ ਸੁਲਤਾਨਪੁਰ ਲੋਧੀ ਤੋਂ ਇਹ ਮੈਸੇਜ ਭੇਜਿਆ ਜੀ। ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਔਰ ਰੇਨਬੋ ਦੇ ਸਾਰੇ ਕਰਮਚਾਰੀਆਂ ਨੂੰ, ਸਿਕਿਉਰਿਟੀ ਗਾਰਡ ਤੋਂ ਲੈ ਕੇ ਅਫਸਰ ਸਾਹਿਬਾਨ ਤੱਕ, ਸਾਰੇ ਤੰਦਰੁਸਤ ਰਹਿਣ, ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਮਿਲਦੀਆਂ ਰਹਿਣ। ਇੱਕ ਓਕੇ ਜੀ, ਸਾਨੂੰ ਮੈਸੇਜ ਆਇਆ ਜੀ, ਆ ਜਾਓ ਪਹਿਲਾਂ ਸੁਣਦੇ ਹਾਂ ਕੀ ਕਹਿੰਦੇ ਨੇ ਸਾਡੇ ਲਿਸਨਰ ਦੋਸਤ।
1: ਇਨਸਾਨ ਕਹਿੰਦਾ ਪੈਸਾ ਆਵੇ ਤੇ ਮੈਂ ਕੁਛ ਕਰਾਂ, ਪੈਸਾ ਕਹਿੰਦਾ ਤੂੰ ਕੁਝ ਕਰ ਤੇ ਮੈਂ ਆਵਾਂ। ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਵਾਲਿਆਂ ਦੀ ਸਲਾਮਤੀ ਦੀ ਪ੍ਰਾਰਥਨਾ ਕਰਦਾ ਹੋਇਆ ਨਮਸਕਾਰ ਆਖਦਾ ਏ। ਮੰਗਲਵਾਰ ਮੰਗਲਮਏ ਹੋਵੇ, ਅੱਜ ਮੰਗਲ ਵਿੱਚ ਅਮੰਗਲ ਨਹੀਂ ਕਰਾਂਗਾ, ਅੱਜ ਗੁੱਸਾ ਨਹੀਂ ਕਰਾਂਗਾ। ਇਸ ਵਾਅਦੇ ਨਾਲ ਆਪਣੇ ਕੰਮਾਂ ਕਾਰਾਂ ਤੇ ਜਾਓ ਜੀ, ਕਿਉਂਕਿ ਗੁੱਸਾ ਕੀਤਿਆਂ ਮਾਲ ਬਗਾਨਾ ਹੁੰਦਾ ਏ। ਅੱਜ ਰੇਡੀਓ ਰੇਨਬੋ ਐਫ ਐਮ ਦੇ ਮੋਰਚੇ ਦੀ ਕਮਾਨ ਸਾਡੀ ਧੀਰਾਣੀ ਅੰਜਲੀ ਨੇ ਸੰਭਾਲੀ ਹੋਈ ਏ। ਵੰਦਨਾ ਪ੍ਰੋਗਰਾਮ ਚ ਭਜਨਾਂ ਤੇ ਸ਼ਬਦਾਂ ਨਾਲ ਵਾਤਾਵਰਨ ਵਿੱਚ ਭਗਤੀ ਦਾ ਰਸ ਘੋਲਿਆ ਤੇ ਗੁੱਡ ਮਾਰਨਿੰਗ ਦੰਦਰ ਵਿੱਚ ਬੇਸ਼ਕੀਮਤੀ ਜਾਣਕਾਰੀਆਂ ਦਿੱਤੀਆਂ। ਅੱਜ ਮੈਂ ਗੱਲ ਕਰਾਂਗਾ, ਬੇਸ਼ੱਕ ਸ਼ੇਰ ਜੰਗਲ ਦਾ ਰਾਜਾ ਹੁੰਦਾ ਏ, ਫਿਰ ਵੀ ਹਿਰਨ ਉਹਦੇ ਮੂੰਹ ਵਿੱਚ ਆਪਣੇ ਆਪ ਨਹੀਂ ਪੈਂਦਾ, ਸ਼ੇਰ ਨੂੰ ਵੀ ਉੱਠ ਕੇ ਹੰਭਲਾ ਮਾਰਨਾ ਪੈਂਦਾ ਏ। ਕਿਸੇ ਸ਼ਾਇਰ ਨੇ ਵੀ ਆਖਿਆ ਹੈ ਨਾ, ਰਿਜ਼ਕ ਉੜ ਕਰ ਨਹੀਂ ਆਤਾ, ਨਿਕਲਨਾ ਪੜਤਾ ਹੈ ਆਸ਼ਿਆਨੇ ਸੇ। ਮਦਰ ਇੰਡੀਆ ਤਸਵੀਰ ਦਾ ਬੜਾ ਮਸ਼ਹੂਰ ਗਾਣਾ ਸਾਰਿਆਂ ਨੇ ਸੁਣਿਆ ਹੀ ਹੋਵੇਗਾ, ਜੋ ਨਰਗਿਸ ਜੀ ਉੱਤੇ ਫਿਲਮਾਇਆ ਗਿਆ ਸੀ। ਦੁਨੀਆਂ ਮੇ ਹਮ ਆਏ ਹੈ ਤੋ ਜੀਣਾ ਹੀ ਪੜੇਗਾ, ਜੀਵਨ ਹੈ ਅਗਰ ਜ਼ਹਿਰ ਤੋ ਪੀਣਾ ਹੀ ਪੜੇਗਾ। ਜ਼ਹਿਰ ਨੂੰ ਅੰਮ੍ਰਿਤ ਤੇ ਅੰਮ੍ਰਿਤ ਨੂੰ ਜ਼ਹਿਰ ਬਣਾਉਣਾ ਆਦਮੀ ਦੇ ਆਪਣੇ ਹੱਥਾਂ ਵਿੱਚ ਹੀ ਹੁੰਦਾ ਹੈ। ਕਿਸੇ ਨੇ ਬਹੁਤ ਸੋਹਣਾ ਆਖਿਆ ਹੈ, ਚੁੰਮ ਲੈਂਦਾ ਵਾਂ ਹਰ ਮੁਸ਼ਕਲ ਨੂੰ ਮੈਂ, ਚੁੰਮ ਲੈਂਦਾ ਵਾਂ ਹਰ ਮੁਸ਼ਕਲ ਨੂੰ ਮੈਂ, ਆਪਣਾ ਮੰਨ ਕੇ ਜ਼ਿੰਦਗੀ ਜਿਸ ਤਰ੍ਹਾਂ ਦੀ ਵੀ ਹੋਵੇ, ਹੈਗੀ ਤੇ ਮੇਰੀ ਆਪਣੀ ਹੈ ਨਾ। ਆਪਣੇ ਧਰਮ ਨੂੰ ਮੰਨਦਿਆਂ ਹੋਇਆਂ, ਦੂਸਰੇ ਧਰਮਾਂ ਦਾ ਸਨਮਾਨ ਕਰਦੇ ਹੋਏ, ਪਰਿਵਾਰ ਦੀ ਪਾਲਣਾ ਕਰਨ ਵਾਸਤੇ ਨੇਕ ਰਸਤੇ ਤੇ ਚੱਲਦਿਆਂ ਮਿਹਨਤ ਕਰਦੇ ਰਹੋ ਤੇ ਆਪਣੀਆਂ ਇੱਛਾਵਾਂ ਨੂੰ ਖੁੱਲੀ ਛੂਟ ਨਾ ਦਿਓ, ਕਿਉਂਕਿ ਆਖਦੇ ਸਿਆਣੇ ਮਾਇਆ ਮਾਇਆ ਨੂੰ ਹੈ ਜੋੜਦੀ, ਲੱਖਾਂ ਵਾਲਿਆਂ ਨੂੰ ਰਹਿੰਦੀ ਕਲਪਨਾ ਕਰੋੜ ਦੀ। ਓਏ ਮਿਲ ਜੇ ਕਰੋੜ ਤਾਂ ਵੀ ਪੈਂਦੀਆਂ ਨੀ ਪੂਰੀਆਂ, ਕਲਪ ਦਾ ਬਥੇਰਾ ਫਿਰ ਵੀ ਰਹਿੰਦੀਆਂ ਅਧੂਰੀਆਂ, ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਾ ਪੂਰੀਆਂ, ਕਿਉਂਕਿ ਗਲੇ ਵਿੱਚ ਸੋਨੇ ਦੀ ਚੈਨ ਵਾਲਾ ਸ਼ਾਇਦ ਹੀ ਸੁਖੀ ਹੋਵੇ, ਪਰ ਚੈਨ ਨਾਲ ਸੌਣ ਵਾਲਾ ਹਮੇਸ਼ਾ ਹੀ ਸੁਖੀ ਹੁੰਦਾ ਹੈ। ਚੈਨ ਨਾਲ ਸੌਣ ਵਾਸਤੇ ਇਸ ਗੱਲ ਤੇ ਅਮਲ ਕਰਨਾ ਪਏਗਾ, ਓਏ ਬੰਦਿਆ ਸਤ ਸੰਤੋਸ਼ ਨਾਲ ਜੀ ਲੈ ਤੂੰ, ਰੁੱਖੀ ਮਿੱਸੀ ਖਾ ਲੈ ਤੇ ਠੰਡਾ ਪਾਣੀ ਪੀ ਲੈ ਤੂੰ, ਤੱਕਦੇ ਕਿਉਂ ਗਵਾਂਢੀ ਦੇ ਹਲਵੇ ਤੇ ਪੂਰੀਆਂ, ਕਲਪ ਦਾ ਬਥੇਰਾ ਫਿਰ ਵੀ ਰਹਿੰਦੀਆਂ ਦੂਰੀਆਂ, ਆਸਾਂ ਕਦੀ ਬੰਦੇ ਦੀਆਂ ਹੁੰਦੀਆਂ ਨਾ ਪੂਰੀਆਂ। ਕਰ ਲੋ ਇਕੱਠੇ ਜਿੰਨੇ ਮਰਜ਼ੀ ਹੀਰੇ ਮੋਤੀ, ਪਰ ਇੱਕ ਗੱਲ ਯਾਦ ਰੱਖੀਏ, ਕਫਨ ਵਿੱਚ ਜੇਬ ਤੇ ਕਬਰ ਵਿੱਚ ਅਲਮਾਰੀ ਨਹੀਂ ਹੁੰਦੀ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
0: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਵਾਕਈ ਜ਼ਿੰਦਗੀ ਨੂੰ ਬਿਆਨ, ਜ਼ਿੰਦਗੀ ਦਾ ਸੱਚ ਬਿਆਨ ਵਾਲੀਆਂ ਗੱਲਾਂ ਜਿਹੜੀਆਂ ਤੁਸੀਂ ਸਾਨੂੰ ਬੋਲ ਕੇ ਭੇਜਦੇ ਹੋ ਨਾ, ਉਸ ਤੋਂ ਬਹੁਤ ਕੁਝ ਜਿਹੜਾ ਸਾਨੂੰ ਜ਼ਿੰਦਗੀ ਦੇ ਬਾਰੇ ਪਤਾ ਲੱਗ ਜਾਂਦਾ। ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਨਾਲ ਹੀ ਸਾਨੂੰ ਜਿਹੜਾ ਹੈ ਨਾ, ਉਹਨਾਂ ਨੇ ਸਾਨੂੰ ਟਰੱਕ ਦੇ ਪਿੱਛੇ ਲਿਖੀ ਹੋਈਆਂ ਕੁਝ ਲਾਈਨਾਂ ਵੀ ਭੇਜ ਦਿੱਤੀਆਂ ਨੇ। ਕਹਿੰਦੇ ਬਈ ਇੱਕ ਦੁੱਧ ਵਾਲਾ ਟਰੱਕ ਜਿਹੜਾ ਨਾ, ਉਸ ਦੇ ਪਿੱਛੇ ਲਿਖਿਆ ਹੋਇਆ ਸੀਗਾ, ਵੀਰੇ ਮੈਨੂੰ ਲੰਘ ਲੈਣ ਦੇ, ਕਿਤੇ ਦੁੱਧ ਜਿਹੜਾ ਨਾ ਉਹ ਦਹੀਂ ਨਾ ਬਣ ਜਾਵੇ। ਨਹੀਂ ਨਹੀਂ ਨਹੀਂ ਨਹੀਂ ਕੋਈ ਨਹੀਂ ਨਹੀਂ ਨਹੀਂ ਨਹੀਂ ਬਣੂਗਾ, ਟੈਨਸ਼ਨ ਨਾ ਲਓ। ਪ੍ਰੋਗਰਾਮ ਦੇ ਵਿੱਚ ਤੁਸੀਂ ਭੇਜਣੀ ਹੈ ਜੀ ਆਪਣੀ ਇੱਦਾਂ ਦੀ ਹੀ ਸ਼ੇਰ ਸ਼ਾਇਰੀ, ਆਪਣੇ ਮੈਸੇਜਸ ਜਿਹੜੇ ਨੇ ਨਾ ਉਹ ਤੁਸੀਂ ਭੇਜ ਸਕਦੇ ਹੋ। ਔਰ ਹਾਏ ਹਾਏ ਆਲੂ ਬੁਖਾਰੇ ਦਾ ਸ਼ਰਬਤ ਹੈ, ਸਾਨੂੰ ਫੋਟੋ ਭੇਜੀ ਹੈ ਜੀ, ਹੈ ਚੰਗਾ ਉਬਾਲੇ ਖਾ ਰਿਹਾ, ਉਬਾਲੇ ਖਾ ਰਿਹਾ। ਔਰ ਦੇਖਦੇ ਹਾਂ ਪੜ੍ਹਦੇ ਹਾਂ ਕਿਹਨਾਂ ਨੇ ਭੇਜਿਆ। ਪਹਿਲੇ ਸਾਨੂੰ ਮਿਲਿਆ ਦੀਪਾ, ਪਿੰਡ ਕਰਮਗੜ੍ਹ ਛਤਰਾਂ, ਜ਼ਿਲ੍ਹਾ ਬਠਿੰਡਾ, ਪੰਜਾਬ ਤੋਂ ਸਾਨੂੰ ਆਈ ਹੈ ਜੀ ਫੋਟੋ। ਔਰ ਹੋਰ ਕਿਹੜੇ ਮੈਸੇਜਸ ਆਏ ਨੇ, ਕਿਹੜੇ ਮੈਸੇਜ ਆਏ ਨੇ। ਫਿਲਹਾਲ ਮੈਂ ਕਿਹਾ ਜੀ ਸਾਡੇ ਲਿਸਨਰ ਦੋਸਤਾਂ ਨੂੰ ਮੈਂ ਕਿਹਾ ਸੀਗਾ ਫਟਾਫਟ ਜਿਹੜਾ ਹੈ ਗੱਡੀਆਂ ਟਰੱਕਾਂ ਦੇ ਪਿੱਛੇ ਜਿਹੜਾ

ਸੀ ਕਦੇ ਸ਼ੇਰੋ ਸ਼ਾਇਰੀ ਪੜ੍ਹੀ ਹੋਵੇ ਨਾ, ਉਹ ਤੁਸੀਂ ਮੈਨੂੰ ਜਿਹੜਾ ਹੈ ਨਾ ਮੈਨੂੰ ਲਿਖ ਕੇ ਜਾਂ ਫਿਰ ਵਧੀਆ ਹੋਏਗਾ ਬੋਲ ਕੇ ਭੇਜੋ। ਇੱਕ ਨਾ ਕਦੀ ਕਦੀ ਲਿਖਿਆ ਹੁੰਦਾ, ਨਦੀ ਕਿਨਾਰੇ ਬੁਲਬੁਲ ਬੈਠੀ ਮੂਛ ਦਾਣਾ ਛੱਲੀ ਦਾ, ਆਏ ਨਦੀ ਕਿਨਾਰੇ ਬੁਲਬੁਲ ਬੈਠੀ ਮੂਛ ਦਾਣਾ ਛੱਲੀ ਦਾ, ਦੂਰ ਵਸੇਂਦੇ ਸੱਜਣਾ ਆ ਜਾ ਜੀ ਨਹੀਂ ਲੱਗਦਾ ਕੱਲੀ ਦਾ। ਇਹ ਪੜ੍ਹਿਆ ਹੋਏਗਾ ਤੁਸੀਂ, ਕਦੀ ਕਦੀ ਤਾਂ ਪੜ੍ਹਿਆ ਹੋਏਗਾ। ਅਸਲ ਦੇ ਵਿੱਚ ਇਹ ਬੜੇ ਸੋਹਣੀਆਂ ਜਿਹੀਆਂ ਪੰਜਾਬੀ ਵਧੀਆ ਜਿਹਾ ਲੋਕ ਢੰਗ ਦੇ ਵਿੱਚ ਕਹੀਆਂ ਗਈਆਂ ਇਹਨਾਂ ਨੇ, ਜਿਸ ਨੂੰ ਅਸੀਂ ਅਕਸਰ ਦੇਖਦੇ ਹਾਂ ਕਿ ਅਸੀਂ ਆਲੇ ਦੁਆਲੇ ਦੀਆਂ ਚੀਜ਼ਾਂ ਦੇ ਨਾਲ ਆਪਣੇ ਭਾਵਾਂ ਨੂੰ ਜਾਂ ਪ੍ਰੇਮੀ ਪ੍ਰੇਮਿਕਾ ਦੇ ਜਿਹੜੇ ਭਾਵ ਹੁੰਦੇ ਨੇ ਉਸ ਨੂੰ ਬਿਆਨ ਕਰਨ ਦੇ ਲਈ ਇਹ ਸਭ ਚੀਜ਼ਾਂ ਨੇ ਨਾ, ਇਹਨਾਂ ਦਾ ਸਹਾਰਾ ਲੈ ਲਿਆ ਜਾਂਦਾ ਸੀ। ਨਦੀ ਕਿਨਾਰੇ ਬੈਠੀ ਬੁਲਬੁਲ ਮੂਛ ਦਾਣਾ ਛੱਲੀ ਦਾ, ਹੈ ਨਾ। ਪੰਜਾਬੀ ਲੋਕ ਗੀਤਾਂ ਟੱਪਿਆਂ ਦੇ ਵਿੱਚ ਇਹ ਜਿਹੜੀ ਬੋਲੀਆਂ ਨੇ ਨਾ ਉਸ ਦੇ ਵਿੱਚ ਅਕਸਰ ਕਿਹਾ ਜਾਂਦਾ ਸੀ, ਤੂੰ ਵਾਪਸ ਆ ਜਾ ਤੇਰੇ ਬਿਨਾ ਮਨ ਨਹੀਂ ਲੱਗਦਾ ਇਕੱਲੀ ਦਾ। ਇੱਕ ਜਿਹੜੀ ਪ੍ਰੇਮਿਕਾ ਹੈ ਨਾ ਉਹ ਆਪਣੇ ਭਾਵਾਂ ਨੂੰ ਆਪਣੇ ਪ੍ਰੇਮੀ ਨੂੰ ਇਹ ਭਾਵ ਬਿਆਨ ਕਰਦੀ ਹੈ ਕਿ ਕੁਦਰਤੀ

ਗਿਆ ਕੰਘਾ, ਦੋ ਸੌ ਵਿੱਚ ਪਾਣੀ ਪੈ ਗਿਆ, ਦੋ ਸੌ ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈ

0: 103.7 MHz, 30 ਆਪਣੀ ਆਰਜੈਂਟਲੀ ਸਾਰੇ ਸਰੋਤੇ ਸੁਣ ਰਹੇ ਨੇ ਜੀ ਮੇਰੀ ਆਵਾਜ਼ ਨੂੰ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਤੁਸੀਂ ਭੇਜਣੇ ਜੀ ਆਪਣੇ ਜਜ਼ਬਾਤਾਂ ਨੂੰ ਆਪਣੇ ਦਿਲ ਦੀਆਂ ਗੱਲਾਂ ਨੂੰ ਮੇਰੇ ਤੱਕ ਪਹੁੰਚਾਉਣਾ ਜੀ ਫਟਾਫਟ ਫਟਾਫਟ ਤੁਸੀਂ ਜਿਹੜੀ ਮੈਂ ਕਿਹਾ ਲਿਖੀ ਪੜ੍ਹੀ ਹੋਈ ਸ਼ੇਰੋ ਸ਼ਾਇਰੀ ਹੈ ਨਾ ਕਦੀ ਗੱਡੀਆਂ ਟਰੱਕਾਂ ਦੇ ਪਿੱਛੇ ਹੋਵੇ ਪੜ੍ਹੀ ਹੋਵੇ ਉਹ ਮੈਂ ਕਿਹਾ ਫਟਾਫਟ ਭੇਜ ਦਿਓ ਜੀ ਫਿਲਹਾਲ ਸਾਡੇ ਲਿਸਨਰ ਦੋਸਤਾਂ ਨੇ ਸਾਨੂੰ ਮੈਸੇਜਸ ਜਿਹੜੇ ਭੇਜੇ ਨੇ ਉਹ ਮੈਂ ਤੁਹਾਨੂੰ ਸੁਣਾ ਦੇਵਾਂ ਫਿਰ ਕਹਿੰਦੇ ਨੇ ਜੇ ਟਾਈਮ ਹੋ ਗਿਆ ਤੁਸੀਂ ਸਾਡੇ ਮੈਸੇਜਸ ਨਹੀਂ ਪਲੇ ਕਰਦੇ ਇੱਦਾਂ ਕਿੱਦਾਂ ਅਸੀਂ ਸਾਰਿਆਂ ਦੇ ਮੈਸੇਜ ਪਲੇ ਕਰਦੇ ਹਾਂ ਆ ਜਾਓ ਜੀ ਅਗਲਾ ਮੈਸੇਜ ਕਿਹੜਾ ਕਿੰਨਾ ਦੋਸਤਾਂ ਦਾ ਆਇਆ ਉਹ ਸੁਣਦੇ ਹਾਂ ਜੀ
1: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਧੀ ਰਾਣੀ ਅੰਜਲੀ ਨੂੰ ਇਕਬਾਲ ਸਿੰਘ ਮੇਨ ਬਾਜ਼ਾਰ ਹਟੂਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਬੇਟਾ ਜੀ
0: ਸਤਿ ਸ੍ਰੀ ਅਕਾਲ ਜੀ
1: ਬੇਟਾ ਜੀ ਤੁਸੀਂ ਅੱਜ ਸ਼ਹਿਰੋ ਸ਼ਹਿਰੀ ਦੀ ਗੱਲ ਕੀਤੀ ਹੈ ਜਿਹੜੀ ਟਰੱਕਾਂ ਦੇ ਜਾਂ ਬੱਸਾਂ ਦੇ ਪਿੱਛੇ ਲਿਖੀ ਹੁੰਦੀ ਆ
0: ਜੀ
1: ਤੇ ਮੈਂ ਵੀ ਆਪ ਜੀ ਨਾਲ ਸ਼ਾਇਰੀ ਸਾਂਝੀ ਕਰਨ ਲੱਗਿਆ ਬੁਰੀ ਨਜ਼ਰ ਵਾਲਿਆ ਤੇਰੇ ਉੱਡਣ ਤਿੱਤਰ ਬੁਰੀ ਨਜ਼ਰ ਵਾਲਿਆ ਤੇਰੇ ਉੱਡਣ ਤਿੱਤਰ ਘਰੋਂ ਪੈਣ ਗਾਲਾਂ ਤੇ ਬਾਹਰੋਂ ਪੈਣ ਛਿੱਤਰ ਇਹ ਮੈਂ ਬੱਸ ਦੇ ਵਿੱਚ ਜਾ ਰਿਹਾ ਸੀ ਤੇ ਇੱਕ ਟਰੱਕ ਦੇ ਮਗਰ ਲਿਖਿਆ ਸੀ ਮੈਂ ਉਹਦੀ ਫੋਟੋ ਖਿੱਚੀ ਜੀ ਹੋਰ ਬਹੁਤ ਕੁਛ ਲਿਖਿਆ ਹੁੰਦਾ ਜੀ ਤੇ ਆਪਣੇ ਜਮਨਾ ਕਿਨਾਰੇ ਬੁਲਬੁਲ ਬੈਠੀ ਦਾਣਾ ਖਾਏ ਛੱਲੀ ਜਾ ਜਮਨਾ ਕਿਨਾਰੇ ਬੁਲਬੁਲ ਬੈਠੀ ਦਾਣਾ ਖਾਏ ਛੱਲੀ ਦਾ ਤੇ ਲੈ ਜਾ ਡਰਾਈਵਰ ਗਾਂ ਟਰੱਕ ਦਾ ਨੰਬਰ ਲਿਖਿਆ ਹੁੰਦਾ ਦਿਲ ਨੀ ਲੱਗਦਾ ਕੱਲੀ ਦਾ ਤੇ ਇਸ ਤਰ੍ਹਾਂ ਦੇ ਮਿਲੇਗਾ ਮੁਕੱਦਰ ਜਾਂ ਰੱਬ ਰਾਖਾ ਜਾਂ ਹੋਰ ਬਹੁਤ ਤਰ੍ਹਾਂ ਦੇ ਜਿਹੜੇ ਆ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਤੇ ਹੋਰ ਬਹੁਤ ਕੁਛ ਲਿਖੇ ਹੁੰਦੇ ਆ ਜੀ ਕਈ ਵਾਰੀ ਮੌਕੇ ਤੇ ਨਹੀਂ ਯਾਦ ਆਉਂਦੇ ਇੱਕ ਵਾਰ ਤੋਂ ਫੇਰ ਧੀ ਰਾਣੀ ਅੰਜਲੀ ਦਾ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਧੀ ਰਾਣੀ ਅੰਜਲੀ ਦਾ ਇਕਬਾਲ ਸਿੰਘ ਮੇਨ ਬਾਜ਼ਾਰ ਹਟੂਰ ਵੱਲੋਂ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ
0: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ ਔਰ ਵਾਕਈ ਹੀ ਵੱਖਰੀਆਂ ਵੱਖਰੀਆਂ ਤਰ੍ਹਾਂ ਦੀਆਂ ਲਾਈਨਾਂ ਲਿਖੀਆਂ ਹੁੰਦੀਆਂ ਨੇ ਔਰ ਕੋਈ ਕਹਿੰਦਾ ਬਸ ਦੇਖੀ ਜਾ ਛੇੜੀ ਨਾ ਕਿਤੇ ਸ਼ੇਰੋ ਸ਼ਾਇਰੀ ਬੜੀ ਵਧੀਆ ਵਾਲੀ ਲੰਬੇ ਲੰਬੇ ਲਾਈਨਾਂ ਲਿਖੀਆਂ ਹੁੰਦੀਆਂ ਨੇ ਅਸੀਂ ਮੁਸਾਫਿਰ ਵੇਲੇ ਦੇ ਰੁਕਣਾ ਸਾਨੂੰ ਆਉਂਦਾ ਨਹੀਂ ਮੰਜ਼ਿਲਾਂ ਭਾਵੇਂ ਦੂਰ ਨੇ ਥੱਕਣਾ ਸਾਨੂੰ ਆਉਂਦਾ ਨਹੀਂ ਇਹ ਬੜੀਆਂ ਲਿਖਦੀ ਤੁਸੀਂ ਹਾਂ ਇਹ ਦੂਰ ਦੂਰ ਵਾਲੇ ਜਿਹੜੇ ਟਰੱਕ ਜਾਣੇ ਹੁੰਦੇ ਨਾ ਉੱਥੇ ਲਿਖੀਆਂ ਹੁੰਦੀਆਂ ਰਾਹਾਂ ਦੇ ਰਾਹੀ ਹਾਂ ਰਾਹਾਂ ਚ ਹੀ ਰਹਿ ਜਾਣਾ ਯਾਦ ਰੱਖੀ ਯਾਰਾ ਨਿਸ਼ਾਨ ਛੱਡ ਜਾਵਾਂ ਔਰ ਤੁਸੀਂ ਵੀ ਜਿਹੜਾ ਹੈ ਆਪਣੇ ਮੈਸੇਜਸ ਭੇਜ ਸਕਦੇ ਹੋ ਔਰ ਸਾਨੂੰ ਜਿਹੜਾ ਹੈ ਹੋਰ ਮੈਸੇਜਸ ਕਿਹੜੇ ਆਏ ਨੇ ਸਾਡੇ ਲਿਸਨਰ ਦੋਸਤਾਂ ਦੇ ਕਿਹੜੇ ਕਿਹੜੇ ਮੈਸੇਜਸ ਭੇਜ ਰਹੇ ਨੇ ਸਾਡੇ ਲਿਸਨਰ ਦੋਸਤ ਉਹ ਸੁਣ ਲੈਂਦੇ ਹਾਂ ਪਹਿਲਾਂ
2: ਲੋ ਦਿਲ ਆਪਣਾ ਪੰਜਾਬੀ ਮਾਨਯੋਗ ਅੰਜਲੀ ਮੈਡਮ ਜੀ ਦਿਲ ਸੇ ਦਿਲ ਤੱਕ ਵੈਰੀ ਗੁੱਡ ਮਾਰਨਿੰਗ ਸਾਰੇ ਦੋਸਤਾਂ ਨੂੰ ਪਿਆਰ ਭਰੇ ਨਮਸਕਾਰ ਮੈਡਮ ਜੀ ਮੈਂ ਵੀ ਤੁਹਾਡੇ ਗੁੱਡ ਮਾਰਨਿੰਗ ਜਲੰਧਰ ਦੇ ਨਾਲ ਨਾਲ ਆਪਣੇ ਕੰਮ ਦੀ ਸਪੀਡ ਵਧਾਈ ਹੋਈ ਸੀ ਨਾਸ਼ਤਾ ਦੋ ਬੈਚ ਵਿੱਚ ਬਣਦਾ ਵਾ ਇੱਕ ਬੈਚ ਪਹਿਲੋਂ ਜਾਂਦਾ ਵਾ 8:30 ਦੇ ਵਿੱਚ ਤੇ ਦੂਸਰਾ ਬੈਚ 9:30 ਦੇ ਵਿੱਚ ਇਸ ਤਰ੍ਹਾਂ ਕਰਦੇ ਕਰਦੇ ਮੇਰੇ ਆਲੂ ਬੁਖਾਰੇ ਆਏ ਹੋਏ ਸੀ ਆਲੂ ਬੁਖਾਰੇ ਥੋੜੇ ਖੱਟੇ ਨਿਕਲੇ ਤੇ ਮੈਂ ਉਹਨਾਂ ਦਾ ਸ਼ਰਬਤ ਵੀ ਨਾਲ ਨਾਲ ਬਣਾ ਰਹੀ ਹਾਂ ਮੈਡਮ ਜੀ ਬੇਟਾ ਗੱਲ ਕਰਦਾ ਸੀ ਧਿਆਨ ਮੇਰੇ ਤੁਹਾਡੇ ਵੱਲ ਸੀਗੇ ਮੈਡਮ ਜੀ ਤੇ ਇਹ ਸਾਰੀਆਂ ਗੱਲਾਂ ਤੁਸੀਂ ਸਾਨੂੰ ਦੱਸੀਆਂ ਜਿਸ ਤਰ੍ਹਾਂ ਕਿ ਜਾਮੁਨ ਬਾਰੇ ਅੱਜ ਵਿਸ਼ਵ ਅੰਤਰਰਾਸ਼ਟਰੀ ਵਿਡੋ ਡੇ ਹੈ ਉਹਨਾਂ ਮਹਿਲਾਵਾਂ ਨੂੰ ਉਹਨਾਂ ਲੇਡੀਜ਼ ਨੂੰ ਮੈਂ ਤਹਿ ਦਿਲ ਤੋਂ ਸਨਮਾਨ ਕਰਦੀ ਹਾਂ ਸਾਡੇ FM ਰੇਨਬੋ ਵੱਲੋਂ ਸਨਮਾਨ ਹੈਗਾ ਵਾ ਜਿਹੜੀਆਂ ਲੇਡੀਜ਼ ਆਪਣੇ ਬਲ ਬੂਤੇ ਤੇ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਬੁਲੰਦੀਆਂ ਤੇ ਪਹੁੰਚਾਉਂਦੀਆਂ ਨੇ ਉਹਨਾਂ ਨੂੰ ਦਿਲ ਤੋਂ ਸਲੂਟ ਹੈ ਮੈਡਮ ਜੀ ਤੇ ਮੈਡਮ ਜੀ ਅੱਜ ਤੁਸੀਂ ਜਾਮੁਨ ਬਾਰੇ ਵੀ ਦੱਸਿਆ ਜਾਮੁਨ ਦੇ ਫਾਇਦੇ ਔਰ ਨੁਕਸਾਨ ਵੀ ਦੱਸੇ ਚਾਰ ਧਾਮ ਗੰਗਾ ਦੀ ਵਿੱਚ ਕੂੜਾ ਕਰਕਟ ਨਹੀਂ ਪਾਉਣਾ ਚਾਹੀਦਾ ਬਿਲਕੁਲ ਸਹੀ ਕਿਹਾ ਮੈਡਮ ਜੀ ਤੇ ਨਾਲ ਜਿਸ ਤਰ੍ਹਾਂ ਆਪਾਂ ਆਪਣੇ ਮਨ ਤੇ ਸਰੀਰ ਨੂੰ ਸਾਫ਼ ਰੱਖਦੇ ਹਾਂ ਘਰ ਤੇ ਪਰਿਵਾਰ ਨੂੰ ਸਾਫ਼ ਰੱਖਦੇ ਹਾਂ ਆਸ ਤੇ ਪੜੋਸ ਨੂੰ ਸਾਫ਼ ਰੱਖਦੇ ਹਾਂ ਇਸ ਤਰ੍ਹਾਂ ਹੀ ਸਾਨੂੰ ਘਰੋਂ ਬਾਹਰ ਨਿਕਲ ਕੇ ਕਿਤੇ ਵੀ ਆਪਾਂ ਜਾਈਏ ਤੇ ਸਾਨੂੰ ਆਪਣੀ ਸਾਫ਼ ਸਫਾਈ ਚਾਰੋ ਤਰਫ਼ ਰੱਖਣੀ ਚਾਹੀਦੀ ਹੈ ਮੈਡਮ ਜੀ ਤੇ ਤੁਸੀਂ ਟਰੱਕਾਂ ਬਾਰੇ ਕਿਹਾ ਵਾ ਕਿ ਟਰੱਕਾਂ ਦੇ ਪਿੱਛੇ ਕੀ ਲਿਖਿਆ ਹੁੰਦਾ ਹੈ ਬੇਟੇ ਨੇ ਤਾਂ ਗੱਡੀ ਦੇ ਪਿੱਛੇ ਲਿਖਿਆ ਹੋਇਆ ਵਾ ਮਾਂ ਕਾ ਆਸ਼ੀਰਵਾਦ ਗੱਡੀ ਉਹ ਲੈ ਗਿਆ ਵਾ ਮੈਂ ਫੋਟੋ ਖਿੱਚਣੀ ਭੁੱਲ ਗਈ ਹਾਂ ਮੈਡਮ ਜੀ ਤੇ ਟਰੱਕਾਂ ਦੇ ਬਾਰੇ ਲਿਖਿਆ ਹੁੰਦਾ ਹੈ ਧੀਰੇ ਧੀਰੇ ਚਲੋਗੇ ਤੋ ਬਾਰ ਬਾਰ ਮਿਲੇਂਗੇ ਤੇਜ਼ ਚਲੋਗੇ ਤੋ ਹਰਿਦੁਆਰ ਮਿਲੇਂਗੇ ਮੈਡਮ ਜੀ ਏਦਾਂ ਦੀਆਂ ਗੱਲਾਂ ਲਿਖੀਆਂ ਹੁੰਦੀਆਂ ਮੈਂ ਬੜੇ ਧਿਆਨ ਨਾਲ ਦੇਖਦੀ ਹਾਂ ਕਈ ਵਾਰੀ ਤਾਂ ਮੈਂ ਲਿਖ ਵੀ ਲੈਂਦੀ ਹਾਂ ਜਾਂ ਆਡੀਓ ਕਰਕੇ ਬੋਲ ਵੀ ਲੈਂਦੀ ਹਾਂ ਮੈਡਮ ਜੀ ਦਿਲ ਸੇ ਬੁਰਾ ਮਤ ਮਾਨਣਾ ਡਰਾਈਵਰ

0: ਬੜਾ ਸ਼ੈਤਾਨ ਹੁੰਦੇ ਹੈ। ਇਹ ਮੈਡਮ ਜੀ ਗੱਲਾਂ ਲਿਖੀਆਂ ਹੁੰਦੀਆਂ ਵਾ ਤੇ ਮੈਂ ਤੁਹਾਡੀ ਆਪਣੀ ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ ਤੋਂ।
1: ਜੀ ਬਿਲਕੁਲ ਜੀ, ਥੈਂਕ ਯੂ ਸੋ ਮਚ ਜੀ। ਵਾਕਈ ਹੀ ਤੁਹਾਡੀ ਆਵਾਜ਼ ਦੇ ਨਾਲ ਹੋਰ ਵੀ ਜਿਹੜਾ ਹੈ ਜੋਸ਼ ਜਿਹੜਾ ਨਾ ਇਸ ਪ੍ਰੋਗਰਾਮ ਦੇ ਵਿੱਚ ਆ ਜਾਂਦਾ ਹੈ। ਸਾਡੇ ਸਾਰੇ ਲਿਸਨਰ ਦੋਸਤਾਂ ਦਾ ਪਿਆਰ ਜਿਹੜਾ ਨਾ ਉਹਨਾਂ ਦੀ ਆਵਾਜ਼ ਦੇ ਰਾਹੀਂ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੰਦਾ। ਮੈਂ ਕਿਹਾ ਜੀ ਸਾਨੂੰ ਆਲੂ ਬੁਖਾਰੇ ਦਾ ਸ਼ਰਬਤ ਜਿਹੜਾ ਸਾਡੀ ਕਿਰਨ ਰੂਲਾ ਜੀ ਨੇ ਭੇਜਿਆ ਸੀਗਾ। ਔਰ ਸਾਨੂੰ ਮੈਸੇਜ ਕਿਹਨਾਂ ਦਾ ਆਇਆ ਜੀ, ਦੀਪਾ ਜੀ ਦਾ ਸਾਨੂੰ ਮੈਸੇਜ ਆਇਆ ਜੀ, ਜੇ ਰਾਹ ਔਖੀ ਲੱਗਣ ਤਾਂ ਹੌਸਲਾ ਨਾ ਹਾਰੋ ਕਿਉਂਕਿ ਮੰਜ਼ਿਲ ਉਹਨਾਂ ਨੂੰ ਹੀ ਮਿਲਦੀ ਹੈ ਜੋ ਡਿੱਗ ਕੇ ਵੀ ਮੁੜ ਖੜ ਜਾਂਦੇ ਨੇ ਜਾਂ ਖੜਨਾ ਜਾਣ ਜਾਂਦੇ ਨੇ। ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਦੌਲਤ ਪੈਸਾ ਨਹੀਂ, ਸਗੋਂ ਕਿ ਉਹ ਲੋਕ ਹੁੰਦੇ ਨੇ ਜੋ ਕਿ ਹਰ ਹਾਲਾਤ ਦੇ ਵਿੱਚ ਹਰ ਹਾਲਤ ਦੇ ਵਿੱਚ ਤੁਹਾਡਾ ਸਾਥ ਨਿਭਾਉਂਦੇ ਨੇ। ਵਾਕਈ ਜੀ ਲੋਕਾਂ ਦੀ ਅਸਲੀ ਪਹਿਚਾਣ ਜਾਂ ਕਹਿ ਲਓ ਜੀ ਰਿਸ਼ਤਿਆਂ ਦੀ ਅਸਲੀ ਪਹਿਚਾਣ ਹੈ ਨਾ, ਉਹ ਔਖੇ ਵੇਲੇ ਹੀ ਸਾਨੂੰ ਸਮਝ ਆਉਂਦੀ ਹੈ, ਨਜ਼ਰ ਆਉਂਦੀ ਹੈ। ਅਗਲਾ ਮੈਸੇਜ ਕਿਹੜਾ ਆਇਆ ਜੀ, ਕਿਹੜੇ ਸਾਡੇ ਲਿਸਨਰ ਦੋਸਤ ਜਿਹੜੇ ਨੇ ਸਾਨੂੰ ਭੇਜ ਰਹੇ ਨੇ ਮੈਸੇਜ, ਆ ਜਾਓ ਪਹਿਲਾਂ ਸੁਣਦੇ ਹਾਂ ਕੀ ਕਹਿੰਦੇ ਨੇ ਸਾਡੇ ਲਿਸਨਰ ਦੋਸਤ।
2: ਕੋਈ ਬਾਪੂ ਹੁੰਦੇ ਫਿਕਰ ਨਹੀਂ ਹੁੰਦਾ, ਕੋਈ ਬਾਪੂ ਹੁੰਦੇ ਫਿਕਰ ਨਹੀਂ ਹੁੰਦਾ, ਜ਼ਿੰਮੇਵਾਰੀ ਦਾ ਕੋਈ ਜ਼ਿਕਰ ਨਹੀਂ ਹੁੰਦਾ। ਕੋਈ ਬਾਪੂ ਹੁੰਦੇ ਫਿਕਰ ਨਹੀਂ ਹੁੰਦਾ, ਜ਼ਿੰਮੇਵਾਰੀ ਦਾ ਕੋਈ ਵਾਲਾ ਜ਼ਿਕਰ ਨਹੀਂ ਹੁੰਦਾ, ਜੋ ਮੰਗੀ ਦਾ ਮਿਲ ਜਾਂਦਾ ਸੀ ਉਸ ਤੋਂ ਵੱਡਾ ਮੌਜਾਂ ਦਾ ਕੋਈ ਸਿਖਰ ਨਹੀਂ ਹੁੰਦਾ, ਜਦੋਂ ਬਾਪੂ ਛੱਡ ਜਹਾਨ ਜਾਂਦਾ ਏ ਜ਼ਿੰਮੇਵਾਰੀਆਂ ਦਾ ਆਪ ਤਫਾਨ ਜਾਂਦਾ ਏ, ਬਾਪੂ ਕਿੱਦਾਂ ਚਾ ਮਾਰ ਕੇ ਰਿਹਾ ਘਰ ਚਲਾਉਂਦਾ, ਭੂਮਸੀ ਵਾਲਿਆ ਹਰ ਕੋਈ ਸੋਚ ਸੋਚ ਕੇ ਯਾਦ ਕਰੇ ਨਾਲੇ ਹੈਰਾਨ ਹੁੰਦਾ, ਹਠੂਰ ਵਾਲਿਆ ਹਰ ਕੋਈ ਸੋਚ ਸੋਚ ਕੇ ਯਾਦ ਕਰੇ ਨਾਲੇ ਹੈਰਾਨ ਹੁੰਦਾ। ਮੈਂ ਮੈਡਮ ਜੀ ਭਾਵੇਂ ਫਾਦਰ ਡੇ ਲੰਘ ਚੁੱਕਿਆ, ਮੈਂ ਉਹਨਾਂ ਮਾਵਾਂ ਨੂੰ ਜਿਨ੍ਹਾਂ ਨੇ ਮਾਂ ਬਣ ਕੇ ਮਮਤਾ ਤਾਂ ਲਟਾਈ ਹੀ ਹੈ, ਨਾਲ ਨਾਲ ਪਿਓ ਬਣ ਕੇ ਪਿਓ ਦੇ ਫਰਜ਼ ਵੀ ਪੂਰੇ ਕੀਤੇ, ਉਹਨਾਂ ਨੂੰ ਉਹਨਾਂ ਮਾਵਾਂ ਨੂੰ ਮੇਰਾ ਦਿਲੀ ਸਲਾਮ ਦਿਲੀ ਦੁਆਵਾਂ। ਬੋਲਦਾ ਬਨੇਰੇ ਜਦੋਂ ਕਾਂ ਅੰਮੀਏ, ਬੋਲਦਾ ਬਨੇਰੇ ਜਦੋਂ ਕਾਂ ਅੰਮੀਏ, ਜਾਪੇ ਤੁਰੀ ਆਉਂਦੀ ਮੇਰੀ ਮਾਂ ਅੰਮੀਏ, ਕੋਈ ਲੈ ਨਹੀਂ ਸਕਦਾ ਤੇਰੀ ਥਾਂ ਅੰਮੀਏ, ਮਾਂ ਵਰਗੀ ਕਿਤੇ ਨਾ ਹੋਰ ਛਾਂ ਅੰਮੀਏ, ਮਾਂ ਵਰਗੀ ਕਿਤੇ ਨਾ ਹੋਰ ਛਾਂ ਅੰਮੀਏ। ਇੱਕ ਵਾਰ ਤੋਂ ਫਿਰ ਧੀ ਰਾਣੀ ਅੰਜਲੀ ਨੂੰ ਇਕਬਾਲ ਸਿੰਘ ਮੇਨ ਬਾਜ਼ਾਰ ਅਠੂਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ। ਇਕਬਾਲ ਜੀ ਦਾ ਮੈਸੇਜ ਰਹਿ ਗਿਆ ਸੀਗਾ, ਇੱਕ ਵਾਰ ਥੋੜ੍ਹਾ ਜਿਹਾ ਮੈਸੇਜ ਰਹਿ ਗਿਆ ਸੀਗਾ, ਉਹ ਉਹਨਾਂ ਨੇ ਦੁਬਾਰਾ ਤੋਂ ਸਾਨੂੰ ਰਿਕਾਰਡ ਕਰਕੇ ਭੇਜ ਦਿੱਤਾ। ਵਾਕਈ ਹੀ ਇੱਕ ਮਾਂ ਦੀ ਮਮਤਾ ਜਿਹੜੀ ਹੈ ਉਹ ਤਾਂ ਲੁਟਾਉਂਦੀਆਂ ਨੇ, ਪਰ ਕੁਛ ਔਰਤਾਂ ਜਿਹੜੀਆਂ ਨੇ ਜ਼ਿੰਮੇਵਾਰੀਆਂ, ਬਾਪ ਦੀਆਂ ਜ਼ਿੰਮੇਵਾਰੀਆਂ ਵੀ ਨਿਭਾ ਜਾਂਦੀਆਂ ਨੇ, ਔਰ ਉਹਨਾਂ ਨੂੰ ਵਾਕਈ ਹੀ ਦਿਲ ਤੋਂ ਸਲਾਮ ਹੈ। ਕਿਸ ਤਰ੍ਹਾਂ ਉਹ ਆਪਣੇ ਛੋਟੀ ਜਿਹੀ ਉਮਰ ਦੇ ਵਿੱਚ ਹੀ ਬਹੁਤ ਕੁਛ ਦੇਖ ਲੈਂਦੀਆਂ ਨੇ ਔਰ ਉਸ ਜ਼ਿੰਦਗੀ ਨੂੰ ਇੰਨੇ ਖੂਬਸੂਰਤ ਤਰੀਕੇ ਦੇ ਨਾਲ ਨਿਭਾ ਜਾਂਦੀਆਂ ਨੇ। ਮੈਸੇਜ ਬਹੁਤ ਸਾਰੇ ਲਿਸਨਰ ਦੋਸਤ ਭੇਜ ਰਹੇ ਨੇ ਸਾਨੂੰ, ਔਰ ਸਾਨੂੰ ਅਗਲਾ ਮੈਸੇਜ ਕਿਹੜਾ ਆਇਆ ਜੀ, ਆ ਜਾਓ ਪਹਿਲਾਂ ਸੁਣਦੇ ਹਾਂ, ਕਿਉਂਕਿ ਸਾਡੇ ਲਿਸਨਰ ਦੋਸਤ ਜਿਨ੍ਹਾਂ ਨੇ ਹੁਣੇ ਹੁਣੇ ਰੇਡੀਓ ਸੈੱਟ ਔਨ ਕੀਤਾ 9855-10-10-27 ਨੰਬਰ 'ਤੇ ਤੁਸੀਂ ਕਰਨਾ ਜੀ ਸਾਨੂੰ ਮੈਸੇਜ, ਔਰ ਮੈਸੇਜ ਕਰਕੇ ਸਾਡੇ ਤੱਕ ਪਹੁੰਚ ਸਕਦੇ ਹੋ, ਪਹੁੰਚਾ ਸਕਦੇ ਹੋ ਆਪਣਾ ਮੈਸੇਜ। ਫਿਲਹਾਲ ਅਗਲਾ ਮੈਸੇਜ ਕਿਹੜਾ ਆਇਆ ਜੀ, ਅੱਜ ਸੁਣਦੇ ਹਾਂ।
3: ਟਰੱਕਾਂ ਦੇ ਮਗਰ ਸ਼ੇਰੋ ਸ਼ੇਰੀ ਲਿਖੀ ਹੁੰਦੀ ਹੈ, ਜਦ ਤਾਂ ਨਵੀਂ ਗੱਡੀ ਲੈ ਕੇ ਆਉਂਦੇ ਆ ਨਾ, ਟਰੱਕ ਨਵਾਂ ਬਾਡੀ ਬੁਡੀ ਬਣਾ ਕੇ ਉਹਨੂੰ ਲੈ ਜਾਂਦੇ ਆ ਜੀ, ਉਦੋਂ ਲਿਖਾ ਲੈਂਦੇ ਉਹਦੇ ਪਿੱਛੇ ਹੱਟ ਪਿੱਛੇ ਫੇਰ ਮਿਲਾਂਗੇ, ਜਦੋਂ ਚਾਰ ਕੁ ਚੱਕਰ ਲਾ ਕੇ ਥੋੜੀ ਖੜਕ ਜਾਂਦੀ ਆ ਫੇਰ ਉਹਦੇ ਪਿੱਛੇ ਲਿਖਾ ਦਿੰਦੇ ਆ, ਚੱਲ ਰਾਣੀ ਇਹ ਤੇਰਾ ਰੱਬ ਰਾਖਾ, ਫੇਰ ਰੱਬ ਹੀ ਰਾਖਾ ਹੁੰਦਾ ਜੀ। ਬਹੁਤ ਵਧੀਆ ਚੀਜ਼ਾਂ ਲਿਖੀਆਂ ਹੁੰਦੀਆਂ ਟਰੱਕਾਂ ਪਿੱਛੇ ਜੀ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਲੱਗ ਵੀ ਜਾਂਦੀ ਆ ਜੀ ਨਜ਼ਰ। ਹਾਂ ਸਹੀ ਗੱਲਾਂ ਜੀ ਤੁਹਾਡੀਆਂ ਸਾਰਿਆਂ ਦੀਆਂ ਸਾਡੀਆਂ, ਔਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਜੀ, ਸਾਡੇ ਮੈਸੇਜ ਕਾਰਨ ਸਾਨੂੰ ਹੋਰ ਵੀ ਸੋਹਣਾ ਲੱਗਦਾ, ਤੇ ਜਲੰਧਰ ਐਫਐਮ ਰੇਨਬੋ ਵਾਲਿਆਂ ਨੂੰ ਸਾਰੇ ਸਾਡੇ ਵੀਰਾਂ ਨੂੰ ਸਾਡੇ ਨੂੰ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
1: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਵਾਕਈ ਜੀ ਵਿਚਾਰੀ ਗੱਡੀ ਦੀ ਹਾਲਤ ਦੇਖ ਕੇ ਉਸਦੀਆਂ ਲਾਈਨਾਂ ਤੋਂ ਉਸਦਾ ਅੰਦਾਜ਼ਾ ਲਗਾਇਆ

0: जा सकता है कि गड्डी जड़ी नवी है या थोड़ी जी पुरानी हो चुकी है। ये भी लाइन लिखिया होंगे ना, मंजिल मिले ना मिले सफर यादगार होना चाहिए। ये गल याद वही ट्रकां वाले वीरो, ये गल याद हमेशा रखो कि यादां दे विच नहीं बनना, बल्कि अज दे टाइम दे हिसाब नाल तुसीं जीना है और उसकी रफ्तार का ध्यान रखते हुए जीना है। और सफर नूं तां यादगार बनाउणा ही है, वाकई बनाउणा, पर इन्ना भी यादगार नहीं बना देना कि दूसरे जिहड़े उहनां नूं नुकसान हो जाए। मुसाफिर हो यारो, ये सुनिया तुसी गाना? मेरा बड़ा फेवरेट हुंदा सीगा, पर वो थोड़ा थोड़ा टाइम हो गया, नंगी चॉइस बदलती रहती है। चलो जी, सानू अगला मैसेज केड़ा आया जी, सुखविंदर सिंह दुबई तो, एक ट्रक ते शहीद भगत सिंह दी फोटो देखी, लिखिया सी लगदा हुण फिर आना पैना। ओके जी। अगला मैसेज किना दा आया, साडे लिसनर दोस्त केड़ा है सानू मैसेज भेज रहे ने, अज सुनदे आ।
1: मान योग मैडम अंजली जी ते सारे ही श्रोते लेंदे ते चढ़दे पंजाब दे जिहड़े इस टाइम इस खूबसूरत प्रोग्राम दे अपना पंजाबी दे नाल एफएम रेनबो दे जरिए जुड़े हुए ने, इस खूबसूरत वधिया प्रोग्राम दा आनंद माण रहे ने। सारिआं नूं प्यार सत्कार नाल सति श्री अकाल। ਸਾਰਿਆਂ ਦੇ ਵਿਚਾਰ ਬਹੁਤ ਹੀ ਵਧੀਆ ਹੁੰਦੇ ਨੇ, ਬਹੁਤ ਹੀ ਵਧੀਆ ਵਧੀਆ ਵਿਚਾਰ ਦੱਸਦੇ ਨੇ, ਬਹੁਤ ਵਧੀਆ ਵਧੀਆ ਗੱਲਾਂ ਦੱਸਦੇ ਨੇ, ਸਾਰਿਆਂ ਦਾ ਧੰਨਵਾਦ। ਅਜੇ ਮੈਡਮ ਨਰੂਲਾ ਜੀ ਅਤੇ ਬਾਕੀ ਆਰਮ ਮੁਲਤਾਨੀ ਅਤੇ ਆਪਣਾ ਗੀਤ ਸੁਣਾ ਕੇ ਰੱਖੜਾ ਸਾਹਿਬ ਵੀ ਆਉਣਾ ਹੈ, ਜੇ ਉਦੇ ਚੰਦਰ ਜੀ ਆ ਗਏ ਨੇ, ਜਸਵੀਰ ਦੁੱਲਾ ਸਾਹਿਬ ਵੀ ਆਉਣਾ ਹੈ, ਅਤੇ ਮੈਂ ਅਤੇ ਜਸਵੀਰ ਸਿੰਘ ਅਰੋੜਾ ਆ ਗਿਆ ਵਾਂ। ਅਤੇ ਤੁਸੀਂ ਅੱਜ ਇੱਕ ਖੂਬਸੂਰਤ ਟੋਪਿਕ ਰੱਖਿਆ ਹੈ ਕਿ ਟਰੱਕਾਂ ਦੇ ਪਿੱਛੇ। ਮੈਂ ਇੱਕ ਦਿਨ ਜਾ ਰਿਹਾ ਸੀ ਬਾਈਕ ਦੇ ਤੇ, ਟਰੱਕ ਦੇ ਪਿੱਛੇ ਲਿਖਿਆ ਸੀ, ਦੁੱਧਾਂ ਨਾਲ ਪੁੱਤ ਪਾਲ ਕੇ ਅੱਜ ਪਾਣੀ ਨੂੰ ਤਰਸਦੀਆਂ ਮਾਵਾਂ। ਸੱਚਮੁੱਚ ਪੜ੍ਹ ਕੇ ਬਹੁਤ ਦਿਲ ਨੂੰ ਹਰਕ ਲੱਗਾ। ਕਿੰਨੇ ਬਦਨਸੀਬ ਬੰਦੇ ਨੇ ਜਿਹੜੇ ਆਪਣੇ ਮਾਂ ਪਿਓ ਨੂੰ ਭੁੱਲ ਜਾਂਦੇ ਨੇ, ਜਿਹੜੇ ਆਪਣੇ ਮਾਂ ਪਿਓ ਦੀ ਕਦਰ ਨਹੀਂ ਕਰਦੇ। ਸੋ ਇਹ ਚੀਜ਼ਾਂ ਦੁਬਾਰਾ ਨਹੀਂ ਮਿਲਦੀਆਂ। ਤਿੰਨ ਰੰਗ ਨਹੀਂ ਲੱਭਣੇ, ਹੁਸਨ ਜਵਾਨੀ ਮਾਪੇ, ਬਹੁਤ ਖੂਬਸੂਰਤ ਵੀ ਗੀਤ ਨੇ। ਸੋ ਮੈਂ ਇਹ ਪੜ੍ਹਿਆ ਸੀ ਉਸ ਦਿਨ ਦਾ, ਮੇਰੇ ਦਿਲ 'ਤੇ ਬਹੁਤ ਆਇਆ ਸੀ। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਮੈਂ ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ, ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਕੇ ਜੀ,
0: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ ਔਰ ਆਪਣਾ ਐਕਸਪੀਰੀਅੰਸ ਜਿਹੜਾ ਹੈ ਸਾਡੇ ਨਾਲ ਸਾਂਝਾ ਕਰਨ ਦੇ ਲਈ। ਔਰ ਤੁਸੀਂ ਵੀ ਮੈਸੇਜਸ ਫਟਾਫਟ ਜਿਹੜੇ ਨੇ ਆਪਣੇ ਭੇਜਣੇ ਨੇ ਔਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ, ਕਿਉਂਕਿ ਮਹਿਜ਼ 15 ਮਿੰਟ ਹੀ ਰਹਿ ਗਏ ਨੇ ਬਈ ਇਸ ਪ੍ਰੋਗਰਾਮ ਦੇ ਵਿੱਚ।

0: ਟਰੱਕ ਦੀ ਡੀਜ਼ਲ ਟੈਂਕੀ ਦੇ ਉੱਤੇ ਕਈ ਵਾਰ ਲਿਖਿਆ ਹੁੰਦਾ ਹੈ, ਖਾਂਦੀ ਪੀਂਦੀ ਸੰਗ ਨਾ ਕਰੀ, ਰਾਹ ਦੇ ਵਿੱਚ ਤੰਗ ਨਾ ਕਰੀ। ਵਾਕਈ ਜੀ ਵਿਚਾਰੇ ਡਰਾਈਵਰ ਇਹੀ ਕਹਿੰਦੇ ਨੇ, ਤੂੰ ਬਸ ਪੀ ਲੈ ਜਿੰਨਾ ਤੂੰ ਡੀਜ਼ਲ ਪੀਣਾ ਹੈ, ਔਰ ਬਸ ਰੱਜ ਕੇ ਪੀ, ਬਸ ਤੂੰ ਰਾਹ ਦੇ ਵਿੱਚ ਕਿਤੇ ਤੰਗ ਨਾ ਕਰੀ, ਕਿ ਐਸੇ ਮੋੜ 'ਤੇ ਕੋਈ ਐਸੀ ਥਾਂ ਦੇ ਉੱਤੇ ਤੰਗ ਨਾ ਕਰੀ ਕਿ ਜਿੱਥੇ ਤੈਨੂੰ ਠੀਕ ਵੀ ਨਾ ਕਰਵਾ ਪਾਈਏ। ਮਨਜੀਤ ਸਿੰਘ ਬੱਦਣ ਪਿੰਡ ਬੱਦੋਵਾਲ ਤੋਂ ਸਾਨੂੰ ਮੈਸੇਜ ਆ ਰਿਹਾ। ਅਗਲਾ ਆਡੀਓ ਮੈਸੇਜ ਕਿਹੜਾ ਆਇਆ ਜੀ, ਆ ਜਾਓ ਸੁਣਦੇ ਹਾਂ।
1: ਹੈਲੋ ਅੰਜਲੀ ਜੀ, ਮੈਂ ਸੰਸਾਰ ਚੰਦ ਸ਼ਰਮਾ, ਗ੍ਰਾਂ ਲਾਲਾ ਚੁਪਾਰਾ, ਤਹਿਸੀਲ ਖੜਾ ਵਾਲੀ, ਡਿਸਟ੍ਰਿਕਟ ਜੰਮੂ, ਦਿਲ ਆਪਣਾ ਪੰਜਾਬੀ। ਅੰਜਲੀ ਜੀ, ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ। ਇਸ ਟਾਈਮ ਅਸ ਕੰਮ ਕਰਦੇ ਪਏ ਹਾਂ ਪੇਂਟਸ ਬੇਦੀ ਦਾ, ਸ਼ੇਰ ਸ਼ੋਰ ਕੋਈ ਬੋਲਣ ਵਾਸਤੇ ਇੰਨਾ ਟਾਈਮ ਘੱਟ ਹੈ, ਕਦੇ ਫਿਰ ਕੋਈ ਫ੍ਰੀ ਮੈਂ ਹੋ ਕਰ ਅਸ ਬਾਤ ਕਰੇਂਗੇ। ਫਿਰ ਅੱਛਾ ਪ੍ਰੋਗਰਾਮ ਚੱਲ ਰਿਹਾ, ਬਹੁਤ ਅੱਛਾ ਚੱਲ ਰਿਹਾ, ਧੰਨਵਾਦ।
0: ਹਾਂਜੀ ਜੀ, ਥੈਂਕ ਯੂ ਸੋ ਮਚ ਜੀ। ਮੈਂ ਕਿਹਾ ਕਾਹਲੀ ਕਾਹਲੀ ਫਟਾਫਟ, ਉਹ ਵੀ ਕਹਿੰਦੇ ਹੋਣੇ ਆ ਸਾਡਾ ਕੰਮ ਜਿਹੜਾ ਹੈ ਉਹ ਨਹੀਂ ਰੁਕਣਾ ਚਾਹੀਦਾ, ਪਰ ਫਿਰ ਵੀ ਉਹਨਾਂ ਨੇ ਸਮਾਂ ਕੱਢ ਕੇ ਕੁਝ ਕੁ ਸਕਿੰਟ ਕੱਢ ਕੇ ਸਾਡੇ ਲਈ ਮੈਸੇਜ ਭੇਜ ਦਿੱਤਾ, ਬਸ ਇਹਦੇ ਵਿੱਚ ਹੀ ਆਪਾਂ ਖੁਸ਼ ਹੋ ਗਏ ਹਾਂ। ਥੈਂਕ ਯੂ ਸੋ ਮਚ ਜੀ। ਅਗਲਾ ਮੈਸੇਜ ਕਿਹੜਾ ਦਾ ਆਇਆ ਜੀ, ਫਟਾਫਟ ਸੁਣਦੇ ਹਾਂ।
2: ਦਿਲ ਆਪਣਾ ਪੰਜਾਬੀ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਰਾਮ ਰਾਮ। ਮੈਂ ਆਪ ਜੀ ਦਾ ਸਾਥੀ ਇਰਾਦੇ ਰਾਜਸਥਾਨੀ, ਜ਼ਿਲ੍ਹਾ ਵੈ ਤਹਿਸੀਲ ਸ੍ਰੀ ਗੰਗਾਨਗਰ ਰਾਜਸਥਾਨ। ਅਤੇ ਬਹੁਤ ਕੁਛ ਲਿਖਿਆ ਹੁੰਦਾ ਹੈ ਜੀ, ਸਮੇਂ ਸੇ ਪਹਿਲੇ ਭਾਗੇ ਸੇ ਜ਼ਿਆਦਾ ਕਭੀ ਨਹੀਂ ਮਿਲਤਾ ਹੈ, ਕਿਰਪਿਆ ਧੀਰੇ ਚੱਲੇ, ਸੁਰੱਖਿਅਤ ਘਰ ਪਹੁੰਚੇ। ਇਹ ਚੀਜ਼ਾਂ ਨਾ ਆਪਾਂ ਥੋੜ੍ਹੀ ਜਿਹੀ ਗੌਰ ਕਰਕੇ ਚੱਲੀਏ।

0: ਭੈਣ ਜੀ ਤਾਂ ਆਪਣੇ ਅੱਛੇ ਦਿਨ ਆ ਸਕਦੇ ਹੈ ਥੋੜੇ ਜੇ, ਕਿਉਂਕਿ ਬਹੁਤ ਅੱਛਾ ਲਿਖਿਆ ਹੁੰਦਾ ਕਿ ਕੇ ਗੱਡੀਆਂ ਦੇ ਪਿੱਛੇ, ਤੇ ਪ੍ਰੋਗਰਾਮ ਸੁਣ ਕੇ ਬਹੁਤ ਹੀ ਚੰਗਾ ਲੱਗ ਰਿਹਾ ਜੀ। ਸਤਿ ਸ੍ਰੀ ਅਕਾਲ ਤੇ ਰਾਮ ਰਾਮ।
1: ਥੈਂਕ ਯੂ ਸੋ ਮਚ ਜੀ, ਮੈਸੇਜ ਭੇਜਿਆ ਤੁਸੀਂ ਔਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਔਰ ਬਸ ਆਪਣੇ ਭਾਵ ਵੀ ਸਾਡੇ ਤੱਕ ਪਹੁੰਚਾ ਦਿੱਤੇ। ਓਕੇ ਜੀ, ਕਿਤੇ ਲਿਖਿਆ ਦੇਖਿਆ ਸੀ, ਨਮਸਕਾਰ ਮੈਡਮ ਜੀ, ਮੈਂ ਕਿਤੇ ਲਿਖਿਆ ਹੋਇਆ ਦੇਖਿਆ ਸੀ, ਮੰਗੀ ਰਾਮ ਵਾਂਗਣ ਕੋਟ ਸਦੀਕ ਜਲੰਧਰ ਤੋਂ ਸਾਨੂੰ ਇਹ ਮੈਸੇਜ ਭੇਜਿਆ ਜੀ। ਜੋ ਨਸੀਬ ਵਿੱਚ ਹੁੰਦਾ ਹੈ ਉਹ ਚੱਲ ਕੇ ਆਵੇਗਾ, ਜੋ ਨਹੀਂ ਹੁੰਦਾ ਉਹ ਆ ਕੇ ਵੀ ਚਲਿਆ ਜਾਵੇਗਾ। ਜ਼ਿੰਦਗੀ ਨੂੰ ਇੰਨਾ ਸੀਰੀਅਸ ਲੈਣ ਦੀ ਜ਼ਰੂਰਤ ਨਹੀਂ ਦੋਸਤੋ, ਇੱਥੋਂ ਕੋਈ ਵੀ ਜ਼ਿੰਦਾ ਬਚ ਕੇ ਨਹੀਂ ਜਾਏਗਾ। ਹੈ ਸੀਰੀਅਸ ਗੱਲ ਕਹਿ ਦਿੱਤੀ ਤੁਸੀਂ, ਸਾਰਿਆਂ ਨੂੰ ਪਤਾ ਜੀ, ਆਉਣਾ ਤਾਂ ਜਾਣਾ ਲਿਖਿਆ ਹੋਇਆ ਹੈ, ਰਿਟਰਨ ਟਿਕਟ ਜਿਹੜੀ ਹੈ ਉਹ ਲਿਖੀ ਹੋਈ ਹੈ। ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਜੀਓ। ਸੋ ਫਿਲਹਾਲ ਕੰਟੀਨਿਊ ਕਰਦੇ ਹਾਂ ਇਹਨਾਂ ਲਾਈਨਾਂ ਨੂੰ। ਜ਼ਿੰਦਗੀ ਨੂੰ ਇੰਨਾ ਸੀਰੀਅਸ ਲੈਣ ਦੀ ਜ਼ਰੂਰਤ ਨਹੀਂ ਹੈ ਦੋਸਤੋ, ਇੱਥੇ ਕੋਈ ਵੀ ਜ਼ਿੰਦਾ ਬਚ ਕੇ ਨਹੀਂ ਜਾਵੇਗਾ। ਇੱਕ ਸੱਚ ਇਹ ਵੀ ਹੈ ਕਿ ਜੇਕਰ ਜ਼ਿੰਦਗੀ ਇੰਨੀ ਚੰਗੀ ਨਹੀਂ ਹੁੰਦੀ ਤਾਂ ਅਸੀਂ ਇਸ ਦੁਨੀਆਂ ਦੇ ਵਿੱਚ ਰੋਂਦੇ ਰੋਂਦੇ ਨਾ ਆਉਂਦੇ। ਪਰ ਇੱਕ ਮਿੱਠਾ ਸੱਚ ਇਹ ਵੀ ਹੈ ਕਿ ਜੇਕਰ ਜ਼ਿੰਦਗੀ ਇੰਨੀ ਬੁਰੀ ਹੁੰਦੀ ਤਾਂ ਅਸੀਂ ਜਾਂਦੇ ਸਮੇਂ ਇੰਨੇ ਲੋਕਾਂ ਨੂੰ ਰੁਲਾ ਕੇ ਨਾ ਜਾਂਦੇ। ਵਾਕਈ ਹੀ ਸਹੀ ਗੱਲ ਹੈ। ਔਰ ਜ਼ਿੰਦਗੀ ਦੇ ਵਿੱਚ ਕਹਿੰਦੇ ਨਾ ਕੀ ਖੱਟਿਆ, ਅਸੀਂ ਅਕਸਰ ਇਸ ਅਸੀਂ ਗੱਲ ਸੁਣੀ ਹੁੰਦੀ ਹੈ ਕਿ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ ਕਿੰਨੇ ਲੋਕ ਜਿਹੜੇ ਨੇ ਉਸਨੂੰ ਯਾਦ ਕਰਨ, ਦੋਸਤ ਮਿੱਤਰ ਰਿਸ਼ਤੇਦਾਰੀ ਉੱਥੇ ਆਉਂਦੀ ਹੈ। ਔਰ ਉਸ ਵੇਲੇ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਜ਼ਿੰਦਗੀ ਦੇ ਵਿੱਚ ਕੀ ਖੱਟਿਆ, ਇਹਨਾਂ ਲੋਕਾਂ ਨੂੰ ਖੱਟਿਆ, ਇਹਨਾਂ ਦੋਸਤਾਂ ਨੂੰ, ਇਹਨਾਂ ਰਿਸ਼ਤਿਆਂ ਨੂੰ ਖੱਟਿਆ। ਔਰ ਇਹ ਹਮੇਸ਼ਾ ਉਸ ਇਨਸਾਨ ਦੀ ਦੌਲਤ ਮੰਨੀ ਜਾਂਦੀ ਹੈ, ਉਸ ਇਨਸਾਨ ਦੀ ਜਿਹੜੀ ਹੈ ਨਾ ਜਾਇਦਾਦ।

ਸੋ ਗੱਲਾਂ ਬਾਤਾਂ ਤਾਂ ਬਹੁਤ ਹੋ ਰਹੀਆਂ ਨੇ ਤੁਹਾਡੇ ਨਾਲ, ਔਰ ਗੱਲਾਂ ਬਾਤਾਂ ਦੇ ਨਾਲ ਨਾਲ ਜਿਹੜਾ ਹੈ ਗੀਤਾਂ ਦਾ ਸਿਲਸਿਲਾ ਵੀ ਜਿਹੜਾ ਹੈ ਵੀ ਚੱਲਦੇ ਰਹਿਣਾ ਤੁਹਾਡੇ ਨਾਲ। ਔਰ ਮੈਂ ਕਿਹਾ ਜੀ ਟਰੱਕਾਂ ਵਾਲਾ ਗੀਤ ਤੁਹਾਡੇ ਲਈ ਲਗਾਇਆ ਜਾਵੇ ਨਾ। ਹਾਂ ਤੁਸੀਂ ਕਹਿਣਾ ਟਰੱਕ ਦੀ ਗੱਲ ਕਰੀ ਜਾਂਦੀ ਹੈ, ਟਰੱਕਾਂ ਵਾਲਾ ਗੀਤ ਤਾਂ ਕੋਈ ਲਗਾਉਂਦੀ ਨਹੀਂ ਹੈ। ਜ਼ਰੂਰ ਮੈਂ ਲਗਾਉਣਾ ਜੀ, ਲਗਾਉਣਾ ਕਿਉਂ ਨਹੀਂ ਲਗਾਉਣਾ, ਤੁਹਾਨੂੰ ਮੈਂ ਨਾਰਾਜ਼ ਥੋੜ੍ਹੀ ਕਰ ਦੇਣਾ। ਹਾਂ ਬਸ ਤੁਸੀਂ ਫਟਾਫਟ ਮੈਸੇਜਸ ਭੇਜ ਦਿਓ, ਤੁਹਾਡੇ ਬਹੁਤੇ ਮੈਸੇਜ ਜਿਹੜੇ ਥੋੜ੍ਹੇ ਬਹੁਤੇ ਇਸ ਟਾਈਮ ਦੇ ਵਿੱਚ ਪਲੇ ਕਰ ਸਕਦੀ ਹਾਂ, ਜ਼ਰੂਰ ਭੇਜੋ, ਮੈਂ ਜ਼ਰੂਰ ਸ਼ਾਮਿਲ ਕਰਾਂਗੀ।

0: ਜੀ ਪ੍ਰੋਗਰਾਮ ਦੇ ਵਿੱਚ ਫਟਾਫਟ ਫਟਾਫਟ ਕਰ ਦਿਓ ਜੀ ਆਪਣੇ ਮੈਸੇਜਸ ਸੈਂਡ, ਔਰ ਮੈਂ ਕਿਹਾ ਜੀ ਫਟਾਫਟ ਤੁਹਾਡੇ ਮੈਸੇਜਸ ਜਿਹੜੇ ਨੇ ਨਾ ਉਹ ਮੈਂ ਪਲੇ ਕਰ ਦੇਣੇ ਨੇ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਮੈਸੇਜਸ ਆਉਣੇ ਚਾਹੀਦੇ ਨੇ। ਅਗਲਾ ਮੈਸੇਜ ਕਿਹੜਾ ਆਇਆ ਜੀ ਸਾਡੇ ਕੋਲ, ਕਿਹੜੇ ਲਿਸਨਰ ਦੋਸਤ ਭੇਜ ਰਹੇ ਨੇ ਸਾਨੂੰ ਮੈਸੇਜ, ਆ ਜਾਓ ਜੀ ਸੁਣਦੇ ਹਾਂ।
1: ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਗੁੱਡ ਮਾਰਨਿੰਗ। ਮੇਰਾ ਨਾਮ ਹੈ ਜੀ ਚਿਕਪਾਲ ਸਿੰਘ, ਪਿੰਡ ਮੇਰਾ ਲੌਂਗੋਵਾਲ ਹੈ ਤੇ ਸਾਡਾ ਨੀ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ ਹੈ ਜੀ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਜਿੱਥੋਂ ਤੱਕ ਗੱਲ ਮੈਡਮ ਪਿੰਡ ਦੇ ਇਤਿਹਾਸ ਬਾਰੇ, ਉਹ ਜ਼ਿਆਦਾ ਲੰਬੀ ਹੋ ਜਾਣੀ ਗੱਲ ਮੈਡਮ, ਪਰ ਇਹ ਆ ਵੀ ਇਹਨੂੰ 52 ਸ਼ਹੀਦਾਂ ਦੀ ਧਰਤੀ ਕਿਹਾ ਜਾਂਦਾ। ਤੁਸੀਂ ਫਿਲਮ ਵੀ ਦੇਖੀ ਹੋਣੀ ਜੋਨੀ ਮੌੜ ਜੀ ਦੀ, ਉਹ ਜਦੋਂ ਤੀਆਂ ਲੁੱਟਣ ਆਉਂਦਾ ਨਾ
0: ਜੀ,
1: ਤੇ ਉਦੋਂ ਕਹਿੰਦਾ, ਉਹਦੀ ਭੈਣ ਕਹਿੰਦੀ ਆ ਕਿ ਅੱਜ ਜੇ ਕਾਸ਼ ਜੇ ਮੇਰਾ ਭਾਈ ਹੁੰਦਾ ਤੇ ਤੈਨੂੰ ਲੌਂਗੋਵਾਲ ਦੀ ਜੂਹ ਨਾ ਟੱਪਣ ਦਿੰਦਾ। ਤੇ ਜੋਨੀ ਮੌੜ ਨੇ ਫਿਰ ਉਸੇ ਉਹਨੂੰ ਭੈਣ ਮੰਨਿਆ। ਚਲੋ ਇਹ ਇਤਿਹਾਸ ਦੀਆਂ ਗੱਲਾਂ ਨੇ, ਇੱਥੇ ਹੋਰ ਰੱਬੀ ਮਹਾਂਪੁਰਸ਼ਾਂ ਨੇ ਜਨਮ ਲਿਆ, ਧਾਰਿਆ, ਇਹਨੂੰ ਧਰਤੀ ਨੂੰ ਅਪਣਾਇਆ, ਇਹਨੂੰ ਇਸੇ ਲਈ ਸ਼ਹੀਦਾਂ ਦੀ ਧਰਤੀ ਵੀ ਕਿਹਾ ਜਾਂਦਾ। ਜਿਵੇਂ ਭਾਈ ਮਣੀ ਸਿੰਘ ਜੀ ਹੋ ਗਏ, ਸੰਤ ਚੰਦ ਸਿੰਘ ਜੀ, ਗਿਆਨੀ ਗਿਆਨ ਸਿੰਘ ਜੀ ਜਿੰਨੇ, ਜੋ ਇੰਨੇ ਮਹਾਨ ਇਤਿਹਾਸਕਾਰ ਹੋਏ। ਬਾਕੀ ਦੀ ਹਿਸਟਰੀ ਕਦੇ ਫਿਰ ਆਪ ਜੀ ਨਾਲ ਸਾਂਝੀ ਕਰਾਂਗਾ। ਪਰ ਤੁਸੀਂ ਦੂਸਰੀ ਗੱਲ ਇਹ ਕਹੀ ਸੀ ਕਿ ਟਰੱਕਾਂ ਦੇ ਪਿੱਛੇ ਕੁਝ ਕੋਡਿੰਗ ਲਿਖੀ ਹੁੰਦੀ ਹੈ, ਕੋਈ ਸ਼ਬਦ ਲਿਖੇ ਹੁੰਦੇ ਨੇ
0: ਜੀ।
1: ਮੇਰੇ ਆਪਣੇ ਅੱਖੀ ਦੇਖੀ ਦਾ ਇਹ ਬਿਆਨ ਹੈ। ਇੱਧਰ ਸਾਡੇ ਸੰਗਰੂਰ ਜ਼ਿਲ੍ਹੇ ਦੇ ਲਵੀ ਇੱਕ ਪਿੰਡ ਪੈਂਦਾ ਉਭਾਲ, ਤੇ ਉੱਥੇ ਨਾ ਇੱਕ ਛੋਟਾ ਹਾਥੀ ਕਹਿੰਦੇ ਆ ਅਸੀਂ ਉਹਨੂੰ, ਟੈਂਪੂ ਟਰੈਵਲ, ਤੇ ਉਹ ਨਾ ਕਿਤੇ ਡੂੰਘਾ ਖੱਡ ਚ ਡਿੱਗਿਆ ਪਿਆ। ਤੇ ਹੁਣ ਅਸੀਂ ਉੱਥੇ ਵਾਗੇ, ਜਦੋਂ ਗਏ ਸਾਰੇ ਇਕੱਠ ਹੋਇਆ ਹੋਇਆ ਸਾਰ, ਕੋਈ ਪਿੱਛੋਂ ਅੱਗੋਂ ਦੇਖੀ ਜਾਵੇ ਤੇ ਜਦੋਂ ਪਿੱਛੋਂ ਆ ਕੇ ਦੇਖਣ ਲੱਗੇ ਤੇ ਸਾਰੇ ਹੱਸੀ ਜਾਣ ਤੇ ਕੋਈ ਹੱਥ ਨਾ ਪਾਵੇ। ਉਹ ਕਹਿੰਦੇ ਹੱਥ ਦੇ ਪਾਓ ਕੱਢੋ ਤੇ ਸਹੀ, ਤੇ ਸੜਕ ਦੇ ਲਵੇ ਉਹ ਟੇਢਾ ਕਰਕੇ ਲਾਇਆ ਪਿਆ ਤੇ ਪਿੱਛੇ ਲਿਖਿਆ ਹੋਇਆ ਸੀ ਕਿ ਮੱਚ ਨਾ ਰੀਸ ਕਰ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ।
0: ਕਈ ਵਾਰੀ ਐਸੇ ਹਾਲਾਤ ਬਣ ਜਾਂਦੇ ਨੇ ਨਾ ਕਿ ਉਹਨੇ ਐਸੀ ਸਿਚੁਏਸ਼ਨ ਦੇ ਵਿੱਚ, ਐਸੀ ਸੀਰੀਅਸ ਸਿਚੁਏਸ਼ਨ ਦੇ ਵਿੱਚ ਵੀ ਹਾਸਾ ਆ ਜਾਂਦਾ। ਪਰ ਕਈ ਵਾਰੀ ਦੇਖੋ ਟਰੱਕਾਂ ਵਾਲੇ ਵੀ ਵਿਚਾਰੇ ਜਾਂ ਛੋਟੇ ਇਹਨਾਂ ਗੱਡੀਆਂ ਵਾਲੇ ਵੀ ਇਹਦੇ ਕੀ ਕਸੂਰ ਆ। ਪਿਛਲੇ ਵਾਲੇ ਵੀ ਕਈ ਵਾਰੀ ਦੇਖਦੇ ਨਹੀਂ ਧਿਆਨ ਦੇ ਨਾਲ ਕਿ ਕਿੱਦਾਂ ਚੱਲਿਆ ਜਾਵੇ, ਔਰ ਦੂਸਰਿਆਂ ਦਾ ਵੀ ਧਿਆਨ ਕੀਤਾ ਜਾਵੇ। ਬਾਕੀ ਤੁਸੀਂ ਆਪਣੇ ਜਗ੍ਹਾ ਦੀ ਜਿੱਥੇ ਤੁਸੀਂ ਰਹਿੰਦੇ ਉਹਦਾ ਇਤਿਹਾਸ ਰੱਖਿਆ ਨਾ, ਉਹਦੇ ਬਾਰੇ ਜਾਣ ਕੇ ਜ਼ਿਆਦਾ ਖੁਸ਼ੀ ਹੋਈ ਸਾਨੂੰ ਕਿ ਹੋਰ ਵੀ ਸਾਨੂੰ ਇਹ ਮੈਸੇਜ ਉਸ ਥਾਂ ਦੇ ਬਾਰੇ ਹੋਰ ਖਾਸੀਅਤ ਕੀ ਹੈ ਉਹ ਜ਼ਰੂਰ ਸਾਨੂੰ ਅਗਲੀ ਵਾਰੀ ਦੇ ਲਈ ਭੇਜ ਕੇ ਭੇਜਿਓ ਜ਼ਰੂਰ। ਜ਼ਿੰਦਗੀ ਸੁੱਖ ਦੁੱਖ ਸੰਘਰਸ਼ ਤੇ ਸਿੱਖਣ ਦਾ ਇੱਕ ਖੂਬਸੂਰਤ ਸਫ਼ਰ ਹੈ ਜੋ ਸਾਨੂੰ ਹਰ ਮੋੜ ਦੇ ਉੱਤੇ ਨਵਾਂ ਅਨੁਭਵ ਸਿਖਾਉਂਦੀ ਹੈ। ਸਾਹ ਦਾ ਇੱਕ ਭਾਵ ਹੈ ਜੋ ਕਿ ਖੁੱਲ੍ਹ ਕੇ ਜੀਣਾ ਅਤੇ ਹਰ ਪਲ ਨੂੰ ਯਾਦਗਾਰ ਬਣਾਉਣ ਦਾ ਨਾਮ ਹੀ ਅਸਲ ਜ਼ਿੰਦਗੀ ਹੈ। ਨਮਸਕਾਰ ਅਦਾ, ਰਘੁਵੀਰ ਨਗਰ ਦਿੱਲੀ ਤੋਂ ਦਿਲਾਵਰ ਖਾਨ ਹਸੀਨਾ ਬਾਨੋ ਐਲੀਜ਼ਾ ਨਯਾਬ ਲੱਡੂ ਜੀ ਸਾਨੂੰ ਮੈਸੇਜ ਕਰ ਰਹੇ ਨੇ। ਅਗਲਾ ਮੈਸੇਜ।
2: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ,
2: ਮੈਂ ਰਾਕੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਗੱਲ ਕਰਦਾ
0: ਜੀ।
2: ਮੈਡਮ ਜੀ, ਚਾਹੀ ਨਾ ਬੜੇ ਟਰੱਕਾਂ ਦੇ ਪਿੱਛੇ ਦੀ ਸਕਦਾ, ਹੱਟ ਪਿੱਛੇ ਫੇਰ ਮਿਲਾਂਗੇ। ਚੱਲ ਰਾਣੀ ਤੇਰਾ ਰੱਬ ਰਾਖਾ। ਤੇ ਜਿਹੜੀ ਬੱਚਿਆਂ ਵਾਲੀ ਬੱਸ ਹੁੰਦੀ ਹੈ ਉਹਨੂੰ ਚਾਹੇ, ਮੈਨੂੰ ਤਾਂ ਸ਼ੇਰ ਮੇਰਾ ਬੱਚਿਆਂ ਵਾਲੀ ਹੈ। ਤੇ ਬੱਸਾਂ ਦੇ ਪਿੱਛੇ ਦੀ ਸਕਦਾ ਖਤਰੋਂ ਕੇ ਖਿਲਾੜੀ।
0: ਅੱਛਾ ਜੀ।
2: ਤੇ ਜਿਹੜਾ ਸਾਡੀ ਬੱਸ ਨੂੰ ਅੱਗੇ ਕੱਢੂਗਾ
0: ਗੱਡੀਆਂ ਚਲਾਉਂਦੇ ਨੇ, ਔਰ ਉਹਨਾਂ ਨੂੰ ਲਿਖਣਾ ਵੀ ਚਾਹੀਦਾ ਮੈਨੂੰ ਨਾ ਛੇੜੀ, ਮੈਂ ਤਾਂ ਬੱਚਿਆਂ ਵਾਲੀ ਆ। ਔਰ ਸਾਨੂੰ ਮੈਸੇਜਸ ਭੇਜ ਰਹੇ ਨੇ ਸਾਡੇ ਲਿਸਨਰ ਦੋਸਤ, ਦੁੱਧ ਦਾ ਓਕੇ, ਦੁੱਧ ਨਾਲ ਪੁੱਤ ਪਾਲ ਕੇ ਫਿਰ ਪਾਣੀ ਨੂੰ ਤਰਸਦੀਆਂ ਮਾਵਾਂ, ਰੁੱਖ ਪਾਣੀ ਤੇ ਧੀ ਰਾਣੀ, ਨਾ ਸਾਂਭਿਆਂ ਤੇ ਮੁੱਖ ਜਾਣੀਆਂ, ਨਸ਼ਿਆਂ ਨੂੰ ਦੁਰਕਾਰ ਕਰੋ, ਪਾਣੀ ਤੇ ਰੁੱਖਾਂ ਦਾ

0: ਸਤਿਕਾਰ ਕਰੋ, ਪੁੱਤਰਾਂ ਵਾਂਗੂ ਤੀਆਂ ਦਾ ਸਤਿਕਾਰ ਕਰੋ। ਰਜਿੰਦਰ ਕੌਰ, ਪਿੰਡ ਹਥੂਰ, ਤਹਿਸੀਲ ਚਕਰਾਓ, ਜ਼ਿਲ੍ਹਾ ਲੁਧਿਆਣਾ ਤੋਂ ਸਾਨੂੰ ਭੇਜਿਆ ਜੀ ਇਹ ਮੈਸੇਜ ਇਹਨਾਂ ਨੇ। ਟਰੱਕਾਂ ਦੇ ਪਿੱਛੇ ਲਿਖਿਆ ਹੋਇਆ ਅਕਸਰ ਅਸੀਂ ਪੜ੍ਹਦੇ ਹਾਂ ਕਿ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਇੱਕ ਟਰੱਕ ਦੇ ਪਿੱਛੇ ਲਿਖਿਆ ਹੋਇਆ ਸੀ, ਨਾ ਬੁਰੀ ਨਜ਼ਰ ਨਾ ਮੂੰਹ ਕਾਲਾ, ਹੁੰਦਾ ਉਹੀ ਹੈ ਜੋ ਚਾਹੁੰਦਾ ਹੈ ਉੱਪਰ ਵਾਲਾ। ਵਾਹ ਜੀ ਵਾਹ, ਬਿਲਕੁਲ ਵਾਕਿਆ ਹੀ। ਔਰ ਇਸ ਓਕੇ ਜੀ, ਸਾਡੇ ਲਿਸਨਰ ਦੋਸਤ ਨੇ ਕਿਹਾ ਕਿ ਬੇਸ਼ੱਕ ਮੇਰਾ ਨਾਮ ਨਾ ਲਓ ਪਰ ਫਿਰ ਵੀ ਮੇਰਾ ਮੈਸੇਜ ਪੜ੍ਹ ਦਿਓ। ਪੜ੍ਹ ਦਿੱਤਾ ਜੀ, ਪੜ੍ਹ ਦਿੱਤਾ, ਅਸੀਂ ਤੁਹਾਡਾ ਮੈਸੇਜ ਪੜ੍ਹ ਦਿੱਤਾ। ਅਗਲਾ ਮੈਸੇਜ ਕਿਹਨਾਂ ਦਾ ਆਇਆ ਹੈ, ਆਜੋ ਸੁਣਦੇ ਹਾਂ। ਟਾਈਮ ਤਾਂ ਬਹੁਤ ਥੋੜ੍ਹਾ ਰਹਿ ਗਿਆ, ਫਿਰ ਵੀ ਚਲੋ ਇੱਕ ਦੋ ਮਿੰਟ ਤਾਂ ਪੜ੍ਹ ਹੀ ਲੈਂਦੇ।
1: ਸਤਿ ਸ੍ਰੀ ਅਕਾਲ ਮੈਡਮ ਜੀ, ਗੁੱਡ ਮੋਰਨਿੰਗ, ਨਮਸਤੇ, ਪਿੰਡ ਕਰਮਗੜ੍ਹ ਛਤਰਾ, ਜ਼ਿਲ੍ਹਾ ਬਠਿੰਡਾ, ਦੀਪਾ। ਤਾਲੀਆਂ ਤੇ ਵੀ ਲਿਖਿਆ ਹੁੰਦਾ ਹੈ ਜੈ ਕਿਸਾਨ ਜੈ ਜਵਾਨ, ਟਰੱਕਾਂ ਦੀ ਬਹੁਤ ਸਾਰੀਆਂ ਗੱਲਾਂ ਲਿਖੀਆਂ ਹੁੰਦੀਆਂ ਹਨ। ਧੰਨਵਾਦ
0: ਜੀ, ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਅਗਲਾ ਮੈਸੇਜ ਕਿਹਨਾਂ ਦਾ ਆਇਆ ਜੀ ਸਾਡੇ ਕੋਲ, ਸਾਡੇ ਲਿਸਨਰ ਦੋਸਤ ਸਾਨੂੰ ਬਹੁਤ ਸਾਰੇ ਮੈਸੇਜਸ ਕਰ ਰਹੇ ਨੇ, ਆਜੋ ਜੀ ਸੁਣਦੇ ਹਾਂ।
2: ਨਮਸਕਾਰ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ,
2: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਸੁਣਨ ਵਾਲੇ ਸਾਰੇ ਸ਼ਰੋਤਾ ਨੂੰ ਮੇਰੇ ਵੱਲੋਂ ਨਮਸਕਾਰ। ਮੈਂ ਯਸ਼ਪਾਲ ਸ਼ਰਮਾ, ਜੰਮੂ ਕਸ਼ਮੀਰ, ਤਹਿਸੀਲ ਖੜਾਵਾਲੀ, ਪਿੰਡ ਸਾਡਾ ਸਿਉਣੀ ਜੀ। ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਮਹਾਨ ਸ਼ਿਕਸ਼ਾ ਵਿਦ ਏਵਮ ਸਿਧਾਂਤਵਾਦੀ ਨੇਤਾ, ਰਾਜਨੀਤਿਕ ਚਿੰਤਕ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦੀ ਪੁੰਨਿਆ ਤਿਥੀ
0: ਜੀ,
2: ਉਹਨਾਂ ਨੂੰ ਸ਼ਤ ਸ਼ਤ ਨਮਨ ਜੀ। ਬਾਕੀ ਜੀ, ਤੁਸੀਂ ਗੱਲ ਕੀਤੀ ਟੱਕਾਂ ਪਿੱਛੇ, ਗੱਡੀਆਂ ਪਿੱਛੇ ਲਿਖਿਆ ਹੁੰਦਾ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਜਲ ਮਤ ਪਗਲੀ ਕਿਸ ਤੋਂ ਪਿਆ ਹੈ, ਦੇਖ ਮਗਰ ਪਿਆਰ ਸੇ, ਹੱਸ ਮਤ ਪਗਲੀ ਪਿਆਰ ਹੋ ਜਾਏਗਾ, ਧੀਰੇ ਚਲੋਗੇ ਤੇ ਬਾਰ ਬਾਰ ਮਿਲੇਂਗੇ, ਤੇ ਚਲੋਗੇ ਤੇ ਹਰਿਦੁਆਰ ਮਿਲੋਗੇ। ਇੱਕ ਮਾਤਾ ਦੀ ਭੇਟ, ਅੱਜ ਮੰਗਲਵਾਰ ਦਾ ਦਿਨ ਹੈ, ਸਾਰਿਆਂ ਨੂੰ ਜੈ ਮਾਤਾ ਦੀ। ਉੱਚੀਆਂ ਪਹਾੜਾਂ ਬਾਲੀਆਂ, ਉਹ ਮੈਨੂੰ ਬੜਾ ਚੰਗਾ ਲੱਗਦਾ, ਚੰਗਾ ਲੱਗਦਾ, ਉਹ ਮੈਨੂੰ ਬੜਾ ਚੰਗਾ ਲੱਗਦਾ।
0: ਥੈਂਕ ਯੂ ਸੋ ਮਚ ਜੀ, ਚੰਗਾ ਲੱਗਿਆ ਸਾਨੂੰ ਵੀ ਤੁਸੀਂ ਮੈਸੇਜ ਭੇਜਿਆ ਔਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਔਰ ਸਾਡੇ ਲਿਸਨਰ ਦੋਸਤਾਂ ਨੇ ਬਹੁਤ ਸਾਰੇ ਮੈਸੇਜਸ ਭੇਜੇ ਸੀ, ਪਰ ਟਾਈਮ ਦੀ ਕਮੀ ਕਰਕੇ ਅਸੀਂ ਜਿਹੜੇ ਨੇ ਸਾਰੇ ਲਿਸਨਰ ਦੋਸਤਾਂ ਦੇ ਵੈਸੇ ਤਾਂ ਆਲਮੋਸਟ ਮੈਸੇਜ ਪੜ੍ਹ ਦਿੱਤੇ ਨੇ, ਸੁਣਾ ਦਿੱਤੇ ਨੇ, ਪਰ ਫਿਰ ਵੀ ਜਿੰਨੇ ਦੋਸਤਾਂ ਦੇ ਰਹਿ ਗਏ ਨੇ। ਬਚਪਨ ਮੈਂ ਲੱਗਤਾ ਥਾ ਕਿ ਬੜੇ ਹੋ ਕਰ ਬਹੁਤ ਖੁਸ਼ ਰਹੇਗੇ, ਫਿਰ ਬੜੇ ਹੋਏ ਤੋ ਸਮਝ ਆਇਆ ਕਿ ਖੁਸ਼ ਵੋ ਲੋਕ ਹੋਤੇ ਹੈ ਜਿਨਕੇ ਪਾਸ ਨਾ ਜ਼ਿੰਮੇਵਾਰੀਆਂ ਹੋਤੀ ਹੈ, ਨਾ ਹੀ ਲੋਗੋ ਸੇ ਉਮੀਦ ਕਾ ਬੋਝ ਹੋਤਾ ਹੈ। ਔਰ ਇਹ ਸਾਨੂੰ ਮੈਸੇਜ ਭੇਜਿਆ ਮੁਹੰਮਦ ਮੁਜ਼ੱਫਰ, ਮੁਹੰਮਦ ਅਰਮਾਨ, ਪੇਂਟ ਖੁਰਦ, ਜ਼ਿਲ੍ਹਾ ਮਲੇਰਕੋਟਲਾ ਤੋਂ ਸਾਨੂੰ ਮੈਸੇਜ ਆਇਆ ਸੀ। ਹੋਰ ਵੀ ਲਿਸਨਰ ਦੋਸਤਾਂ ਦੇ ਮੈਸੇਜ, ਥੈਂਕ ਯੂ ਸੋ ਮਚ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਔਰ ਹੋਪ ਸੋ ਕਿ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਇੰਜੋਏ ਕੀਤਾ ਹੋਏਗਾ। ਸਾਰੇ ਲਿਸਨਰ ਦੋਸਤਾਂ ਦੇ ਮੈਸੇਜ ਪੜ੍ਹ ਦਿੱਤੇ ਨੇ, ਸੁਣਾ ਦਿੱਤੇ ਨੇ, ਔਰ ਬਸ ਇੱਦਾਂ ਹੀ ਤੁਸੀਂ ਆਪਣਾ ਖਿਆਲ ਰੱਖੋ ਔਰ ਟਰੱਕਾਂ ਦੇ ਪਿੱਛੇ ਜੋ ਲਾਈਨਾਂ ਲਿਖੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਂਦੇ ਹੋਏ ਜਿਹੜਾ ਹੈ ਉਸ ਦਾ ਧਿਆਨ ਕਰਦੇ ਹੋਏ ਬਸ ਇੱਦਾਂ ਹੀ ਜ਼ਿੰਦਗੀ ਨੂੰ ਬਤੀਤ ਕਰਦੇ ਰਹੋ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੇ ਸੀ 102.7 ਮੈਗਾਹਰਟਜ਼ ਦੇ ਉੱਤੇ ਆਪਣੀ ਆਰਜੀ ਅੰਜਲੀ ਦੇ ਨਾਲ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਇੱਥੇ ਹੀ ਵਾਈਂਡ ਅਪ ਹੁੰਦਾ, ਆਕਾਸ਼ਵਾਣੀ ਦੇ ਹੋਰ ਵੀ ਪ੍ਰੋਗਰਾਮ ਆ ਰਹੇ ਨੇ। ਫਿਲਹਾਲ ਅੱਜ ਦੇ ਲਈ ਆਪਣੀ ਦੋਸਤ ਆਰਜੀ ਅੰਜਲੀ ਨੂੰ ਦਿਓ ਇਜਾਜ਼ਤ, ਧੰਨਵਾਦ ਜੀ।

ਇੰਜੋਏ ਕਰੋ ਜੀ 102.7 FM ਰੇਨਬੋ ਦੀ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਜੀ ਤੁਹਾਡਾ ਆਪਣਾ ਪ੍ਰੋਗਰਾਮ ਗੀਤ ਬਹਾਰ। ਗੀਤ ਬਹਾਰ ਪ੍ਰੋਗਰਾਮ ਵਿੱਚ ਨਿਵੇਦਿਤਾ ਦਾ ਰਹੇਗਾ ਤੁਹਾਡੇ ਨਾਲ ਸਾਥ ਅਤੇ ਗੀਤਾਂ ਦੀ ਬਹਾਰ ਦੇ ਵਿੱਚ ਜਾਣਕਾਰੀਆਂ ਦਾ ਸਿਲਸਿਲਾ, ਗੱਲਾਂ ਬਾਤਾਂ ਦਾ ਸਿਲਸਿਲਾ ਵੀ ਰਹੇਗਾ ਜਾਰੀ। ਵੈਲ ਦੋਸਤੋ, ਤੁਸੀਂ ਜਾਣਾ ਕਿਤੇ ਵੀ ਨਹੀਂ ਹੈ, ਇਸੇ ਤਰ੍ਹਾਂ ਹੀ ਬਣੇ ਰਹਿਣਾ ਮੇਰੇ ਨਾਲ ਅਤੇ ਸੁਣਦੇ ਰਹਿਣਾ FM ਰੇਨਬੋ। ਫਿਲਹਾਲ ਪ੍ਰੋਗਰਾਮ ਗੀਤ ਬਹਾਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ ਮੁਹੱਬਤ ਵਰਗੇ ਪਿਆਰੇ ਜੇ ਗੀਤ ਦੇ ਨਾਲ, ਅਲੀ ਬ੍ਰਦਰ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਇਹ ਗੀਤ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ ਨਿਵੇਦਿਤਾ ਦੇ ਨਾਲ। ਵੈਲ ਦੋਸਤੋ, ਅਸੀਂ ਗੱਲ ਕਰ ਰਹੇ ਸੀ ਕਿ ਗਰਮੀ ਬਹੁਤ ਜ਼ਿਆਦਾ ਹੈ ਅਤੇ ਆਪਣਾ ਧਿਆਨ ਰੱਖਣਾ ਹੈ, ਪਾਣੀ ਪੀਣਾ ਹੈ, ਅਤੇ ਕੀ ਪਾਣੀ ਸਿਰਫ ਅਸੀਂ ਪੀਣਾ, ਕਿਸੇ ਹੋਰ ਨੂੰ ਨਹੀਂ ਪਿਲਾਉਣਾ? ਜੀ ਨਹੀਂ, ਅਸੀਂ ਹੋਰਾਂ ਦਾ ਵੀ ਧਿਆਨ ਰੱਖਣਾ, ਬੇਜ਼ੁਬਾਨਾਂ ਦਾ ਧਿਆਨ ਰੱਖਣਾ, ਜਿਹੜੇ ਆਪਣੇ ਆਪ ਆਪਣੇ ਲਈ ਕੁਛ ਨਹੀਂ ਕਰ ਸਕਦੇ, ਉਹਨਾਂ ਲਈ ਅਸੀਂ ਕਰਨਾ ਹੈ ਜੀ। ਜਿਵੇਂ ਪੰਛੀ ਉੱਡਦੇ ਹੈ ਵਿਚਾਰੇ, ਉਹਨਾਂ ਨੂੰ ਪਾਣੀ ਨਹੀਂ ਮਿਲਦਾ ਸ਼ਹਿਰਾਂ ਦੇ ਵਿੱਚ, ਖਾਸ ਕਰਕੇ ਦਿੱਕਤ ਆਉਂਦੀ ਹੈ, ਅਤੇ ਇਹੀ ਤਾਂ ਕਾਰਨ ਹੈ ਕਿ ਉਹ ਸ਼ਹਿਰਾਂ ਦੇ ਵੱਲ ਰੁੱਖ ਨਹੀਂ ਕਰਦੇ। ਅਤੇ ਅਸੀਂ ਕੀ ਕਰਨਾ ਜੀ, ਪਾਣੀ ਦੇ ਕਸੌਰੇ ਭਰ ਕੇ ਰੱਖਣੇ ਹੈ, ਆਪਣੇ ਘਰ ਦੀ ਛੱਤ 'ਤੇ ਰੱਖੋ, ਔਰ ਜੇਕਰ ਕੋਈ ਲੋਨ ਹੈ, ਪਾਰਕ ਹੈ, ਉੱਥੇ ਰੱਖੋ, ਜਿੱਥੇ ਤੁਹਾਨੂੰ ਖੁੱਲ੍ਹਾ ਏਰੀਆ ਮਿਲਦਾ, ਉੱਥੇ ਪੰਛੀਆਂ ਦੇ ਲਈ ਪਾਣੀ ਦੇ ਕਸੌਰੇ ਅਤੇ ਦਾਣੇ ਦਾ ਕਟੋਰਾ ਜ਼ਰੂਰ ਭਰ ਕੇ ਰੱਖੀਏ, ਕਿਉਂਕਿ ਇਹ ਵੀ ਸਾਡੇ ਸਮਾਜ ਦਾ ਹਿੱਸਾ ਨੇ, ਅਤੇ ਇਹਨਾਂ ਦਾ ਧਿਆਨ ਰੱਖਣਾ ਸਾਡੀ ਹੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਅਸੀਂ ਜ਼ਿੰਮੇਵਾਰ ਹਾਂ, ਜ਼ਿੰਮੇਵਾਰ ਨਾਗਰਿਕ ਹਾਂ। ਸੋ ਆਪਣੇ ਨਾਲ ਨਾਲ ਅਸੀਂ ਹੋਰਨਾਂ ਦਾ ਵੀ ਧਿਆਨ ਰੱਖਣਾ ਹੈ, ਕਿਉਂਕਿ ਜਿਹੜੇ ਆਪਣੇ ਆਪ ਕੁਛ ਨਹੀਂ ਕਰ ਸਕਦੇ ਅਤੇ ਪਰਮਾਤਮਾ ਨੇ ਉਹਨਾਂ ਲਈ ਕਿਸੇ ਨਾ ਕਿਸੇ ਨੂੰ ਜ਼ਰੀਆ ਬਣਾਉਣਾ ਹੁੰਦਾ, ਅਤੇ ਕੋਸ਼ਿਸ਼ ਕਰੀਏ ਕਿ ਅਸੀਂ ਉਹ ਜ਼ਰੀਆ ਬਣੀਏ, ਅਤੇ ਪੰਛੀਆਂ ਦੇ ਲਈ ਪਾਣੀ ਅਤੇ ਦਾਣੇ ਦਾ ਪ੍ਰਬੰਧ ਵੀ ਜ਼ਰੂਰ ਕਰਨਾ ਹੈ, ਕਿਉਂਕਿ ਕਿਸੇ ਨੂੰ ਖੁਸ਼ੀ ਦੇਵਾਂਗੇ ਅਤੇ ਸਾਨੂੰ ਆਟੋਮੈਟਿਕਲੀ ਖੁਸ਼ੀ ਮਿਲ ਹੀ ਜਾਏਗੀ। ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਜੀ, ਗੀਤ ਪਲੇ ਕਰਨ ਜਾ ਰਹੇ ਹਾਂ, ਪਿਆਰਾ ਜਿਹਾ ਗੀਤ ਜੁਬਿਨ ਨੌਟਿਆਲ ਦੀ ਆਵਾਜ਼ ਦੇ ਵਿੱਚ, ਤਰੀਫਾਂ।

ਤਰੀਫਾਂ ਤੇਰੀਆਂ ਵੇ ਦੋਸਤੋ, ਤਰੀਫਾਂ ਤਾਂ ਅਸੀਂ ਤਾਂ ਹੀ ਸੁਣਾਂਗੇ ਨਾ ਜੇਕਰ ਅਸੀਂ ਅਵੇਅਰ ਹੋ ਕੇ ਰਵਾਂਗੇ ਜੀ। ਤਰੀਫਾਂ ਸੁਣਨ ਤੋਂ ਪਹਿਲਾਂ ਅਵੇਅਰਨੈਸ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਅਵੇਅਰ ਨਹੀਂ, ਇਗਨੋਰੈਂਟ ਹੋ ਕੇ

ਇਹ ਸੋਸਾਇਟੀ ਦੇ ਵਿੱਚ ਰਹਿ ਰਹੇ ਹਾਂ ਅਤੇ ਫਿਰ ਗੜਬੜੀ ਹੋ ਜਾਣੀ ਹੈ। ਸੋ ਮੁੱਦੇ 'ਤੇ ਆਉਂਦੀ ਹਾਂ ਕਿ ਸਾਨੂੰ ਅੱਜ ਦੇ ਟਾਈਮ 'ਚ ਅਵੇਅਰ ਰਹਿਣਾ ਬਹੁਤ ਜ਼ਰੂਰੀ ਹੈ। ਕਿਹੜੀ ਅਵੇਅਰਨੈਸ? ਕਿਉਂਕਿ ਅੱਜ ਕੱਲ੍ਹ ਸਾਰੀ ਟ੍ਰਾਂਜੈਕਸ਼ਨ ਡਿਜੀਟਲ ਹੋ ਚੁੱਕੀ ਹੈ, ਔਨਲਾਈਨ ਸਾਰਾ ਕੁਝ ਹੋ ਚੁੱਕਿਆ ਹੈ, ਅਤੇ ਸਾਨੂੰ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਉਸ ਪ੍ਰੋਸੈਸ ਦੇ ਵਿੱਚ ਉਹਦੇ ਲੰਘਣਾ ਪੈਂਦਾ ਹੈ, ਅਤੇ ਉਹਦੇ ਲਈ ਸਾਨੂੰ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ। ਸੋ ਦੋਸਤੋ, ਗੱਲ ਇਹ ਹੈ ਕਿ ਕੋਈ ਵੀ ਬੈਂਕ ਸਾਨੂੰ ਕਦੀ ਵੀ OTP ਦੇ ਲਈ ਫੋਨ ਨਹੀਂ ਕਰਦਾ, ਜਾਂ ਪੋਸਟ ਆਫਿਸ ਵੱਲੋਂ ਜਾਂ ਬੈਂਕ ਵੱਲੋਂ ਸਾਨੂੰ ਕਦੀ ਵੀ ਫੋਨ ਨਹੀਂ ਆਉਂਦਾ ਕਿ ਤੁਹਾਡੇ ਫੋਨ 'ਤੇ OTP ਆਇਆ ਹੈ ਜੀ, ਸਾਨੂੰ ਦੱਸ ਦਿਓ। ਜੇਕਰ ਤੁਸੀਂ OTP ਦੱਸਦੇ ਹੋ ਦੋਸਤੋ, ਤਾਂ ਤੁਸੀਂ ਇਹ ਸਮਝੋ ਕਿ ਆਪਣੇ ਤੁਸੀਂ ATM ਦਾ ਪਾਸਵਰਡ ਦੱਸ ਰਹੇ ਹੋ। ਸੋ ਅਜਿਹਾ ਨਹੀਂ ਕਰਨਾ। ਇਹ OTP ਬੈਂਕ ਵੱਲੋਂ ਨਹੀਂ ਪੁੱਛਿਆ ਜਾਂਦਾ ਜਾਂ ਪੋਸਟ ਆਫਿਸ ਵੱਲੋਂ ਨਹੀਂ ਪੁੱਛਿਆ ਜਾਂਦਾ, ਇਹ ਹੈਕਰਸ ਹੁੰਦੇ ਨੇ, ਇਹ ਕੁਝ ਸ਼ਰਾਰਤੀ ਅਨਸਰ ਹੁੰਦੇ ਨੇ ਜਿਨ੍ਹਾਂ ਦੀ ਤਾਕ ਹੁੰਦੀ ਹੈ ਸਾਡੇ ਪੈਸੇ 'ਤੇ। ਸੋ ਤੁਸੀਂ ਅਵੇਅਰ ਰਹਿਣਾ ਜੇਕਰ ਤੁਸੀਂ ਔਨਲਾਈਨ ਡਿਜੀਟਲ ਮਾਰਕੀਟਿੰਗ ਕਰ ਰਹੇ ਹੋ ਜਾਂ ਟ੍ਰਾਂਜੈਕਸ਼ਨਸ ਔਨਲਾਈਨ ਕਰ ਰਹੇ ਹੋ, ਅਤੇ ਤੁਹਾਨੂੰ ਅਵੇਅਰ ਰਹਿਣਾ ਪਏਗਾ। ਕਿਸੇ ਨੂੰ ਵੀ ਆਪਣਾ OTP ਨਹੀਂ ਦੱਸਣਾ, ਜੇਕਰ ਤੁਹਾਨੂੰ ਮੈਸੇਜ ਦੇ ਥਰੂ ਆਉਂਦਾ ਜਾਂ ਵਟਸਐਪ ਦੇ ਥਰੂ ਆਉਂਦਾ, ਇਹ ਨਹੀਂ ਦੱਸਣਾ, ਕਿਉਂਕਿ ਅਵੇਅਰਨੈਸ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਫੈਸਿਲਿਟੀ ਨੂੰ ਪ੍ਰੋਪਰਲੀ ਫੈਸਿਲਿਟੀਜ਼ ਦਾ ਆਨੰਦ ਮਾਣਨਾ ਚਾਹੁੰਦੇ ਹਾਂ, ਇੰਜੋਏ ਕਰਨਾ ਚਾਹੁੰਦੇ ਹਾਂ ਫੈਸਿਲਿਟੀਜ਼ ਨੂੰ, ਤਾਂ ਅਵੇਅਰਨੈਸ ਵੀ ਸਾਨੂੰ ਓਨੀ ਹੀ ਜ਼ਰੂਰੀ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਗੀਤ ਬਹਾਰ ਦੇ ਵਿੱਚ ਅਗਲਾ ਗੀਤ ਬਹੁਤ ਹੀ ਸੋਹਣਾ, ਦਿਲ ਮਾਹੀਆ, ਗੌਤਮ ਆਸ਼ੀਸ਼ਾ ਦੇ ਆਵਾਜ਼ ਦੇ ਵਿੱਚ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ ਤੇ ਦੋਸਤੋ ਗੀਤਾਂ ਦੀ ਬਹਾਰ ਮੈਂ ਜਿਵੇਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਤਾਂ ਹੀ ਚੰਗੀ ਲੱਗਦੀ ਹੈ ਜੇਕਰ ਅਸੀਂ ਅਵੇਅਰ ਰਹਿੰਦੇ ਹਾਂ, ਅਸੀਂ ਆਪਣੇ ਆਪ ਦਾ ਧਿਆਨ ਰੱਖਦੇ ਹਾਂ, ਆਪਣੇ ਆਸ ਪਾਸ ਦਾ ਧਿਆਨ ਰੱਖਦੇ ਹਾਂ, ਜੇਕਰ ਇਹਨਾਂ ਚੀਜ਼ਾਂ ਨੂੰ ਅਸੀਂ ਨਾਲ ਨਾਲ ਲੈ ਕੇ ਚੱਲਦੇ ਹਾਂ ਤਾਂ ਫਿਰ ਹਰ ਲਮਹਾ ਹਰ ਪਲ ਖੂਬਸੂਰਤ ਹੋ ਜਾਂਦਾ। ਅਤੇ ਦੋਸਤੋ ਅਸੀਂ ਗੱਲ ਕਰ ਰਹੇ ਸੀ ਕਿ ਸਾਨੂੰ ਅੱਜ ਦੇ ਟਾਈਮ 'ਚ ਅਪਡੇਟ ਹੋਣਾ ਬਹੁਤ ਜ਼ਰੂਰੀ ਹੈ। ਜੀ ਬਿਲਕੁਲ, ਅਪਡੇਸ਼ਨ ਬਹੁਤ ਜ਼ਰੂਰੀ ਹੈ। ਅਤੇ ਇੱਕ ਹੋਰ ਮਿਲਦੀ ਜੁਲਦੀ ਗੱਲ ਮੈਂ ਇਹ ਕਰਨ ਲੱਗੀ ਸੀ ਕਿ ਸਾਨੂੰ ਨਾ 20-20-20 ਰੂਲ ਅਪਣਾਉਣਾ ਚਾਹੀਦਾ। ਜੀ 20-20-20 ਰੂਲ ਉਹਨਾਂ ਲਈ ਹੈ ਜਿਹੜੇ ਕਿ ਕੰਪਿਊਟਰ 'ਤੇ ਜਾਂ

ਲੈਪਟਾਪ ਤੇ ਲੰਬਾ ਲੰਬਾ ਟਾਈਮ ਕੰਮ ਕਰਦੇ ਆ, ਜਿਨ੍ਹਾਂ ਦੇ ਆਫਿਸਿਸ ਦੇ ਵਿੱਚ ਇਦਾਂ ਦਾ ਕੰਮ ਹੁੰਦਾ ਕਿ ਉਹਨਾਂ ਨੂੰ ਲੰਬਾ ਟਾਈਮ ਕੰਪਿਊਟਰ ਜਾਂ ਲੈਪਟਾਪ ਤੇ ਟਾਈਮ ਸਪੈਂਡ ਕਰਨਾ ਪੈਂਦਾ, ਤੇ ਉਹਨਾਂ ਲਈ ਹੈ ਜੀ 20-20-20 ਦਾ ਰੂਲ। ਇਹ ਹੈ ਆਪਣੀ ਆਈਜ਼ ਨੂੰ ਰਿਲੈਕਸ ਕਰਨ ਦੇ ਲਈ। 20-20-20 ਮਤਲਬ ਕਿ ਹਰ 20 ਮਿੰਟਸ ਦੇ ਬਾਅਦ, ਹਰ 20 ਮਿੰਟ ਦੇ ਬਾਅਦ ਤੁਸੀਂ 20 ਸੈਕਿੰਡ ਦੀ ਬ੍ਰੇਕ ਲੈਣੀ ਹੈ, ਹਰ 20 ਮਿੰਟ ਦੇ ਬਾਅਦ 20 ਸੈਕਿੰਡ ਦੀ ਬ੍ਰੇਕ ਲੈਣੀ ਹੈ, ਤੇ ਘੱਟੋ ਘੱਟ 20 ਫੁੱਟ ਦੂਰ ਤੱਕ ਤੁਸੀਂ ਦੇਖਣਾ ਹੈ। ਇਹਦੇ ਨਾਲ ਤੁਹਾਡੀ ਜਿਹੜੀ ਆਈਜ਼ ਹੈ ਉਹਨਾਂ ਦੇ ਮਸਲਸ ਨੂੰ ਰੈਸਟ ਮਿਲੇਗੀ। ਐਵਰੀ 20 ਮਿੰਟ ਦੇ ਬਾਅਦ 20 ਸੈਕਿੰਡ ਬ੍ਰੇਕ ਲੈਣੀ ਹੈ, ਅਤੇ ਕੰਪਿਊਟਰ ਤੋਂ ਨਿਗਾਹ ਹਟਾ ਕੇ 20 ਫੀਟ ਦੂਰ ਤੁਸੀਂ ਦੇਖਣ ਦੀ ਕੋਸ਼ਿਸ਼ ਕਰਨੀ ਹੈ। ਇਹਦੇ ਨਾਲ ਤੁਹਾਡੀ ਆਈਜ਼ ਰਿਲੈਕਸ ਹੋ ਜਾਣਗੀਆਂ ਅਤੇ ਤੁਹਾਡਾ ਮਾਇੰਡ ਵੀ ਰਿਲੈਕਸ ਹੋ ਜਾਏਗਾ, ਅਤੇ ਕੰਮ ਫਿਰ ਹੋਰ ਡਬਲ ਸਪੀਡ 'ਤੇ ਹੋਏਗਾ। ਸੋ ਇਹ ਨਹੀਂ ਕਿ ਸਿਰ ਸੁੱਟ ਕੇ ਲੱਗੇ ਹੀ ਰਹਿਣਾ, ਕੰਮ ਦਾ ਬਹੁਤ ਪ੍ਰੈਸ਼ਰ ਹੈ, ਲੱਗੇ ਹੀ ਰਹਿਣਾ। 20 ਸੈਕਿੰਡ ਨਾਲ ਕੋਈ ਫਰਕ ਨਹੀਂ ਪੈਂਦਾ, ਜੇਕਰ ਤੁਸੀਂ 20 ਸੈਕਿੰਡ ਦੀ ਬ੍ਰੇਕ ਲਓਗੇ ਤਾਂ ਓਨੀ ਹੀ ਪ੍ਰੋਡਕਟੀਵਿਟੀ ਅਗਲੇ ਟਾਈਮ ਦੇ ਵਿੱਚ ਆਏਗੀ। ਨੈਕਸਟ 20 ਮਿੰਟ ਦੇ ਵਿੱਚ ਓਨਾ ਹੀ ਪ੍ਰੋਡਕਟਿਵਲੀ ਤੁਸੀਂ ਕੰਮ ਕਰ ਸਕੋਗੇ। ਸੋ ਆਪਣੀ ਆਈਜ਼ ਨੂੰ ਰੈਸਟ ਦੇਣੀ ਬਹੁਤ ਜ਼ਰੂਰੀ ਹੈ। ਸੋ ਧਿਆਨ ਰੱਖੋ, 20 20

ਘੱਟੋ ਘੱਟ 20 ਫੁੱਟ ਦੂਰ ਤੱਕ ਤੁਸੀਂ ਦੇਖਣਾ ਹੈ। ਇਹਦੇ ਨਾਲ ਤੁਹਾਡੀ ਜਿਹੜੀ ਆਈਜ਼ ਹੈ ਉਹਨਾਂ ਦੇ ਮਸਲਸ ਨੂੰ ਰੈਸਟ ਮਿਲੇਗੀ। ਐਵਰੀ 20 ਮਿੰਟ ਦੇ ਬਾਅਦ 20 ਸੈਕਿੰਡ ਬ੍ਰੇਕ ਲੈਣੀ ਹੈ ਅਤੇ ਕੰਪਿਊਟਰ ਤੋਂ ਨਿਗਾਹ ਹਟਾ ਕੇ 20 ਫੀਟ ਦੂਰ ਤੁਸੀਂ ਦੇਖਣ ਦੀ ਕੋਸ਼ਿਸ਼ ਕਰਨੀ ਹੈ। ਇਹਦੇ ਨਾਲ ਤੁਹਾਡੇ ਆਈਜ਼ ਰਿਲੈਕਸ ਹੋ ਜਾਣਗੀਆਂ ਅਤੇ ਤੁਹਾਡਾ ਮਾਇੰਡ ਵੀ ਰਿਲੈਕਸ ਹੋ ਜਾਏਗਾ ਅਤੇ ਕੰਮ ਫਿਰ ਹੋਰ ਡਬਲ ਸਪੀਡ 'ਤੇ ਹੋਏਗਾ। ਸੋ ਇਹ ਨਹੀਂ ਕਿ ਸਿਰ ਸੁੱਟ ਕੇ ਲੱਗੇ ਹੀ ਰਹਿਣਾ ਕੰਮ ਦਾ ਬਹੁਤ ਪ੍ਰੈਸ਼ਰ ਹੈ, ਲੱਗੇ ਹੀ ਰਹਿਣਾ। 20 ਸੈਕਿੰਡ ਨਾਲ ਕੋਈ ਫਰਕ ਨਹੀਂ ਪੈਂਦਾ, ਜੇਕਰ ਤੁਸੀਂ 20 ਸੈਕਿੰਡ ਦੀ ਬ੍ਰੇਕ ਲਓਗੇ ਤਾਂ ਓਨੀ ਹੀ ਪ੍ਰੋਡਕਟੀਵਿਟੀ ਅਗਲੇ ਟਾਈਮ ਦੇ ਵਿੱਚ ਆਏਗੀ। ਨੈਕਸਟ 20 ਮਿੰਟ ਦੇ ਵਿੱਚ ਓਨਾ ਹੀ ਪ੍ਰੋਡਕਟਿਵਲੀ ਤੁਸੀਂ ਕੰਮ ਕਰ ਸਕੋਗੇ। ਸੋ ਆਪਣੀ ਆਈਜ਼ ਨੂੰ ਰੈਸਟ ਦੇਣੀ ਬਹੁਤ ਜ਼ਰੂਰੀ ਹੈ। ਸੋ ਧਿਆਨ ਰੱਖੋ, 20-20-20 ਦਾ ਰੂਲ ਜ਼ਰੂਰ ਅਪਣਾਉਣਾ ਹੈ ਜੇਕਰ ਤੁਸੀਂ ਲੈਪਟਾਪ 'ਤੇ ਜਾਂ ਕੰਪਿਊਟਰ 'ਤੇ ਕੰਮ ਕਰ ਰਹੇ ਹੋ। ਪ੍ਰੋਗਰਾਮ ਗੀਤ ਬਹਾਰ ਅਤੇ ਗੀਤ ਬਹਾਰ ਦੇ ਵਿੱਚ ਅਗਲਾ ਗੀਤ ਅਰਿਜੀਤ ਸਿੰਘ ਦੀ ਆਵਾਜ਼ ਦੇ ਵਿੱਚ ਇੰਜੋਏ ਕਰਦੇ ਹਾਂ ਜੀ। ਇਹ ਗੀਤ ਤੁਸੀਂ ਕਿਤਨਾ ਚਾਹਨੇ ਲਗੇ ਹਮ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ, ਅਤੇ ਗੀਤ ਬਹਾਰ ਦੇ ਵਿੱਚ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ, ਬਹੁਤ ਇੰਪੋਰਟੈਂਟ ਹੈ ਜੀ, ਮੈਨੂੰ ਪਤਾ ਹੈ ਕਿ ਇਹ ਚੀਜ਼ ਸਭ ਦੀ ਲਾਈਫ 'ਚ ਹੋ ਰਹੀ ਹੈ ਅਤੇ ਇਹਨੂੰ ਇਗਨੋਰ ਕਰਨਾ ਵੀ ਮੁਸ਼ਕਿਲ ਹੈ, ਬਟ ਤੁਹਾਨੂੰ ਅਵੇਅਰ ਹੋਣਾ ਜ਼ਰੂਰੀ ਹੈ। ਉਹ ਇਹ ਹੈ ਕਿ ਸੌਣ ਤੋਂ ਇੱਕ ਘੰਟਾ ਪਹਿਲਾਂ ਫੋਨ ਨਹੀਂ ਦੇਖਣਾ, ਹੈ ਨਾ ਇੰਪੋਸੀਬਲ। ਸਾਰੇ ਕਹਿਣਗੇ ਕਿ ਇਹ ਕੀ ਗੱਲ ਕਰਦੀ, ਇੰਪੋਸੀਬਲ ਜੀ ਗੱਲ ਕਰ ਦਿੰਦੇ, ਬਟ ਇਹ ਸਾਇੰਸ ਕਹਿ ਰਹੀ ਹੈ, ਰਿਸਰਚਿਸ ਕਹਿ ਰਹੀਆਂ ਨੇ ਕਿ ਸੌਣ ਤੋਂ ਇੱਕ ਘੰਟਾ ਪਹਿਲਾਂ ਸਾਨੂੰ ਸਕਰੀਨ ਨਹੀਂ ਦੇਖਣੀ, ਨਹੀਂ ਦੇਖਣੀ ਚਾਹੀਦੀ, ਕਿਉਂਕਿ ਜਦੋਂ ਅਸੀਂ ਸਕਰੀਨ ਦੇਖਦੇ ਹਾਂ ਤਾਂ ਇਹਦੇ ਵਿੱਚੋਂ ਬਲੂ ਲਾਈਟ ਨਿਕਲਦੀ ਹੈ, ਔਰ ਜਿਹੜੀ ਬਲੂ ਲਾਈਟ ਹੈ ਨਾ, ਇਹ ਸਾਡੇ ਬ੍ਰੇਨ ਨੂੰ ਕੀ ਸੰਦੇਸ਼ ਦਿੰਦੀ ਹੈ ਕਿ ਮੋਰਨਿੰਗ ਹੋ ਗਈ ਹੈ। ਇਹ ਸਾਡੇ ਬ੍ਰੇਨ ਨੂੰ ਅਨਨੋਇੰਗਲੀ ਇਹ ਸੰਦੇਸ਼ ਦੇ ਰਹੀ ਹੈ ਕਿ ਮੋਰਨਿੰਗ ਹੋ ਗਈ ਹੈ, ਅਤੇ ਮੋਰਨਿੰਗ ਹੋ ਜਾਵੇ ਤਾਂ ਫਿਰ ਬ੍ਰੇਨ ਐਕਟਿਵ ਹੋ ਜਾਂਦਾ ਹੈ। ਸੋ ਜਦੋਂ ਤੁਸੀਂ ਸਕਰੀਨ ਦੇਖ ਰਹੇ ਹੋ, ਤੁਹਾਡਾ ਜਿਹੜਾ ਦਿਮਾਗ ਹੈ ਉਹ ਸੌਣ ਦੀ ਤਿਆਰੀ ਵਿੱਚ ਨਹੀਂ ਰਹੇਗਾ, ਉਹਨੂੰ ਲੱਗੇਗਾ ਕਿ ਦਿਨ ਚੜ੍ਹ ਗਿਆ ਹੈ। ਅਤੇ ਇੱਦਾਂ ਦੇ ਹਾਰਮੋਨ ਸਾਡੇ ਅੰਦਰ ਜਨਰੇਟ ਹੁੰਦੇ ਨੇ, ਬਣਦੇ ਨੇ, ਜਿਹੜੇ ਕਿ ਤੁਹਾਨੂੰ ਸੌਣ ਨਹੀਂ ਦਿੰਦੇ, ਅਤੇ ਇਹਦੇ ਨਾਲ ਜਿਹੜੀ ਤੁਹਾਡੀ ਸਲੀਪ ਕੁਆਲਿਟੀ ਹੈ ਉਹ ਖਰਾਬ ਹੁੰਦੀ ਹੈ। ਇਹ ਰਿਸਰਚਿਸ ਦਾ ਕਹਿਣਾ ਹੈ ਕਿ ਇੱਕ ਘੰਟਾ ਪਹਿਲਾਂ ਅਸੀਂ ਫੋਨ ਨਹੀਂ ਦੇਖਣਾ, ਇਹਦੇ ਨਾਲ ਸਾਡੀ ਸਲੀਪ ਕੁਆਲਿਟੀ ਖਰਾਬ ਹੋਏਗੀ, ਕਿਉਂਕਿ ਬਲੂ ਲਾਈਟ ਤੁਹਾਡੇ ਦਿਮਾਗ ਨੂੰ ਟ੍ਰਿਕ ਕਰ ਦਿੰਦੀ ਹੈ, ਕਹਿੰਦੀ ਹੈ ਕਿ ਦਿਨ ਚੜ੍ਹ ਗਿਆ, ਅਤੇ ਦਿਮਾਗ ਤੁਹਾਡਾ ਐਕਟਿਵ ਹੋ ਜਾਂਦਾ, ਸੌਣ ਦੀ ਤਿਆਰੀ ਨਹੀਂ ਕਰਦਾ। ਸੋ ਅੱਜ ਫੋਨ ਬੰਦ ਕਰੋਗੇ, ਕਰ ਦੇਣਾ, ਰੇਡੀਓ ਸੁਣਨਾ, ਦੇਖਿਓ ਤੁਹਾਨੂੰ ਨੀਂਦ ਵੀ ਸੋਹਣੀ ਸੋਹਣੀ ਆਏਗੀ, ਅਤੇ ਕੋਈ ਦਿਮਾਗ ਵਿੱਚ ਪ੍ਰੈਸ਼ਰ, ਕੋਈ ਬਰਡਨ, ਉਹ ਵੀ ਨਹੀਂ ਰਹਿਣਾ। ਅੱਜ ਦਾ ਦਿਨ ਇੱਕ ਵਾਰੀ ਟਰਾਈ ਕਰਕੇ ਦੇਖੋ, ਕਿਉਂਕਿ ਜੋ ਸਾਇੰਸ ਕਹਿ ਰਹੀ ਹੈ ਗਲਤ ਤਾਂ ਨਹੀਂ ਕਹਿ ਰਹੀ ਨਾ, ਅਸੀਂ ਉਹਨੂੰ ਇੱਕ ਵਾਰੀ ਅਜ਼ਮਾ ਕੇ ਤਾਂ ਦੇਖੀਏ। ਸੋ ਪ੍ਰੋਗਰਾਮ ਗੀਤ ਬਹਾਰ, ਅਤੇ ਅਗਲਾ ਗੀਤ ਤੇਰੀ ਮੇਰੀ ਬਾਤੇਂ।

ਇੰਜੋਏ ਕਰਿਓ ਜੀ ਪ੍ਰੋਗਰਾਮ ਗੀਤ ਬਹਾਰ। ਅਤੇ ਦੋਸਤੋ, ਅਸੀਂ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਸੀ ਕਿ ਸਾਨੂੰ ਮੀਡੀਆ ਲਿਟਰੇਸੀ ਦੀ ਬਹੁਤ ਜ਼ਰੂਰਤ ਹੈ, ਸਾਨੂੰ ਡਿਜੀਟਲੀ ਅਵੇਅਰਨੈਸ ਦੀ ਬਹੁਤ ਜ਼ਰੂਰਤ ਹੈ ਸਾਨੂੰ ਡਿਜੀਟਲੀ ਅਵੇਅਰ ਹੋਣ ਦੀ। ਔਰ ਦੋਸਤੋ, ਕਈ ਵਾਰੀ ਕੀ ਹੁੰਦਾ ਹੈ ਕਿ ਸਾਨੂੰ ਨਾ ਹੈੱਡਲਾਈਨ ਕੁਛ ਹੋਰ ਦਿਖਦੀ ਹੈ ਅਤੇ ਵਿੱਚ ਕੰਟੈਂਟ ਹੋਰ ਹੁੰਦਾ, ਹੈੱਡਲਾਈਨ ਇੱਦਾਂ ਦੀ ਲਿਖੀ ਹੁੰਦੀ ਹੈ ਕਿ ਅਸੀਂ ਫਟਾਫਟ ਅਟਰੈਕਟ ਹੋ ਜਾਂਦੇ ਹਾਂ, ਹੈ ਨਾ, ਅਤੇ ਇਹਨੂੰ ਅਸੀਂ ਕਲਿੱਕ ਬੇਟ ਹੈੱਡਲਾਈਨ ਕਹਿੰਦੇ ਹਾਂ। ਸੋ ਅੱਗੇ ਤੋਂ ਕੀ ਕਰਨਾ ਹੈ, ਕਈ ਵਾਰੀ ਅਸੀਂ ਨਾ ਫਟਾਫਟ ਖਬਰ ਦੀ ਹੈੱਡਲਾਈਨ ਦੇਖਦੇ ਹਾਂ ਅਤੇ ਅਸੀਂ ਆਰਟੀਕਲ ਖੋਲ੍ਹ ਕੇ ਉਹਨੂੰ ਸੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਬਟ ਨਹੀਂ, ਜਦੋਂ ਵੀ ਸਾਨੂੰ ਲੱਗੇ ਕਿ ਕੋਈ ਹੈੱਡਲਾਈਨ ਹੈ ਐਸੀ ਕੈਚੀ ਹੈ, ਅਟਰੈਕਟਿਵ ਹੈ, ਤਾਂ ਪਹਿਲਾਂ ਉਹਨੂੰ ਐਕਚੁਅਲ ਫੈਕਟ ਦੇ ਨਾਲ ਅਸੀਂ ਮੀਟ ਕਰੀਏ, ਉਹਨੂੰ ਮੈਚ ਕਰੀਏ, ਪਹਿਲੇ 3 ਪੈਰੇ ਜ਼ਰੂਰ ਪੜ੍ਹੀਏ। ਔਰ ਜੇਕਰ ਸਾਨੂੰ ਲੱਗੇ ਕਿ ਖਬਰ ਇਹ ਅੱਗੇ ਸੈਂਡ ਕਰਨ ਲਾਇਕ ਹੈ ਤਾਂ ਫਿਰ ਕੀਤੀ ਜਾਵੇ। ਇਹ ਨਹੀਂ ਕਿ ਹੈੱਡਲਾਈਨ ਦੇਖ ਕੇ ਅਸੀਂ ਖਬਰ ਅੱਗੇ ਦੀ ਅੱਗੇ ਸੈਂਡ ਕਰ ਦਈਏ ਔਰ ਵਿੱਚ ਕੰਟੈਂਟ ਕੁਛ ਹੋਰ ਹੋਵੇ। ਅੱਜ ਕੱਲ੍ਹ ਇਹ ਬਹੁਤ ਚੱਲ ਰਿਹਾ ਕਿ ਹੈੱਡਲਾਈਨ ਹੋਰ ਹੁੰਦੀ ਹੈ ਔਰ ਵਿੱਚ ਕੰਟੈਂਟ ਕੁਝ ਵੀ ਨਹੀਂ ਹੁੰਦਾ, ਔਰ

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋਣ ਅਤੇ ਇੱਕ ਭਰੋਸੇਯੋਗ ਵਿਸ਼ਵ ਸ਼ਕਤੀ ਬਣਨ ਪਿੱਛੇ ਰਾਸ਼ਟਰ ਪਹਿਲਾਂ ਦਾ ਸਿਧਾਂਤ ਮੁੱਖ ਪ੍ਰੇਰਕ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਨੇ ਲਖਨਊ ਅੱਗ ਹਾਦਸੇ ਦੇ ਸੰਬੰਧ ਵਿੱਚ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ, ਜਦਕਿ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ ਦੇ ਨਿਲਾਮੀ ਪੋਰਟਲ ਦੀ ਸ਼ੁਰੂਆਤ ਕਰਨਗੇ। ਖਾਦ ਲਿਆ ਰਹੇ ਚਾਰ ਜਹਾਜ਼ ਹੋਰਮੁਜ਼ ਜਲ ਮਾਰਗ ਪਾਰ ਕਰਨ ਤੋਂ ਬਾਅਦ ਭਾਰਤੀ ਬੰਦਰਗਾਹਾਂ ਵੱਲ ਵਧ ਰਹੇ ਨੇ। ਕਤਰ ਦੇ ਰਾਸ ਲਫਾਨ ਸਨਅਤੀ ਖੇਤਰ ਵਿੱਚ ਹੋਏ ਐਲ ਐਨ ਜੀ ਧਮਾਕੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਏ। ਦੇਸ਼ ਵਿੱਚ 5 ਲੱਖ ਤੋਂ ਵੱਧ ਅੰਗ ਦਾਨ ਦਾ ਸੰਕਲਪ ਲਿਆ ਗਿਆ ਹੈ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਕੈਲੀਫੋਰਨੀਆ ਵਿੱਚ ਅੱਜ ਤੋਂ ਸ਼ੁਰੂ ਹੋ ਰਹੇ US ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਵਿੱਚ ਲਕਸ਼ਯ ਸੇਨ ਅਤੇ ਤਨਵੀ ਸ਼ਰਮਾ ਭਾਰਤ ਦੀ ਅਗਵਾਈ ਕਰਨਗੇ। FIH ਹਾਕੀ ਪ੍ਰੋ ਲੀਗ ਦੇ ਸ਼ੁਰੂਆਤੀ ਮੈਚ ਵਿੱਚ ਅੱਜ ਭਾਰਤੀ ਮਰਦਾਂ ਦੀ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਏਗਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਹ ਸਨ FM ਨਿਊਜ਼ ਹੈਡਲਾਈਨਜ਼।

ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਜੀ 102.7 FM ਰੇਨਬੋ ਤੇ। ਦੋਸਤੋ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਪੰਜਾਬੀ ਤੜਕਾ। ਦੋਸਤੋ ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਤੜਕਾ ਲਗਾਉਣ ਲਈ ਤਿਆਰ ਹੋ ਜੀ। ਬਿਲਕੁਲ, ਕਿਉਂਕਿ ਹੈ ਫੋਨ ਲਾਈਨ, ਇਹ ਫੋਨ ਇਨ ਪ੍ਰੋਗਰਾਮ, ਤੁਹਾਡੇ ਫੋਨਾਂ ਦਾ ਸਾਨੂੰ ਇੰਤਜ਼ਾਰ ਹੁੰਦਾ ਹੈ ਅਤੇ ਜੀ ਤੁਹਾਡੇ ਫੋਨ ਹੀ ਲਗਾਉਂਦੇ ਨੇ ਪ੍ਰੋਗਰਾਮ ਦੇ ਵਿੱਚ ਤੜਕਾ। ਸੋ ਮੈਂ ਤੁਹਾਨੂੰ ਦੱਸ ਦਿਆਂ ਕਿ ਜੇਕਰ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਸਾਡਾ ਨੰਬਰ ਹੈ ਜੀ 01181 88 13 0 74। ਤੁਸੀਂ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ, ਆਪਣੀ ਫਰਮਾਇਸ਼ ਸਾਨੂੰ ਦੱਸ ਸਕਦੇ ਹੋ, ਆਪਣੇ ਪਸੰਦ ਦਾ ਗੀਤ ਸੁਣ ਸਕਦੇ ਹੋ, ਸਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਸਾਡੇ ਜ਼ਰੀਏ ਲਿਸਨਰਸ ਦੇ ਨਾਲ ਕੋਈ ਸੰਦੇਸ਼ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ। ਸੋ ਦੇਰ ਕਿਸ ਗੱਲ ਦੀ, ਫਟਾਫਟ ਫੋਨ ਚੁੱਕੋ ਅਤੇ ਡਾਇਲ ਕਰੋ 01181 88 13 0 74। ਔਰ ਇੱਕ ਗੱਲ ਹੋਰ, ਅੱਜ ਜਦੋਂ ਤੁਸੀਂ ਕਾਲ ਕਰੋਗੇ ਨਾ ਤਾਂ ਜਿਹੜਾ ਵੀ ਤੁਹਾਡਾ ਫੇਵਰੇਟ ਆਰਟਿਸਟ ਹੈ, ਐਕਟਰ ਹੈ, ਉਹਦੀ ਮਿਮਿਕਰੀ ਕਰਨੀ ਹੈ। ਸੋ ਜਦੋਂ ਵੀ ਕਾਲ ਕਰੋ ਆਪਣੇ ਫੇਵਰੇਟ ਐਕਟਰ ਜਾਂ ਫੇਵਰੇਟ ਆਰਟਿਸਟ ਜਾਂ ਕੋਈ ਫੇਵਰੇਟ ਤੁਹਾਡਾ ਪਰਸਨ ਹੈ, ਟੀਚਰ ਹੈ ਜਾਂ ਕੋਈ ਤੁਹਾਡਾ ਮੈਂਟੋਰ ਹੈ, ਮਿਮਿਕਰੀ ਰੈਡੀ ਕਰਕੇ ਕਾਲ ਕਰਨਾ ਨੰਬਰ 28 13 0 74। ਫਟਾਫਟ ਮਿਲਾ ਲਓ ਜੀ ਨੰਬਰ, ਕਿਉਂਕਿ ਮੈਂ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਜੀ, ਪਹਿਲਾ ਗੀਤ ਮੇਰੀ ਪਸੰਦ ਦਾ ਅਤੇ ਅਗਲੇ ਗੀਤ ਤੁਹਾਡੀ ਪਸੰਦ ਦੇ। ਸੋ ਗੀਤ ਵੀ ਸੋਚੋ ਅਤੇ ਮੈਂ ਮੇਕੜੀ ਵੀ ਸੋਚੋ ਅਤੇ ਕਾਲ ਮਿਲਾ ਦਿਓ ਜੀ 01181 88 13 0 74।

0: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਪੰਜਾਬੀ ਤੜਕਾ ਤੇ ਪਹਿਲੇ ਕਾਲਰ ਸਾਡੇ ਕੋਲ ਪਹੁੰਚੇ ਨੇ ਜੀ ਤੜਕਾ ਲਗਾਉਣ ਦੇ ਲਈ ਗੱਲ ਕਰਦੇ ਹਾਂ ਇਹਨਾਂ ਦੇ ਨਾਲ। ਹੈਲੋ
1: ਹੈਲੋ
0: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕੌਣ ਦੋਸਤ ਗੱਲ ਕਰ ਰਹੇ ਹੋ?
1: ਮੈਡਮ ਜੀ ਮੈਂ ਸਿਕਰਮ ਬੋਲ ਰਿਹਾ ਜੀ।
0: ਬਹੁਤ ਬਹੁਤ ਸਵਾਗਤ ਹੈ ਸਰ। ਇੱਕ ਤਾਂ ਜਿਹੜਾ ਤੁਸੀਂ ਰੇਡੀਓ ਔਨ ਕੀਤਾ ਹੋਇਆ ਉਹਦੇ ਤੋਂ ਦੂਰ ਹੋ ਜਾਓ। ਹੈਲੋ, ਲਓ ਜੀ ਪਹਿਲੀ ਕਾਲ ਹੋ ਗਈ ਹੈ ਡਿਸਕਨੈਕਟ। ਮੈਂ ਤਾਂ ਉਹਨਾਂ ਨੂੰ ਇਹੀ ਕਿਹਾ ਸੀ ਕਿ ਆਵਾਜ਼ ਡਬਲ ਆ ਰਹੀ ਹੈ, ਥੋੜ੍ਹਾ ਦੂਰ ਹੋ ਜਾਓ, ਅਤੇ ਫੋਨ ਹੀ ਕੱਟ ਗਿਆ, ਪਤਾ ਨਹੀਂ ਕੱਟ ਦਿੱਤਾ ਹੈ ਕਿ ਕੱਟਿਆ ਗਿਆ। ਚਲੋ ਕੋਈ ਗੱਲ ਨਹੀਂ, ਤੁਸੀਂ ਨਹੀਂ ਘਬਰਾਉਣਾ ਜੀ। ਜ਼ਰੂਰੀ ਨਹੀਂ ਕਿ ਉਹਨਾਂ ਦਾ ਫੋਨ ਕੱਟ ਗਿਆ ਤਾਂ ਤੁਹਾਡਾ ਵੀ ਕੱਟਿਆ ਜਾਏਗਾ। ਤੁਸੀਂ ਜ਼ਰੂਰ ਡਾਇਲ ਕਰਨਾ 0181 88 13 0 74। ਔਰ ਇੱਕ ਗੱਲ ਹੋਰ, ਅੱਜ ਮਿਮਿਕਰੀ ਕਰਨੀ ਹੈ। ਸੋ ਤੁਹਾਨੂੰ ਜਿਹੜਾ ਵੀ ਕਲਾਕਾਰ ਚੰਗਾ ਲੱਗਦਾ ਹੈ, ਆਰਟਿਸਟ ਹੈ, ਤੁਹਾਡਾ ਐਕਟਰ ਫੇਵਰੇਟ ਹੈ, ਜਾਂ ਕੋਈ ਪਰਸਨ ਜਿਹੜਾ ਤੁਹਾਨੂੰ ਬਹੁਤ ਪਸੰਦ ਹੈ, ਤੁਹਾਡੇ ਮੰਮੀ, ਤੁਹਾਡੇ ਟੀਚਰ, ਤੁਹਾਡੇ ਪਾਪਾ, ਕੋਈ ਵੀ, ਤੁਸੀਂ ਉਹਨਾਂ ਦੀ ਮਿਮਿਕਰੀ ਕਰੋਗੇ। ਯੇਸ, ਅਤੇ ਫਿਰ ਗੀਤ ਪਲੇਅ ਕਰ ਰਹੀ ਹਾਂ ਅਤੇ ਤੁਹਾਡੀ ਕਾਲ ਦੇ ਇੰਤਜ਼ਾਰ ਕਰ ਰਹੀ ਹਾਂ। ਸੋ ਫਟਾਫਟ ਕਾਲ ਕਰੋ ਨਾ 2813074 0181 ਕੋਡ ਲਗਾ ਕੇ।

0: ਤੂੰ ਮੈਨੂੰ ਕਦੇ ਵੀ ਧੋਖਾ ਨਾ ਦੇਈ ਜ਼ਿੰਦਗੀ 'ਚ।
1: ਹਾਏ ਹਾਏ ਹਾਏ ਹਾਏ, ਇਹ ਤਾਂ ਪੰਜਾਬੀ ਫਿਲਮਾਂ ਵਾਲਾ ਪੂਰਾ ਡਾਇਲੌਗ ਮਾਰ ਦਿੱਤਾ। ਹਾਂ
0: ਹਾਂਜੀ ਮੈਮ,
1: ਚਲੋ ਬਹੁਤ ਵਧੀਆ, ਬਹੁਤ ਵਧੀਆ। ਇੱਦਾਂ ਹੀ ਤੁਹਾਡਾ ਪਿਆਰ ਬਣਿਆ ਰਹੇ, ਸਾਡੀ FM ਰੇਨਬੋ ਦੀ ਇਹੀ ਦੁਆ ਹੈ।
0: ਮੈਮ ਨਕਲ ਤਾਂ ਮੈਂ ਤੁਹਾਡੀ ਵੀ ਲਾ ਦਵਾਂ,
1: ਉਹ
0: ਕੌਣ ਲਾ
1: ਤੇਰੇ
0: ਮੇਰੀ
1: ਨੂੰ
0: ਮਿੱਠੀ ਬਾਤ 'ਚ।
1: ਠੀਕ ਹੈ ਜੀ, ਲੱਗ ਗਈ ਕਿ ਹੋਰ ਲਗਾਉਣੀ ਹੈ?
0: ਨਹੀਂ ਮੈਮ ਬਸ।
1: ਚਲੋ ਥੈਂਕ ਯੂ ਸੋ ਮਚ, ਤੇ ਮੈਨੂੰ ਗੀਤ ਵੀ ਦੱਸ ਦਿਓ ਕਿਹੜਾ ਸੁਣਨਾ।
0: ਮੈਮ ਤੁਹਾਡੀ ਵਾਇਸ ਨਾ, ਤੁਹਾਡੀ ਅਮਨ ਕੋਹਲੀ, ਮੈਂ ਉੱਧਰ ਭਾਰਤੀ ਚਲੂ, ਤੁਹਾਡੀ ਵਾਇਸ ਬਿਲਕੁਲ ਉਹਨਾਂ ਮਿਲਦੀ ਹੈ। ਵਾਹਿਗੁਰੂ ਤੁਹਾਡੀ ਨਾ ਜਵਾਨ ਤੇ ਅੱਧੀ ਸਰਸਵਤੀ ਮਾਤਾ ਜੀ ਰੱਬ ਨੂੰ ਮਿਲੇ।
1: ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਇਹਨਾਂ ਪਿਆਰ ਸਤਿਕਾਰ ਦੇਣ ਦੇ ਲਈ,
0: ਤੇ ਤੁਹਾਨੂੰ ਲਵ ਯੂ ਟਰੱਕ ਭਰ ਕੇ।
1: ਓਹ ਥੈਂਕ ਯੂ ਸੋ ਮਚ, ਥੈਂਕ ਯੂ। ਅੱਛਾ ਮੈਨੂੰ ਇਹ ਦੱਸੋ ਗੀਤ ਕਿਹੜਾ ਸੁਣੋਗੇ?
0: ਮੈਮ ਤੁਸੀਂ ਸੌਂਗ ਮੈਨੂੰ ਸੁਣਾ ਦਿਓ, ਸੱਜਣ ਦੀਪ ਦਾ ਝੁਮਕੇ।
1: ਝੁਮਕੇ, ਠੀਕ ਹੈ ਜੀ, ਜ਼ਰੂਰ ਪਲੇ ਕਰਾਂਗੇ। ਅਤੇ ਫਿਰ ਅੱਜ
0: ਠੀਕ ਹੈ,
1: ਝੁਮਕਿਆਂ ਦੀ
0: ਠੀਕ ਹੈ
1: ਡਿਮਾਂਡ ਕਰ ਲਓ
0: ਮੈਮ।
1: ਮੀਆਂ ਜੀ ਕੋਲੋਂ, ਹੈ ਨਾ, ਅੱਜ ਉਹਨਾਂ ਦੀ ਨਕਲ ਵੀ ਲਗਾਈਏ, ਕਿਤੇ ਗੁੱਸਾ ਹੀ ਨਾ ਕਰ ਜਾਣ।
0: ਨਹੀਂ ਮੈਮ, ਮੈਂ ਗੁੱਸਾ ਨਹੀਂ ਕਰਦੀ,
1: ਆਏ
0: ਮੈਂ
1: ਆਏ
0: ਜਿਹੜਾ ਕਿਤੇ ਡਿਊਟੀ ਬਣਿਆ ਹੁੰਦਾ ਉਦੋਂ ਹੀ ਕਰਦੀ ਹਾਂ।

0: ਅਖਬਾਰ ਪੜ੍ਹੀ।
1: ਓਹੋ, ਥੈਂਕ ਯੂ ਸੋ ਮਚ, ਥੈਂਕ ਯੂ। ਅੱਛਾ, ਮੈਨੂੰ ਇਹ ਦੱਸੋ, ਗੀਤ ਕਿਹੜਾ ਸੁਣੋਗੇ?
0: ਮੈਮ ਤੁਸੀਂ ਸੌਂਗ ਮੈਨੂੰ ਸੁਣਾ ਦਿਓ, ਸੱਜਣ ਨਜੀਬ ਦਾ ਝੁਮਕੇ।
1: ਝੁਮਕੇ, ਠੀਕ ਹੈ ਜੀ, ਜ਼ਰੂਰ ਪਲੇ ਕਰਾਂਗੇ। ਅਤੇ ਫਿਰ ਅੱਜ ਝੁਮਕਿਆਂ ਦੀ ਡਿਮਾਂਡ ਕਰ ਲਓ ਮੀਆਂ ਜੀ ਕੋਲੋਂ, ਹੈ ਨਾ। ਅੱਜ ਉਹਨਾਂ ਦੀ ਨਕਲ ਵੀ ਲਗਾਈਏ, ਕਿਤੇ ਗੁੱਸਾ ਹੀ ਨਾ ਕਰ ਜਾਣ। ਇਹ ਨਹੀਂ ਗੁੱਸਾ ਕਰਦੇ। ਚਲੋ ਠੀਕ ਹੈ ਜੀ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ।
0: ਥੈਂਕ ਯੂ ਮੈਮ, ਵਾਹਿਗੁਰੂ ਸਾਹਿਬ ਚੜ੍ਹਦੀ ਕਲਾ ਚ ਰੱਖੇ, ਹਮੇਸ਼ਾ ਖੁਸ਼ ਰਹੋ ਤੁਸੀਂ।
1: ਤੁਸੀਂ ਵੀ ਬਹੁਤ ਬਹੁਤ ਖੁਸ਼ ਰਹੋ ਜੀ, ਸਾਡੀ ਇਹੀ ਦੁਆ ਹੈ। ਸਾਡੇ ਸਾਰੇ ਲਿਸਨਰ, ਸਾਰੇ ਕਾਲਰਸ ਇਸੇ ਤਰ੍ਹਾਂ ਹੀ ਹੱਸਦੇ ਰਹਿਣ, ਵਸਦੇ ਰਹਿਣ ਅਤੇ ਸਾਨੂੰ ਕਾਲ ਕਰਦੇ ਰਹਿਣ। ਅਤੇ ਲਓ ਜੀ, ਸੱਜਣ ਅਦੀਪ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਚਾਹੁੰਦੇ ਨੇ ਝੁਮਕੇ, ਜ਼ਰੂਰ ਪਲੇ ਕਰਾਂਗੇ ਜੀ ਇਹ ਗੀਤ, ਅਤੇ ਤੁਸੀਂ ਵੀ ਇੰਜੋਏ ਕਰੋ ਇਹ ਗੀਤ।

0: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਪੰਜਾਬੀ ਤੜਕਾ, ਤੇ ਲਓ ਜੀ ਗੱਲ ਕਰਦੇ ਹਾਂ ਅਗਲੇ ਕਾਲਰ ਦੇ ਨਾਲ। ਹੈਲੋ।
1: ਹੈਲੋ, ਨਮਸਕਾਰ ਮੈਡਮ ਜੀ।
0: ਨਮਸਕਾਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਕੌਣ ਗੱਲ ਕਰ ਰਹੇ ਹੋ?
1: ਮੈਂ ਜੀ ਸੁਲਤਾਨਪੁਰ ਲੋਧੀ ਤੋਂ ਅੰਮ੍ਰਿਤਪਾਲ ਕਾਲੜਾ ਗੱਲ ਕਰ ਰਿਹਾ ਜੀ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕੀ ਕਰ ਰਹੇ ਹੋ ਫਿਰ?
1: ਮੈਂ ਜੀ ਸਿਲਾਈ ਦਾ ਕੰਮ ਕਰਦਾ ਹੁੰਦਾ ਜੀ।
0: ਅੱਛਾ ਜੀ, ਸਟਿਚਿੰਗ ਕਰਦੇ ਹੋ? ਲੇਡੀਜ਼ ਸੂਟ ਕੇ ਜੈਂਟਸ?
1: ਲੇਡੀਜ਼ ਵੀ ਜੈਂਟਸ ਵੀ ਦੋਵੇਂ ਜੀ।
0: ਹਾਂ, ਦੇਖਿਓ ਜਿੰਨੇ ਲਿਸਨਰ ਸੁਣਦੇ ਪਏ ਆ ਨਾ ਸੁਲਤਾਨਪੁਰ ਵਾਲੇ, ਸਾਰਿਆਂ ਨੇ ਪਹੁੰਚ ਜਾਣਾ ਕਿ ਅਸੀਂ ਤੁਹਾਨੂੰ ਸੁਣਿਆ ਸੀ, ਸਾਨੂੰ ਡਿਸਕਾਊਂਟ ਦੇ ਦਿਓ ਫਿਰ ਦੇ ਦੋਗੇ?
1: ਨਹੀਂ, ਕੰਮ ਮੈਂ ਸਾਲਾਪੁਰ ਪਿੰਡ ਕਰਦਾ ਜੀ, 30 ਕਿਲੋਮੀਟਰ ਦੂਰ ਆ, ਰੋਜ਼ ਸਾਈਕਲ ਤੇ ਜਾਣਾ।
0: ਠੀਕ ਹੈ ਠੀਕ ਹੈ। ਮੈਂ ਕਿਹਾ ਜੀ ਤੁਹਾਡੇ ਆਸ ਪਾਸ ਦੇ ਲੋਕ ਸੁਣਦੇ ਹੋਣੇ ਤਾਂ ਉਹਨਾਂ ਨੇ ਪਹੁੰਚ ਜਾਣਾ ਤੁਹਾਡੇ ਕੋਲ, ਸੂਟ ਸਾਟ ਲੈ ਕੇ ਵੀ ਸਟਿਚ ਕਰੋ ਤੇ ਸਾਨੂੰ ਡਿਸਕਾਊਂਟ ਵੀ ਦਿਓ, ਕਿਉਂਕਿ ਅਸੀਂ ਤੁਹਾਨੂੰ ਰੇਡੀਓ ਤੇ ਸੁਣਿਆ ਸੀ।
1: ਹਾਂਜੀ, ਰੇਟ ਆਪਾਂ ਬਹੁਤ ਘੱਟ ਹੀ ਲਾਈ ਲੈ ਪਹਿਲਾਂ ਹੀ,
0: ਘੱਟ ਲੱਗਦਾ। ਚਲੋ

0: ਅੱਜ ਲੱਗ ਗਿਆ ਤੇ ਦੇਖੋ ਸ਼ਾਇਦ ਹੈ ਨਾ ਇਦਾਂ ਹੋ ਹੀ ਜਾਏ, ਕੋਈ ਨਾ ਕੋਈ
1: ਹਾਂਜੀ
0: ਗਾਹਕ ਬਣ ਜਾਣਾ ਸੀ, ਉਹ ਟੇਲਰ ਕੋਲ ਜਾਣਾ ਜਿਹੜਾ ਰੇਡੀਓ ਤੇ ਆਉਂਦਾ।
1: ਗਾਹਕ ਬਹੁਤ ਆ ਜੀ ਮੇਰੇ ਕੋਲ, ਮੈਂ ਸਗੋਂ ਹਟਾਉਣਾ ਵਾ ਘੱਟੋ ਘੱਟ 30-35 ਪਿੰਡ ਬਸ ਲਾਗੇ ਛਾਗੇ, ਜਿਹੜੇ ਸਾਰੇ
0: ਅੱਛਾ
1: ਕੱਪੜੇ ਸਵਾਉਣ ਆਉਂਦੇ ਮੇਰੇ ਕੋਲ।
0: ਕਿਆ ਬਾਤ ਹੈ, ਦੇਖਿਓ ਜਲੰਧਰ ਵਾਲੇ ਜਿਹੜੇ ਲਿਸਨਰ ਉਹ ਵੀ ਸੁਣਦੇ ਪਏ, ਉਹਨਾਂ ਨੇ ਵੀ ਪਹੁੰਚ ਜਾਣਾ।
1: ਮੇਰੇ ਕੋਲ ਆ ਸਕਦੇ, ਮੈਂ ਪੇਂਡੂ ਕੰਮ ਕਰਦਾ।
0: ਅੱਛਾ ਫਿਰ ਮੈਨੂੰ ਦੱਸੋ ਅੱਜ ਕਿਹਦੀ ਮਿਮਿਕਰੀ ਕਰੋਗੇ?
1: ਨਹੀਂ ਜੀ ਉਹ ਨਹੀਂ ਮੇਰੇ ਕੋਲ
0: ਹੋਣੀ
1: ਹੋਣੀ।
0: ਹੋਣੀ, ਚਲੋ ਕੋਈ ਗੱਲ ਨਹੀਂ। ਮੈਨੂੰ ਇਹ ਦੱਸੋ ਕਿ ਕੋਈ ਗਾਹਕ ਤੁਹਾਡੇ ਕੋਲ ਆਉਂਦਾ ਹੋਵੇ ਜਿਹੜਾ ਨਾ ਰੈਗੂਲਰ ਆਉਂਦਾ ਹੋਵੇ ਤੇ ਤੁਹਾਨੂੰ ਉਹਦਾ ਬੋਲਣ ਦਾ ਅੰਦਾਜ਼ ਬੜਾ ਚੰਗਾ ਲੱਗਦਾ ਹੋਵੇ, ਉਹਦੀ ਨਕਲ ਕਰਕੇ ਦਿਖਾਓ।
1: ਮੇਰੇ ਕੋਲ ਜੀ ਜ਼ਿਆਦਾ ਲੇਡੀ ਆਉਂਦੀਆਂ ਨੇ ਕੰਮ ਕਰਾਉਣ।
0: ਹਾਂ ਤੇ ਕੋਈ ਨਹੀਂ, ਲੇਡੀਜ਼ ਦੀ ਨਕਲ ਕਰਕੇ ਦਿਖਾ ਦਿਓ। ਮੰਮੀ ਪਾਪਾ ਘਰ ਕੋਈ ਬੱਚਾ ਕਿਸੇ ਦੀ ਵੀ ਨਹੀਂ ਤੁਹਾਨੂੰ ਉਹ ਚੰਗਾ ਲੱਗਦਾ ਬੋਲਣ ਦਾ ਅੰਦਾਜ਼, ਤੁਸੀਂ ਕਿਸੇ ਦੀ ਵੀ ਨਹੀਂ ਨਕਲ ਲਗਾਓਗੇ? ਆਹਾ, ਸ਼ਰਮ ਆ ਗਈ ਹੈ ਮੈਨੂੰ ਲੱਗਦਾ, ਆਉਂਦਾ ਤਾਂ ਸਾਰਾ ਕੁਛ ਹੈ।
1: ਹਾਂਜੀ ਨਹੀਂ ਜੀ ਹੁਣ ਇੱਦਾਂ ਵੀ ਉਮਰ ਹੋ ਗਈ ਆਪਣੀ 70 ਸਾਲ ਦੀ ਤੇ
0: ਉਹ ਤਾਂ ਫਿਰ ਤਾਂ ਐਕਸਪੀਰੀਅੰਸ ਜ਼ਿਆਦਾ ਹੋ ਜਾਣਾ ਚਾਹੀਦਾ, 70 ਸਾਲ ਦੀ ਉਮਰ ਦੇ ਵਿੱਚ ਤਾਂ ਉਹ ਆਰਟ ਪੱਕ ਜਾਂਦਾ ਸਗੋਂ।
1: ਨਹੀਂ ਨਹੀਂ ਜੀ ਉਹ ਕਈ ਵੇਲੇ ਜ਼ਬਾਨ ਅੜ ਵੀ ਜਾਂਦੀ ਹੈ ਨਾ ਇਸ ਉਮਰ 'ਚ।
0: ਚਲੋ ਕੋਈ ਗੱਲ ਨਹੀਂ, ਤੇ ਗੀਤ ਦੱਸੋ ਕਿਹੜਾ ਸੁਣਨਾ?
1: ਗਾਣਾ ਤੁਸੀਂ ਪਾ ਲਓ ਜੀ, ਤੇਰੀਆਂ ਮੁਹੱਬਤਾਂ ਨੇ ਮਾਰ ਛੁੱਟਿਆ।
0: ਠੀਕ ਹੈ, ਜ਼ਰੂਰ ਪਲੇ ਕਰਾਂਗੇ। ਠੀਕ ਹੈ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ।
1: ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਸੋਹਣੀ ਤੁਹਾਡੀ ਆਵਾਜ਼, ਬਹੁਤ ਸੋਹਣਾ ਤੁਹਾਡਾ
0: ਥੈਂਕ ਯੂ,
1: ਪੇਸ਼ ਕਰਨ ਦਾ ਅੰਦਾਜ਼।
0: ਥੈਂਕ ਯੂ ਸੋ ਮਚ, ਥੈਂਕ ਯੂ ਜੀ, ਥੈਂਕ ਯੂ। ਤੇ ਲਓ ਜੀ ਫਰਮਾਇਸ਼ ਹੋਈ ਹੈ, ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹੁੰਦੇ ਨੇ ਇਹ ਗੀਤ। ਇੰਜੋਏ ਦਿਸ ਬਿਊਟੀਫੁਲ ਸੌਂਗ।

0: ਪ੍ਰੋਗਰਾਮ ਚੱਲ ਰਿਹਾ ਹੈ ਜੀ ਪੰਜਾਬੀ ਤੜਕਾ, ਤੇ ਪੰਜਾਬੀ ਤੜਕਾ ਦੇ ਵਿੱਚ ਗੱਲ ਕਰਦੇ ਹਾਂ ਅਗਲੇ ਕਾਲਰ ਦੇ ਨਾਲ। ਹੈਲੋ,
1: ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਜੀ ਚਰਨਜੀਤ।

0: ਤਿੰਨ ਚੰਨਾ ਆਨੰਦ ਨਗਰ ਨੀਅਰ ਮਕਸੂਦਾ ਜਲੰਧਰ ਤੋਂ ਬੋਲ ਰਿਹਾ ਜੀ।
1: ਕਿਆ ਬਾਤ ਹੈ ਜੀ, ਹਾਊਸ ਨੰਬਰ ਰਹਿ ਗਿਆ ਉਹ ਵੀ ਦੱਸੋ,
0: ਉਹ ਅਗਲੀ ਵਾਰੀ ਦੱਸਾਂਗੇ।
1: ਅਗਲੀ ਵਾਰੀ, ਠੀਕ ਹੈ ਜੀ, ਠੀਕ ਹੈ। ਤੇ ਫਿਰ ਰੇਡੀਓ ਇੰਜੋਏ ਕਰ ਰਹੇ ਹੋ?
0: ਹਾਂਜੀ ਮੈਡਮ ਜੀ, ਬਿਲਕੁਲ ਜੀ।
1: ਠੀਕ ਹੈ, ਇਕੱਲੇ ਹੀ ਕਿ ਹੋਰ ਵੀ ਬੈਠਾ ਨਾਲ ਕੋਈ?
0: ਨਹੀਂ ਜੀ, ਮੈਡਮ ਵੀ ਮੇਰੀ ਲਾਗੇ ਬੈਠੀ ਆ।
1: ਅੱਛਾ,
0: ਤੇ ਉਹ ਵੀ ਸੁਣ ਰਹੇ ਆ ਪ੍ਰੋਗਰਾਮ, ਤੇ ਉਹ ਹੱਸ ਰਹੇ ਆ ਕਾਲਰਾਂ ਦੀਆਂ ਗੱਲਾਂ ਸੁਣ ਕੇ।
1: ਤੁਸੀਂ ਨਹੀਂ ਹੱਸਦੇ?
0: ਹਾਂਜੀ,
1: ਸਿਰਫ ਮੈਡਮ ਹੀ ਹੱਸਦੀ ਹੈ, ਤੁਸੀਂ ਨਹੀਂ ਹੱਸਦੇ?
0: ਤੇ ਜਿਹੜੀਆਂ ਕੁੜੀਆਂ ਮੇਰੀਆਂ ਮੈਰਿਜ ਵੀ ਹੋ ਗਈਆਂ ਨਾ ਜੀ,
1: ਹਾਂਜੀ ਹਾਂਜੀ,
0: ਉਹ ਵੀ ਰੇਡੀਓ ਲਾ ਕੇ ਬਹਿ ਜਾਂਦੀਆਂ ਇਸ ਵੇਲੇ, ਤੇ ਉਹ ਜਦੋਂ ਮੇਰੀ ਕਾਲ ਲੱਗਦੀ ਆ ਕਹਿੰਦੀਆਂ ਚੁੱਪ ਕਰੋ ਡੈਡੀ, ਡੈਡੀ ਦੀ ਕਾਲ ਲੱਗੀ ਆ, ਉਹ ਬੋਲਦੇ ਪਏ ਰੇਡੀਓ ਤੇ।
1: ਠੀਕ ਹੈ ਠੀਕ ਹੈ, ਅੱਜ ਵੀ ਸੁਣ ਰਹੇ ਹੋਣੇ ਤੁਹਾਨੂੰ?
0: ਹਾਂਜੀ ਅੱਜ ਵੀ ਬਿਲਕੁਲ। ਹੁਣ
1: ਕੋਈ ਡਾਂਟ ਡੂੰਟ ਮਾਰਨੀ ਹੈ, ਕੋਈ ਸੰਦੇਸ਼ ਦੇਣਾ ਤਾਂ ਫਿਰ ਦੇ ਦਿਓ, ਸੁਣਦੇ ਹੋਣੇ ਆ ਉਹ, ਹੈਨਾ?
0: ਹਾਂਜੀ,
1: ਮੈਂ ਕਿਹਾ ਕੋਈ ਡਾਂਟ ਡਪਟ ਮਾਰਨੀ ਹੈ ਜਾਂ ਕੋਈ ਸੰਦੇਸ਼ ਦੇਣਾ ਤਾਂ ਦੇ ਦਿਓ, ਸੁਣਦੇ ਹੋਣੇ ਤੁਹਾਡੇ ਬੱਚੇ?
0: ਨਹੀਂ, ਉਹਨਾਂ ਨੂੰ ਡਾਂਟ ਹੀ ਮਾਰਨੀ ਹੈ, ਬੱਚੇ ਸਿਆਣੇ ਆ ਜੀ ਅੱਜ ਕੱਲ੍ਹ।
1: ਠੀਕ ਹੈ ਠੀਕ ਹੈ, ਬਿਲਕੁਲ ਠੀਕ। ਤੇ ਮੈਨੂੰ ਦੱਸੋ,
0: ਡਾਂਟ ਮੇਰਾ ਟੀਚਰ ਮਾਰਦਾ ਹੁੰਦਾ ਸੀ ਜੀ ਬਹੁਤ।
1: ਅੱਛਾ, ਅੱਜ ਉਹਦੀ ਤੁਸੀਂ ਮਿਮਿਕਰੀ ਕਰਨੀ ਹੈ ਮੈਨੂੰ ਲੱਗਦਾ। ਅੱਜ ਸਾਰੀਆਂ ਕਸਰਾਂ, ਹਨਾ, ਸਾਰੇ ਬਦਲੇ ਪੂਰੇ ਕਰ ਲੈਣੇ। ਮੈਂ ਕਿਹਾ ਸਾਰੀ ਕਸਰ ਪੂਰੀ ਕਰ ਲੈਣੀ ਅੱਜ, ਜਿਹਨੇ ਡਾਂਟ ਮਾਰੀ ਆ ਉਹਦਾ ਅੱਜ ਰੇਡੀਓ ਤੇ ਆਪਾਂ, ਹਨਾ, ਨਕਲ ਲਗਾ ਦੇਣੀ।
0: ਹਾਂਜੀ ਹਾਂਜੀ
1: ਹਾਂਜੀ।
0: ਮੈਡਮ ਜੀ, ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਰਹਿੰਦੇ ਹੁੰਦੇ ਸੀ ਜੇ ਅਸੀਂ, ਨਵੀਂ ਕਲਾਸ ਮੈਂ ਉੱਥੇ ਹੀ ਪੜ੍ਹੀ ਆ ਜੀ, ਚੋਲਾ ਸਾਹਿਬ ਦੇ ਲਾਗੇ ਸਕੂਲ ਆ।
1: ਅੱਛਾ,
0: ਤੇ ਜਦੋਂ ਵੀ ਸੋਸ਼ਲ ਸਟੱਡੀ ਦਾ ਪੀਰੀਅਡ ਆਉਂਦਾ ਸੀ ਜੀ, ਤੇ ਉਹ ਮੇਰੇ ਬੜਾ ਮਗਰ ਪਿਆ ਸੀ ਜੀ ਸੋਸ਼ਲ ਸਟੱਡੀ ਵਾਲਾ ਟੀਚਰ।
1: ਅੱਛਾ,
0: ਤੇ ਮੈਨੂੰ ਕਹਿਣਾ ਜੀ ਚਰਨਜੀਤ ਸਿੰਘ ਜੀ ਖੜੇ ਹੋ ਜਾਓ। ਤੇ 1971 ਦੀ ਲੜਾਈ ਕਦੋਂ ਹੋਈ ਸੀ? ਮੈਂ ਕਿਹਾ ਜੀ ਮੈਡਮ ਸਰ ਜੀ ਇਹ ਪਤਾ ਨੀ ਜੀ, ਮੈਨੂੰ ਲੱਗਦਾ ਥੋੜੇ ਦਿਨ ਪਹਿਲਾਂ ਹੀ ਹੋਈ ਆ। ਉਹ ਕਹਿੰਦਾ ਤੇਰਾ ਇਹੀ ਹਾਲ ਆ, ਕੰਨ ਫੜ ਲਾ ਇੱਥੇ, ਕੰਨ ਫੜ ਲਾ। ਜਦੋਂ ਮੈਂ ਉਹਨੂੰ ਦੇਖਣਾ ਜੀ ਵੀ ਇਹਦਾ ਪਰੇ ਨੂੰ ਮੂੰਹ ਹੋ ਗਿਆ, ਤੇ ਮੈਂ ਨਾ ਚੌਂਕੜੀ ਮਾਰ ਕੇ ਬਹਿ ਜਾਣਾ। ਜਦੋਂ ਫਿਰ ਉਹਦਾ ਖਿਆਲ ਹੋਣਾ ਤੇ ਮੈਂ ਫਟਾਫਟ ਕੰਨ ਫੜ ਲੈਣੇ, ਤੇ ਉਹ 40 ਮਿੰਟ ਦਾ ਪੀੜ ਸੀ ਜੀ, ਬੜਾ ਦੁਖੀ ਕਰਦਾ ਹੁੰਦਾ।
1: ਤੁਸੀਂ ਕੋਈ ਚਾਹ ਪਾਣੀ ਪਿਆਂਦੇ ਰਹਿਣਾ ਸੀ ਨਾ ਉਹਨਾਂ ਨੂੰ ਵੀ ਅੱਜ ਮੈਂ ਸਰ ਤੁਹਾਡੇ ਲਈ ਇਹ ਲੈ ਕੇ ਆਇਆ, ਹਨਾ, ਤੇ ਖੁਸ਼ ਹੋ ਜਾਂਦੇ
0: ਕਰਦਾ ਸੀ ਜੀ।
1: ਤਾਂ ਵੀ ਨਹੀਂ ਮੰਨਿਆ,
0: ਇਹਦੇ ਵਿੱਚ ਮੇਰਾ ਲਿਹਾਜ ਨਹੀਂ ਕਰਦਾ ਉਹ।
1: ਹਾਂ, ਤੇ ਉਹਨੇ ਲਿਹਾਜ ਕੀ ਕਰਨਾ ਸੀ, ਉਹ ਦੱਸੀ ਵੀ ਜਾਂਦਾ 1971 ਦੀ ਲੜਾਈ ਤੇ ਤੁਸੀਂ ਦੱਸਿਆ ਹੀ ਨਹੀਂ, ਫਿਰ ਗੁੱਸਾ ਤਾਂ ਆਊਗਾ ਨਾ।
0: ਹਾਂ, ਗੁੱਸਾ ਤੇ ਆਉਣਾ ਹੀ ਹੈ ਜੀ, ਕਰੰਟ ਬਹੁਤ ਮਾਰਦਾ।
1: ਚੱਲ ਹੁਣ ਸੁਣਦੇ ਹੋਣੇ ਆ, ਤੇ ਹੁਣ ਦੱਸ ਦੋ ਕਿ 1971 ਦੀ ਲੜਾਈ 1971 ਚ ਹੋਈ ਸੀ। ਨਕਲ ਤੁਸੀਂ ਫਿਰ ਨੀ ਲਾਈ, ਤੁਸੀਂ ਕਹਾਣੀ ਸੁਣਾਤੀ, ਗੱਲ ਸੁਣਾਤੀ, ਨਕਲ ਨੀ ਲਾਈ, ਆਉਣੀ ਆਉਂਦੀ। ਚਲੋ ਬਹੁਤ ਅੱਛਾ ਲੱਗਿਆ ਜੀ। ਮੈਨੂੰ ਤੁਸੀਂ ਗਾਣਾ ਦੱਸੋ, ਕਿਹੜਾ ਸੁਣਨਾ?
0: ਗਾਣਾ ਹੈਗਾ ਜੀ ਹਰਭਜਨ ਮਾਨ ਦਾ, ਤੇ ਆਸ ਆਸ ਸੋਹਣਿਆਂ ਵੇ ਜੱਗ ਜਿਉਂਦਿਆਂ ਦੇ ਮੇਲੇ
1: ਜੀ।
0: ਬਸ ਜੀ, ਹੋਇਆ ਕੀ ਜੇ ਜਿਉਣ ਲਈ ਮੈਂ ਕਹਿ ਦਿੱਤਾ, ਰੱਬ ਕੀ ਮੈਂ ਕਹਿ ਦਿੱਤਾ, ਰੱਬ ਬਣ ਕੇ ਹੀ ਬਹਿ ਗਿਆ।
1: ਜ਼ਰੂਰ ਪਲੇ ਕਰਾਂਗੇ ਜੀ, ਥੈਂਕ ਯੂ ਸੋ ਮਚ ਕਾਲ ਕਰਨ ਲਈ,
0: ਥੈਂਕ ਯੂ ਜੀ।
1: ਲਓ ਜੀ, ਫਰਮਾਇਸ਼ ਆਈ ਹੈ ਜੀ ਹਰਭਜਨ ਮਾਨ ਜੀ ਦੀ ਆਵਾਜ਼ ਦੇ ਵਿੱਚ, ਸੁਣੇ ਗੀਤ ਜੱਗ ਜਿਉਂਦਿਆਂ ਦੇ ਮੇਲੇ, ਜ਼ਰੂਰ ਪਲੇ ਕਰਦੇ ਹਾਂ ਜੀ ਇਹ ਗੀਤ।
2: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

0: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਪੰਜਾਬੀ ਤੜਕਾ, ਤੇ ਵੱਖਰੇ ਵੱਖਰੇ ਤਰ੍ਹਾਂ ਦੇ ਤੜਕੇ ਲੱਗ ਰਹੇ ਨੇ ਸਾਡੇ ਪ੍ਰੋਗਰਾਮ ਦੇ ਵਿੱਚ, ਤੇ ਅਗਲੇ ਕਾਲਰ ਵੀ ਪਹੁੰਚੇ ਨੇ, ਦੇਖਦੇ ਹਾਂ ਜੀ ਕੀ ਗੱਲ ਕਰ ਰਹੇ ਨੇ ਤੇ ਕਿੱਦਾਂ ਦਾ ਤੜਕਾ ਲਗਾਉਂਦੇ ਨੇ ਕਾਲਰ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਜਲੰਧਰੀ ਭਗਤ ਜੀ, ਭਾਗੋ ਕੈਂਪ ਤੋਂ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਭਗਤ ਜੀ, ਤੇ ਮੈਨੂੰ ਇਹ ਦੱਸੋ ਕਿ ਅੱਜ ਫਿਰ ਕਿਹਦੀ ਨਕਲ ਲਗਾ ਕੇ ਦਿਖਾਓਗੇ?
1: ਨਕਲ ਜੀ ਸਾਡਾ ਚਾਚਾ ਸੀ ਜੀ, ਸਾਡੇ ਤੋਂ ਛੋਟੀ ਉਮਰ ਦਾ ਜੀ, ਵੈਸੇ ਦੀ ਗੱਲ ਹੈ, ਸਾਡੇ ਦਾਦੇ ਦੇ ਦੋ ਵਿਆਹ ਹੋਏ ਸੀ ਤੇ ਦੂਜੇ ਵਿਆਹ ਚ ਉਹ ਚਾਚਾ ਜੰਮਿਆ ਸੀ ਸਾਡਾ, ਸਾਡੇ ਵੀ ਛੋਟੀ ਉਮਰ ਦਾ ਸੀ ਜੀ।
0: ਠੀਕ ਹੈ ਜੀ, ਠੀਕ ਹੈ,
1: ਉਹਦੀ ਨਕਲ ਉਤਾਰਨੀ ਜੀ।
0: ਉਹਦੀ ਨਕਲ ਉਤਾਰਨੀ ਹੈ। ਚਾਚਾ ਜੀ ਫਿਰ ਸੁਣਦੇ ਹੋਣੇ ਤੁਹਾਨੂੰ?
1: ਉਹ ਚਾਚਾ ਜੀ ਪੂਰੇ ਹੋਣਗੇ ਕਦੋਂ ਦੇ ਜੀ।
0: ਓਹੋ, ਚਲੋ
1: ਹਾਂਜੀ,
0: ਠੀਕ ਹੈ।
1: ਤੇ ਉਹ ਕਹਿੰਦੇ ਹੁੰਦੇ ਸੀ, ਉਹ ਬੇਟੇ ਮੈਂ ਤੈਨੂੰ ਗੱਲ ਦੱਸਾਂ, ਤੂੰ ਮੇਰੀ ਨਕਲ ਨਾ ਉਤਾਰਿਆ ਕਰ। ਮੈਂ ਕਿਹਾ ਨਹੀਂ, ਇਸ ਨਕਲ ਦੇ ਪਤਾ ਨੀ ਬੰਦਾ ਕਿੱਥੇ ਨੂੰ ਕਿੱਥੇ ਪਹੁੰਚ ਜਾਵੇ, ਪਤਾ ਨੀ ਕੋਈ ਫਿਲਮ ਇੰਡਸਟਰੀ ਪਹੁੰਚ ਜਾਂਦਾ, ਕੋਈ ਕਿੱਥੇ ਪਹੁੰਚ ਜਾਂਦਾ ਕਿ ਨਹੀਂ।
0: ਹਾਂ,

0: ਕਹਿੰਦਾ ਨਹੀਂ ਨਹੀਂ ਨਹੀਂ ਨਹੀਂ ਮੈਂ ਕਿਹਾ ਮੈਨੂੰ ਕਰਨ ਦਿੱਤੀ ਗਈ ਹੜ ਤੂੰ ਲਗਾ ਚਾਚਾ ਤੂੰ ਮੇਰੀ ਰਿਪੋਰਟ ਨੀ ਦਿੱਤੀ ਕਰ ਕਦੀ ਵੀ ਕਹਿੰਦਾ ਤੇਰੀ ਰਿਪੋਰਟ ਤੇਰੇ ਡੈਡੀ ਨੂੰ ਦੇਣੀ ਮੈਂ ਕਿਹਾ ਦੇ ਦੇ ਜਾ ਕੇ ਦੱਸ ਡੈਡੀ ਨੂੰ ਕਿਹਾ ਤੇਰੇ ਕੋਲ ਰਿਕਾਰਡਿੰਗ ਪਈ ਹੈ ਮੇਰੇ ਕੋਲ ਰਿਪੋਰਟ ਦੇ ਦੇਗਾ ਜਾ ਕੇ ਉੱਥੇ ਕਹਿੰਦਾ ਨਹੀਂ ਯਾਰ ਤੂੰ ਨਕਲ ਨਾ ਉਤਾਰਿਆ ਕਰ ਮੈਂ ਕਿਹਾ ਨਹੀਂ ਨਹੀਂ ਮੈਨੂੰ ਮਜ਼ਾ ਆਉਂਦਾ ਨਕਲ ਉਤਾਰਨ ਦਾ ਕਹਿੰਦਾ ਕਹਿੰਦਾ ਫਿਰ ਦੁਬਾਰਾ ਇੱਕ ਵਾਰੀ ਉਤਾਰ ਕੇ ਦਿਖਾ ਮੈਂ ਤੇਰੇ ਹੱਡੀਆਂ ਤੋੜਨਾ ਠਹਿਰ ਜਾ ਇੱਕ ਵਾਰੀ ਮੈਂ ਨਕਲ ਉਤਾਰ ਕੇ ਨਿਕਲ ਜਾਂਦਾ ਸੀ ਭੱਜ ਜਾਂਦਾ ਸੀ ਉਹ ਬੇਚਾਰਾ ਮੈਨੂੰ ਲੱਭਦਾ ਰਹਿ ਜਾਂਦਾ ਸੀ ਕਿੱਥੇ ਗਿਆ ਕਿੱਥੇ ਗਿਆ ਕਿੱਥੇ ਗਿਆ ਕਿੱਥੇ ਗਿਆ ਮੇਰੇ ਡੈਡੀ ਨੂੰ ਪੁੱਛਦਾ ਸੀ ਕਿੱਥੇ ਆ
1: ਕਿੱਦਾਂ ਨਕਲ ਉਤਾਰਦੇ ਸੀ ਨਕਲ ਉਤਾਰ ਕੇ ਦਿਖਾਓ
0: ਮੈਂ ਤੁਹਾਨੂੰ ਦੱਸਿਆ ਜੀ ਮੈਂ ਕਿਹਾ ਉਹ ਕਹਿੰਦਾ ਹੁੰਦਾ ਸੀ ਬੇਟੇ ਮੈਂ ਇੱਕ ਗੱਲ ਦੱਸਾਂ ਇਹ ਬੰਦਾ ਮੇਰੀ ਨਕਲ ਦੁਬਾਰਾ ਨਾ ਉਤਾਰੇ
1: ਠੀਕ ਹੈ ਚਲੋ ਕਈ ਵਾਰੀ ਛੋਟੀਆਂ ਛੋਟੀਆਂ ਹੈ ਨਾ ਛੋਟੇ ਛੋਟੇ ਹਾਸੇ ਜ਼ਿੰਦਗੀ ਦੇ ਵਿੱਚ ਏਦਾਂ ਹੀ ਯਾਦ ਰਹਿ ਜਾਂਦੇ ਆ
0: ਤੇ ਪੂਰੀ ਤਦ ਵੀ ਜੋ ਤੁਸੀਂ ਚੱਕਰ ਆਇਆ ਸੀ ਨਾ ਤਾਂ ਹੀ ਉਹ ਦੱਸਦਾ ਸੀ ਸਾਡੇ ਕੋਲ ਕਹਿੰਦਾ ਤੁਹਾਡੇ ਕੱਦ ਲੰਬੇ ਹੋ ਗਏ ਤੇ ਮੈਂ ਛੋਟਾ ਰਹਿ ਗਿਆ
1: ਪੂਰੀ ਉਮਰ ਕਈ ਵਾਰੀ ਹੈ ਨਾ ਏਦਾਂ ਦੀਆਂ ਛੋਟੇ ਛੋਟੀਆਂ ਗੱਲਾਂ ਛੋਟੇ ਛੋਟੇ ਹਾਸੇ ਸਾਡੀ ਜ਼ਿੰਦਗੀ ਨੂੰ ਖੁਸ਼ਨੁਮਾ ਬਣਾਉਂਦੇ ਰਹਿੰਦੇ ਆ ਤੇ ਮੈਨੂੰ ਗੀਤ ਦੱਸੋ ਕਿਹੜਾ ਸੁਣੋਗੇ
0: ਤੁਸੀਂ ਸੁਣਾ ਦਿਓ ਜੀ
1: ਝਾਂਜਰ ਹੈਲੋ ਹੈਲੋ ਹਾਂਜੀ ਹਾਂਜੀ ਝਾਂਜਰ ਗੀਤ ਸੁਣਨਾ ਚਾਹੁੰਦੇ ਹੋ ਜੀ ਕਿਹਨਾਂ ਦੀ ਆਵਾਜ਼ ਦੇ ਵਿੱਚ ਹੈਲੋ ਮੈਨੂੰ ਲੱਗਦਾ ਜੀ ਆਵਾਜ਼ ਦੇ ਵਿੱਚ ਡਿਸਟਰਬੈਂਸ ਹੋ ਰਹੀ ਹੈ ਅਤੇ ਚਲੋ ਜ਼ਰੂਰ ਪਲੇ ਕਰਾਂਗੇ ਜੀ ਗੀਤ ਝਾਂਜਰ ਹੰਸਰਾਜ ਹੰਸ ਜੀ ਦੀ ਆਵਾਜ਼ ਦੇ ਵਿੱਚ ਅਤੇ ਦੋਸਤੋ ਜੇਕਰ ਤੁਸੀਂ ਵੀ ਗੱਲ ਕਰਨੀ ਚਾਹੁੰਦੇ ਹੋ ਜਾਂ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਨੰਬਰ ਡਾਇਲ ਕਰ ਸਕਦੇ ਹੋ 0181 88 13 074 ਹੁਣ ਇੰਜੋਏ ਕਰਦੇ ਹਾਂ ਜੀ ਇਹ ਗੀਤ ਅਤੇ ਇਸ ਤੋਂ ਬਾਅਦ ਹੋ ਸਕਦਾ ਕਿ ਅਗਲੀ ਕਾਲ ਤੁਹਾਡੀ ਹੋਵੇ

0: प्रोग्राम एंजॉय कर रहे हो जी पंजाबी तड़का ते दोस्तों पंजाबी तड़का दे विच हुण समां आ गया जी लास्ट कॉल लैण दा ते देखते हैं जी कौन ने लकी कॉलर जिन्हां दा फोन पहुंचे है लास्ट दे विच। हैलो
1: ਸਤਿ ਸ਼੍ਰੀ ਅਕਾਲ ਆਜੋ ਆਜੋ ਆਪਣੀ ਫਾਰਮ ਦੇ ਵਿੱਚ ਆਜੋ। ਹੈਲੋ ਕੌਣ ਦੋਸਤ ਗੱਲ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
2: ਪਾਲੀ ਬੋਲਦਾ ਮੈਂ, ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ।
0: ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬੜੀ ਹੀ ਵਧੀਆ ਤੁਸੀਂ ਸਟਾਰਟਿੰਗ ਕੀਤੀ ਜੀ ਕਾਲ ਦੀ। ਕਿਹਦੀ ਰੀਸ ਲਗਾ ਰਹੇ ਸੀ? ਸੁਣਦੇ ਪਏ ਫਿਰ ਤਾਂ ਚਾਹ ਫ੍ਰੀ ਚ ਮਿਲੂਗੀ ਕਿ ਮਿਲਣੀ ਹੋਈ ਨਹੀਂ?
2: ਜਦੋਂ ਜਾਈਦਾ ਚਾਹ ਪੀ ਕੇ ਆਈ ਦੀ।
0: ਆਹਾਂ,
2: ਬੜੀ ਮਿੱਠੀ ਆਵਾਜ਼ ਚ, ਬਹੁਤ ਵਧੀਆ ਲੱਗਦਾ ਤੁਹਾਡੀ ਆਵਾਜ਼ ਚ ਪ੍ਰੋਗਰਾਮ।
0: ਠੀਕ ਹੈ ਜੀ, ਠੀਕ ਹੈ, ਥੈਂਕ ਯੂ।
2: ਪੂਰਾ ਇੰਜੋਏ ਕਰੀਦਾ ਮੈਂ, ਚਲੋ ਲਾਸਟ ਕਾਲ ਦੇਖ ਲਾ, ਮੈਂ ਟ੍ਰਾਈ
0: ਕਰਦਾ, ਮੈਂ ਪੂਰਾ ਇੰਜੋਏ ਕੀਤਾ ਪ੍ਰੋਗਰਾਮ ਤੁਹਾਡਾ। ਠੀਕ ਹੈ, ਤੇ ਹੁਣ ਤੁਸੀਂ ਇੰਤਜ਼ਾਰ ਕਰੋ ਕਰੋੜੀ ਮਲ ਜੀ ਦੀ ਆਵਾਜ਼ ਦਾ, ਹੈਨਾ? ਹਾਂ,
2: ਠੀਕ ਹੈ ਮੈਮ।
0: ਇਸ ਤੋਂ ਬਾਅਦ ਫਿਰ ਉਹਨਾਂ ਦੀ ਕਾਲ ਆਣੀ ਹੈ ਹੁਣ।
2: ਹਾਂਜੀ ਹਾਂਜੀ, ਆਈ ਲੋ ਮੈਮ, ਆਈ ਲੋ ਹੁਣੇ।
0: ਠੀਕ ਹੈ, ਥੈਂਕ ਯੂ ਸੋ ਮਚ ਜੀ ਕਾਲ ਕਰਨ ਦੇ ਲਈ।
2: ਥੈਂਕ ਯੂ, ਥੈਂਕ ਯੂ।
0: ਲੋ ਜੀ, ਇਹ ਸਨ ਸਾਡੇ ਲਾਸਟ ਕਾਲਰ ਅਤੇ ਫਰਮਾਇਸ਼ ਕੀਤੀ ਹੈ ਸੱਜਣਾ ਵੇ ਸੱਜਣਾ, ਜ਼ਰੂਰ ਪਲੇ ਕਰਾਂਗੇ। ਅਤੇ ਦੋਸਤੋ, ਇਹ ਗੀਤ ਹੋਏਗਾ ਇਸ ਪ੍ਰੋਗਰਾਮ ਦਾ ਲਾਸਟ ਗੀਤ। ਕੋਈ ਗੱਲ ਨਹੀਂ, ਜੇ ਤੁਹਾਡੀ ਕਾਲ ਨਹੀਂ ਲੱਗੀ ਨੈਕਸਟ ਟਾਈਮ, ਕੱਲ੍ਹ ਫਿਰ ਟਰਾਈ ਕਰਨਾ 2813074 'ਤੇ। ਅਤੇ ਹੁਣ ਇੰਜੋਏ ਕਰੋ ਪ੍ਰੋਗਰਾਮ ਦਾ ਲਾਸਟ ਗੀਤ। ਕੁਝ ਹੀ ਪਲਾਂ ਦੇ ਵਿੱਚ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ। ਅਤੇ ਦੋਸਤੋ ਤੁਹਾਨੂੰ ਪਤਾ ਹੈ ਜਿਹੜਾ ਸਾਡਾ ਹੋਮ ਹੈ ਉਹ ਸਵੀਟ ਕਦੋਂ ਹੁੰਦਾ? ਜਦੋਂ ਅਸੀਂ ਕੋਨਫੀਡੈਂਟ ਹੁੰਦੇ ਹਾਂ, ਜਦੋਂ ਅਸੀਂ ਆਪਣੇ ਆਪ ਨੂੰ ਪਿਆਰ ਕਰਦੇ ਹਾਂ ਅਤੇ ਫਿਰ ਅਸੀਂ ਵੀ ਸੋਹਣੇ ਲੱਗਦੇ ਹਾਂ ਅਤੇ ਸਾਡਾ ਘਰ ਵੀ ਸੋਹਣਾ ਲੱਗਦਾ। ਸੋ ਮੁੱਦੇ 'ਤੇ ਆਉਂਦੇ ਹਾਂ ਜੀ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਕੋਨਫੀਡੈਂਟ ਕਰਨਾ, ਕਿਵੇਂ ਸਟਾਈਲਿਸ਼ ਕਰਨਾ, ਕਿਉਂਕਿ ਜਦੋਂ ਮੌਨਸੂਨ ਦਾ ਮੌਸਮ ਆਉਂਦਾ ਨਾ, ਹੁਣ ਦੇਖੋ ਮੌਸਮ ਬਦਲਣ ਵਾਲਾ ਹੈ, ਮੌਨਸੂਨ ਆਉਂਦੇ ਹੀ ਸਾਡਾ ਡਰੈਸਿੰਗ ਸਟਾਈਲ ਵੀ ਬਦਲ ਜਾਂਦਾ ਹੈ। ਅਤੇ ਜੇਕਰ ਅਸੀਂ ਸਮੇਂ ਦੇ ਹਿਸਾਬ ਨਾਲ ਜ਼ਰੂਰਤ ਦੇ ਮੁਤਾਬਕ ਆਪਣਾ ਡਰੈਸਿੰਗ ਸਟਾਈਲ ਬਦਲਾਂਗੇ ਤਾਂ ਫਿਰ ਅਸੀਂ ਟ੍ਰੈਂਡੀ ਵੀ ਲੱਗਾਂਗੇ ਅਤੇ ਕੋਨਫੀਡੈਂਟ ਵੀ ਲੱਗਾਂਗੇ, ਜੋ ਕਿ ਸਮੇਂ ਦੀ ਜ਼ਰੂਰਤ ਹੈ, ਲੱਗਣਾ ਜ਼ਰੂਰੀ ਹੈ। ਜੇ ਅਸੀਂ ਕੋਨਫੀਡੈਂਟ ਹੋਵਾਂਗੇ ਤਦ ਹੀ ਤਾਂ ਸਾਰੇ ਕੰਮ ਕਰ ਸਕਾਂਗੇ ਨਾ, ਅਤੇ ਫਿਰ ਕਿਵੇਂ ਟ੍ਰੈਂਡੀ ਲੱਗਣਾ। ਦੋਸਤੋ ਜੂਨ ਤੋਂ ਸਤੰਬਰ ਤੱਕ ਦਾ ਨਾ ਅਜਿਹਾ ਸਮਾਂ ਹੁੰਦਾ ਜਦੋਂ ਕੱਪੜਿਆਂ ਦੀ ਜਿਹੜੀ ਸਿਲੈਕਸ਼ਨ ਹੈ, ਕੱਪੜਿਆਂ ਦੀ ਚੋਣ ਹੈ, ਉਹ ਮੌਸਮ ਨੂੰ ਧਿਆਨ 'ਚ ਰੱਖ ਕੇ ਕਰਨੀ ਚਾਹੀਦੀ ਹੈ। ਅਤੇ ਕਿੱਦਾਂ ਦਾ ਕੱਪੜਾ ਪਾਉਣਾ ਚਾਹੀਦਾ ਹੈ, ਕਿੱਦਾਂ ਦਾ ਸਟਾਈਲ ਹੋਣਾ ਚਾਹੀਦਾ, ਉਹਦੇ ਬਾਰੇ ਗੱਲ ਕਰ ਰਹੇ ਹਾਂ। ਫੈਬਰਿਕ ਕਿਹੜਾ ਹੋਣਾ ਚਾਹੀਦਾ? ਦੋਸਤੋ ਕੋਟਨ ਜਾਂ ਜਿਹੜਾ ਲਿਨਨ ਦਾ ਫੈਬਰਿਕ ਹੈ ਨਾ, ਉਹ ਬੈਸਟ ਹੈ।

ਮੌਸਮ ਦੇ ਲਈ ਇਹੀ ਚੁਣੋ ਕਿਉਂਕਿ ਇਹ ਜਲਦੀ ਸੁੱਕਦੇ ਹੈ। ਦੂਸਰਾ ਨਾਈਲੋਨ ਅਤੇ ਪੋਲੀਐਸਟਰ ਬਲੈਂਡਸ ਹੈ ਜਿਹੜਾ ਉਹ ਟਰੈਵਲ ਲਈ ਬੈਸਟ ਹੈ। ਤੁਸੀਂ ਕਿਤੇ ਦੂਰ ਜਾਣਾ ਹੈਗਾ ਅਤੇ ਰਸਤੇ ਦੇ ਵਿੱਚ ਤੁਸੀਂ ਕਿੱਦਾਂ ਦਾ ਫੈਬਰਿਕ ਪਸੰਦ ਕਰੋਗੇ ਉਹਦੇ ਲਈ ਨਾਈਲੋਨ ਜਾਂ ਪੋਲੀਐਸਟਰ ਬਲੈਂਡਸ ਦਾ ਜਿਹੜਾ ਕੱਪੜਾ ਹੈ ਉਹ ਤੁਸੀਂ ਚੁਣੋ, ਉਹ ਤੁਹਾਡੇ ਲਈ ਕੰਫਰਟੇਬਲ ਰਹੇਗਾ। ਜਦਕਿ ਸਿਲਕ ਹੈ ਜਾਂ ਹੈਵੀ ਡੈਨਮ ਹੈ ਜਾਂ ਵੈਲਵੇਟ ਹੈ, ਲੈਦਰ ਹੈ, ਇਹਨੂੰ ਤੁਸੀਂ ਮੌਨਸੂਨ 'ਚ ਅਵੋਇਡ ਕਰੋ, ਇਹਨੂੰ ਮੌਨਸੂਨ ਵਿੱਚ ਨਾ ਪਾਓ ਕਿਉਂਕਿ ਜਲਦੀ ਸੁੱਕਦੇ ਨਹੀਂ ਹੈ। ਅਤੇ ਤੁਸੀਂ ਨਾਈਲੋਨ ਯੂਜ਼ ਕਰ ਸਕਦੇ ਹੋ, ਪੋਲੀਐਸਟਰ ਬਲੈਂਡ ਯੂਜ਼ ਕਰ ਸਕਦੇ ਹੋ, ਬਟ ਕੀ ਅਵੋਇਡ ਕਰਨਾ, ਸਿਲਕ, ਹੈਵੀ ਡੈਨਮ, ਵੈਲਵੇਟ, ਲੈਦਰ, ਇਹਨੂੰ ਯੂਜ਼ ਨਾ ਕਰੋ। ਔਰ ਬ੍ਰਾਈਟ ਕਲਰਸ ਪਾਓ, ਬ੍ਰਾਈਟ ਕਲਰਸ ਨੇ ਜਿਹੜੇ ਉਹ ਤੁਹਾਡੀ ਐਨਰਜੀ ਨੂੰ ਵੀ ਇਨਹਾਂਸ ਕਰਦੇ ਹੈ ਜੀ, ਤੁਹਾਡਾ ਵਿਅਕਤੀਤਵ ਤਾਂ ਉਭਾਰਦੇ ਹੀ ਹੈ ਬਲਕਿ ਤੁਹਾਡੀ ਲੁੱਕ ਦੇ ਵਿੱਚ ਐਨਰਜੀ ਅਤੇ ਫਰੈਸ਼ਨੈਸ ਵੀ ਐਡ ਹੁੰਦੀ ਹੈ ਜੇਕਰ ਤੁਸੀਂ ਬ੍ਰਾਈਟ ਕਲਰ ਪਾਉਂਦੇ ਹੋ। ਕਿੱਦਾਂ ਦੇ ਬ੍ਰਾਈਟ, ਜਿਵੇਂ ਕਿ ਮਸਟਰਡ ਯੈਲੋ ਹੋ ਗਿਆ, ਲਾਈਮ ਗ੍ਰੀਨ, ਹੌਟ ਪਿੰਕ, ਫਿਊਸ਼ੀਆ, ਇੱਦਾਂ ਦੇ ਤੁਸੀਂ ਕਲਰ ਚੁਣੋ ਅਤੇ ਤੁਸੀਂ ਟਾਈਮ ਦੇ ਹਿਸਾਬ ਨਾਲ ਕੌਨਫੀਡੈਂਟ ਲੱਗੋਗੇ, ਟਰੈਂਡੀ ਲੱਗੋਗੇ। ਔਰ ਕਿੱਦਾਂ ਦੇ ਕੱਪੜੇ ਪਾਉਣੇ ਚਾਹੀਦੇ ਹੈ, ਮਾਨਸੂਨ ਦਾ ਜਿਹੜਾ ਮੌਸਮ ਹੈ ਇਹਦੇ ਵਿੱਚ ਆਊਟਫਿਟ ਦੀ ਲੰਬਾਈ ਅਤੇ ਕੰਫਰਟ ਦਾ ਖਾਸ ਧਿਆਨ ਰੱਖਣਾ ਚਾਹੀਦਾ। ਛੋਟੇ ਛੋਟੇ ਕੱਪੜੇ ਨਹੀਂ ਪਾਉਣੇ ਚਾਹੀਦੇ, ਆਊਟਫਿਟ ਦੀ ਲੰਬਾਈ ਦਾ ਪੂਰਾ ਧਿਆਨ ਰੱਖੋ। ਔਰ ਮਿਡੀ ਡਰੈਸਿਸ, ਐਂਕਲ ਲੈਂਥ ਕੁੜਤੇ ਹੋ ਗਏ, ਐਂਕਲ ਲੈਂਥ ਪੈਂਟਸ ਹੋ ਗਈਆਂ, ਇਹ ਤੁਸੀਂ ਪਾ ਸਕਦੇ ਹੋ। ਇਸ ਤੋਂ ਇਲਾਵਾ ਪਲਾਜ਼ੋ ਜਾਂ ਸਟਰੇਟ ਪੈਂਟਸ ਵੀ ਪਹਿਨ ਸਕਦੇ ਹੋ। ਜੇਕਰ ਤੁਸੀਂ ਆਊਟਿੰਗ ਲਈ ਜਾਣਾ ਹੈ ਤਾਂ ਹਲਕੇ ਟੋਪਸ, ਸਕਰਟ ਜਾਂ ਰਿਲੈਕਸ ਸਿਲੀਏਟਸ ਜਿਹੜੇ ਹੁੰਦੇ ਨੇ ਉਹ ਤੁਸੀਂ ਪਾ ਸਕਦੇ ਹੋ। ਲਾਈਟ ਫੈਬਰਿਕ ਦੀ ਪ੍ਰਿੰਟਡ ਡਰੈਸ ਵੀ ਤੁਸੀਂ ਪਾਓਗੇ ਤਾਂ ਚੰਗੇ ਲੱਗੋਗੇ। ਇੱਕ ਵਾਰੀ ਫਿਰ ਦੱਸ ਦਿਆਂ ਜੀ, ਬਿਲਕੁਲ ਲੈਂਥ ਵਾਲੇ ਕੱਪੜੇ ਪਾਉਣੇ ਆ, ਜ਼ਿਆਦਾ ਸ਼ੋਰਟ ਕੱਪੜੇ ਨਹੀਂ ਪਾਉਣੇ। ਕੰਫਰਟ ਦਾ ਧਿਆਨ ਰੱਖਣਾ, ਮਿਡੀ ਡਰੈਸ ਪਾ ਸਕਦੇ ਹੋ, ਐਂਕਲ ਲੈਂਥ ਕੁੜਤੇ ਪਾਓ, ਐਂਕਲ ਲੈਂਥ ਪੈਂਟਸ ਪਾਓ, ਕਿਉਂਕਿ ਜਦੋਂ ਜੇ ਤੁਸੀਂ ਜ਼ਿਆਦਾ ਲੰਬਾ ਪਾ ਲਓਗੇ ਨਾ, ਐਂਕਲ ਤੋਂ ਲੰਬਾ ਪਾਓਗੇ ਤਾਂ ਜਦੋਂ ਬਾਰਿਸ਼ ਵਗੈਰਾ ਹੁੰਦੀ ਹੈ ਅਤੇ ਪਾਣੀ ਦੇ ਵਿੱਚ ਭਿੱਜਣ ਦਾ ਡਰ ਹੁੰਦਾ। ਸੋ ਐਂਕਲ ਲੈਂਥ ਕੁੜਤੇ ਜਾਂ ਐਂਕਲ ਲੈਂਥ ਪੈਂਟ ਹੀ ਪਾਓ, ਪਲਾਜ਼ੋ ਜਾਂ ਸਟਰੀਟ ਪੈਂਟਸ ਪਾ ਸਕਦੇ ਹੋ। ਆਊਟਿੰਗ ਲਈ ਜਾ ਰਹੇ ਹੋ, ਹਲਕੇ ਹਲਕੇ ਟੋਪਸ, ਸਕਰਟ, ਰਿਲੈਕਸ ਸਿਲੂਏਟਸ ਇਹ ਪਾ ਸਕਦੇ ਹੋ, ਅਤੇ ਪ੍ਰਿੰਟਡ ਡਰੈਸ ਵੀ ਪਾਓਗੇ ਤਾਂ ਚੰਗੇ ਲੱਗੋਗੇ। ਅਤੇ ਹੋਰ ਫੈਸ਼ਨ ਮੰਤਰਾ ਕੀ ਹੈ ਜੀ, ਬਿਲਕੁਲ ਸਹੀ ਫੈਬਰਿਕ ਹੈ ਜਿਹੜਾ ਮੌਸਮ ਦੇ ਅਕੋਰਡਿੰਗ ਚੁਣਨਾ ਚਾਹੀਦਾ ਹੈ। ਪਰਟੀਕੁਲਰ ਕਲਰ ਹੁੰਦੇ ਆ ਹਰ ਮੌਸਮ ਦੇ, ਉਹਨਾਂ ਨੂੰ ਚੁਣਨਾ ਚਾਹੀਦਾ। ਔਰ ਫੁੱਟਵੇਅਰ ਉਹ ਪਾਓ ਜਿਹੜੇ ਜਿਹਦੇ ਵਿੱਚ ਤੁਸੀਂ ਕੰਫਰਟੇਬਲ ਰਹੋ, ਜਿਹਦੇ ਵਿੱਚ ਤੁਸੀਂ ਕੌਨਫੀਡੈਂਟ ਰਹੋ। ਜ਼ਰੂਰੀ ਨਹੀਂ ਕਿ ਕਿਸੇ ਫਲਾਣੇ ਬੰਦੇ ਨੇ ਹੀਲ ਪਾਈ ਹੈ ਅਤੇ ਅਸੀਂ ਵੀ ਉਹੀ ਪਾਉਣੀ ਹੈ, ਨਹੀਂ, ਜਿਹਦੇ ਵਿੱਚ ਤੁਸੀਂ ਕੌਨਫੀਡੈਂਟ ਹੋ ਉਹ ਪਾਉਣਾ ਚਾਹੀਦਾ। ਔਰ ਲਾਈਟ ਬਿਊਟੀ ਪ੍ਰੋਡਕਟ ਸਾਨੂੰ ਚੁਣਨੇ ਚਾਹੀਦੇ ਆ ਬਾਰਿਸ਼ ਦੇ ਦਿਨਾਂ ਵਿੱਚ, ਇਹ ਤੁਹਾਨੂੰ ਜ਼ਿਆਦਾ ਫੈਸ਼ਨੇਬਲ ਦਿਖਾਉਣਗੇ। ਹਲਕਾ ਹਲਕਾ ਮੇਕਅਪ ਕਰਨਾ, ਜ਼ਿਆਦਾ ਨਹੀਂ ਕਰਨਾ, ਔਰ ਅਜਿਹਾ ਮੇਕਅਪ ਹੋਵੇ ਜਿਹਦੇ ਨਾਲ ਤੁਸੀਂ ਆਰਾਮ ਦੇ ਵਿੱਚ ਰਹੋ, ਇਹ ਨਹੀਂ ਕਿ ਤੁਹਾਨੂੰ ਹੈਵੀਨੈਸ ਫੀਲ ਹੋਵੇ। ਸੋ ਹੋ ਗਈ ਤਿਆਰੀ ਮੌਨਸੂਨ ਦੀ, ਮੌਨਸੂਨ ਦੀ ਇਹੀ ਤਿਆਰੀ ਹੈ ਜਿਹਦੇ ਨਾਲ ਕਿ ਤੁਸੀਂ ਕੌਨਫੀਡੈਂਟ ਲੱਗੋਗੇ, ਟਰੈਂਡੀ ਲੱਗੋਗੇ। ਅਤੇ ਜੇਕਰ ਤੁਹਾਡੇ ਕੋਲ ਨਹੀਂ ਨੇ ਬ੍ਰਾਈਟ ਕਲਰ, ਤਾਂ ਫਿਰ ਆਪਣੀ ਵਾਰਡਰੋਬ ਨੂੰ ਕਰ ਲਓ ਅਪਡੇਟ। ਔਰ ਅੱਜ ਕੱਲ੍ਹ ਦੇ ਵਿੱਚ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਕਿਉਂਕਿ ਜਿਹੜਾ ਬਰਸਾਤਾਂ ਦਾ ਮੌਸਮ ਹੈ ਆਉਣ ਵਾਲਾ। ਅਤੇ ਲਓ ਜੀ, ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ, ਗੱਲਾਂ ਬਾਤਾਂ ਹੋਰ ਵੀ ਨੇ, ਮੁੜ ਕੇ ਆਉਂਦੀ ਹਾਂ ਥੋੜ੍ਹੀ ਦੇਰ ਬਾਅਦ, ਪਹਿਲੇ ਗੀਤ ਇੰਜੋਏ ਕਰ ਲਓ, ਫਿਰ ਮਿਲਦੇ ਹਾਂ ਅਤੇ ਕੁਝ ਹੋਰ ਗੱਲਬਾਤ ਦਾ ਮੁੱਦਾ ਮੈਂ ਲੈ ਕੇ ਹਾਜ਼ਰ ਹੁੰਦੀ ਹਾਂ।

ਮੁਰਤ ਸਵਾਗਤ ਹੈ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ। ਸੋ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਹੋਮ ਸਵੀਟ ਹੋਮ ਨਿਵੇਦਿਤਾ ਦੇ ਨਾਲ। ਵੈਲ ਦੋਸਤੋ, ਅਸੀਂ ਗੱਲਾਂ ਦਾ, ਜਾਣਕਾਰੀਆਂ ਦਾ ਸਿਲਸਿਲਾ ਤਾਂ ਜਾਰੀ ਰੱਖਿਆ ਹੀ ਹੋਇਆ, ਬਹੁਤ ਸਾਰੀਆਂ ਗੱਲਾਂ ਪਤਾ ਕਰ ਰਹੇ ਹਾਂ, ਗੀਤ ਸੰਗੀਤ ਵੀ ਇੰਜੋਏ ਕਰ ਰਹੇ ਹਾਂ, ਪਰ ਜੇ ਵਿੱਚ ਥੋੜ੍ਹਾ ਜਿਹਾ ਹਾਸਾ ਠੱਠਾ ਹੋ ਜਾਵੇ ਨਾ ਤਾਂ ਕਿੰਨਾ ਵਧੀਆ ਲੱਗਦਾ ਹੈ ਨਾ। ਸੋ ਦੋਸਤੋ, ਇੱਕ ਵਾਰੀ ਕੀ ਹੁੰਦਾ ਕਿ ਮੈਂ ਨਾ ਤੁਹਾਨੂੰ ਜੋਕ ਸੁਣਾਉਣ ਜਾ ਰਹੀ ਹਾਂ। ਇੱਕ ਵਾਰੀ ਕੀ ਹੁੰਦਾ ਕਿ ਇੱਕ ਡਾਕਟਰ ਕਹਿੰਦਾ ਹੈ, ਕੋਈ ਪੇਸ਼ੈਂਟ ਜਾਂਦਾ ਉਹਦੇ ਕੋਲ, ਅਤੇ ਡਾਕਟਰ ਕਹਿੰਦਾ ਕਿ ਸਵੇਰੇ ਨਾ ਖਾਲੀ ਪੇਟ ਫਲ ਖਾਇਆ ਕਰੋ, ਚੰਗਾ ਹੁੰਦਾ ਸਵੇਰੇ ਖਾਲੀ ਪੇਟ ਖਾਣਾ ਖਾਇਆ ਫਲ ਖਾਇਆ ਕਰੋ। ਔਰ ਉਹ ਪਰਸਨ ਜਿਹੜਾ ਡਾਕਟਰ ਕੋਲ ਗਿਆ ਸੀ, ਘਰ ਆ ਕੇ ਕਹਿੰਦਾ ਆਪਣੀ ਵਾਈਫ ਨੂੰ ਕਿ ਮੈਨੂੰ ਡਾਕਟਰ ਨੇ ਕਿਹਾ ਕਿ ਮੈਂ ਸਵੇਰੇ ਉੱਠ ਕੇ ਨਾ ਫਲ ਖਾਇਆ ਕਰਾਂ, ਅਤੇ ਤੂੰ ਮੈਨੂੰ ਫਲ ਦੇ ਦਿਆ ਕਰੋ। ਕਹਿੰਦੀ ਜੀ ਕਿਹੜਾ ਫਲ ਲਿਆਵਾਂ ਤੁਹਾਡੇ ਵਾਸਤੇ, ਸੇਬ ਲਿਆਵਾਂ, ਕੇਲਾ ਲਿਆਵਾਂ ਕਿ ਅੰਗੂਰ ਲਿਆਵਾਂ। ਪਤੀ ਅੱਗੋਂ ਕਹਿੰਦਾ ਹੈ ਕਿ ਤੂੰ ਮੈਨੂੰ ਉਹ ਫਲ ਲਿਆ ਕੇ ਦੇ ਜਿਹਨੂੰ ਨਾ ਤਾਂ ਕੱਟਣਾ ਪਵੇ ਨਾ ਛਿੱਲਣਾ ਪਵੇ, ਬਸ ਮੈਂ ਆਪੇ ਹੀ ਮੂੰਹ 'ਚ ਰੱਖਾਂ ਅਤੇ ਘੁਲ ਕੇ ਅੰਦਰ ਚਲਾ ਜਾਵੇ, ਮੈਨੂੰ

ਘਰ ਕਈ ਵਾਰੀ ਬਿਖਰਿਆ ਬੁਖਰਿਆ ਵੀ ਹੋਵੇ ਨਾ, ਸੋਹਣਾ ਲੱਗਦਾ। ਅਤੇ ਹੁਣ ਜਿਹੜੀ ਮੈਂ ਗੱਲ ਕਰਨ ਜਾ ਰਹੀ ਹਾਂ ਉਹ ਇਹ ਹੈ ਕਿ ਕਈ ਵਾਰੀ ਨਾ ਘਰ ਦੇ ਵਿੱਚ ਬੇਮੇਲ ਵਸਤੂਆਂ ਪਈਆਂ ਹੁੰਦੀਆਂ, ਜਿਹੜੀਆਂ ਕਿ ਇੱਕ ਕੋਨੇ 'ਚ ਪਈਆਂ, ਕਈ ਸਾਲਾਂ ਤੋਂ ਪਈਆਂ, ਕੋਈ ਉਹਨਾਂ 'ਚ ਅਟਰੈਕਸ਼ਨ ਨਹੀਂ ਹੈ ਅਤੇ ਬਸ ਮਤਲਬ ਐਵੇਂ ਜਗ੍ਹਾ ਘੇਰੀ ਹੋਈ ਹੈ, ਹੈ ਨਾ। ਇੱਦਾਂ ਦੀਆਂ ਚੀਜ਼ਾਂ ਕਈ ਹੁੰਦੀਆਂ ਨੇ ਅਤੇ ਅਸੀਂ ਧਿਆਨ ਵੀ ਨਹੀਂ ਦਿੰਦੇ, ਠੀਕ ਹੈ ਪਈ ਹੈ ਸਾਫ਼ ਕਰਕੇ ਫਿਰ ਉੱਥੇ ਹੀ ਰੱਖ ਦਿੱਤੀ, ਪਰ ਨਹੀਂ ਉਹ ਤੁਹਾਡੇ ਘਰ ਨੂੰ ਸਜਾ ਨਹੀਂ ਰਹੀ, ਬਸ ਉੱਦਾਂ ਹੀ ਪਈ ਹੈ। ਅਤੇ ਹੁਣ ਅਸੀਂ ਕੀ ਕਰਨਾ, ਉਹਨਾਂ ਦੀ ਜਗ੍ਹਾ ਚੇਂਜ ਕਰੀਏ ਕਿ ਕੀ ਕਰੀਏ ਕਿ ਬਸ ਉਹ ਜਿਹੜੀ ਪੁਰਾਣੀ ਪਈ ਚੀਜ਼ ਹੈ ਉਹ ਵੀ ਸੋਹਣੀ ਲੱਗਣ ਲੱਗ ਜਾਏ। ਸੋ ਉਹਦੇ ਲਈ ਅਸੀਂ ਗੱਲਬਾਤ ਕਰਾਂਗੇ। ਸੋ ਤੁਸੀਂ ਵੀ ਤਦ ਤੱਕ ਸੋਚ ਲਓ ਕਿ ਕਿਹੜੀ ਕਿਹੜੀ ਚੀਜ਼ ਪੁਰਾਣੀ ਪਈ ਹੈ ਅਤੇ ਉਹਨੂੰ ਅਸੀਂ ਹੁਣ ਕਿਵੇਂ ਹਾਈਲਾਈਟ ਕਰਨਾ, ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਐਵੇਂ ਪਈਆਂ ਰਹਿੰਦੀਆਂ, ਜਿਵੇਂ ਕਿ ਛੋਟੇ ਕੈਨਵਸ 'ਤੇ ਕੋਈ ਪੇਂਟਿੰਗ ਪਈ ਹੋਈ ਹੈ, ਛੋਟੀਆਂ ਛੋਟੀਆਂ ਸਜਾਵਟੀ ਵਸਤਾਂ ਪਈਆਂ ਹੁੰਦੀਆਂ ਨੇ ਨਿੱਕੀਆਂ ਨਿੱਕੀਆਂ ਜਿਹੀਆਂ, ਔਰ ਅਲੱਗ ਅਲੱਗ ਤਰ੍ਹਾਂ ਦੇ ਫੋਟੋ ਫਰੇਮ ਪਏ ਹੁੰਦੇ ਆ, ਰੰਗ ਬਿਰੰਗੇ ਹੱਥ ਨਾਲ ਬਣਾਏ ਹੋਏ ਉਪਹਾਰ, ਜਦੋਂ ਕੁੜੀਆਂ ਸਿੱਖਦੀਆਂ ਨੇ ਨਾ ਉਹ ਛੋਟੇ ਛੋਟੇ ਉਪਹਾਰ ਬਣਾਏ ਹੁੰਦੇ ਆ ਹੱਥ ਨਾਲ, ਉਹ ਪਏ ਹੁੰਦੇ ਆ। ਜਾਂ ਜਦੋਂ ਅਸੀਂ ਕਿਤੇ ਜਾਂਦੇ ਹਾਂ ਟਰੈਵਲਿੰਗ ਲਈ ਜਾਂਦੇ ਹਾਂ ਅਤੇ ਉੱਥੋਂ ਅਸੀਂ ਮੈਗਨੇਟ 'ਤੇ ਕੋਈ ਇੱਦਾਂ ਹੀ ਯਾਦਗਾਰ ਲੈ ਆਉਂਦੇ ਹਾਂ, ਉਹ ਵੀ ਆ ਕੇ ਘਰ ਰੱਖਦੇ ਨੇ।

ਛੋਟੀਆਂ ਛੋਟੀਆਂ ਸਜਾਵਟੀ ਵਸਤਾਂ ਪਈਆਂ ਹੁੰਦੀਆਂ ਨੇ, ਨਿੱਕੀਆਂ ਨਿੱਕੀਆਂ ਜੀਆਂ, ਔਰ ਅਲੱਗ ਅਲੱਗ ਤਰ੍ਹਾਂ ਦੇ ਫੋਟੋ ਫਰੇਮ ਪਏ ਹੁੰਦੇ ਆ, ਰੰਗ ਬਿਰੰਗੇ ਹੱਥ ਨਾਲ ਬਣਾਏ ਹੋਏ ਉਪਹਾਰ, ਜਦੋਂ ਕੁੜੀਆਂ ਸਿੱਖਦੀਆਂ ਨੇ ਨਾ, ਉਹ ਛੋਟੇ ਛੋਟੇ ਉਪਹਾਰ ਬਣਾਏ ਹੁੰਦੇ ਆ ਹੱਥ ਨਾਲ, ਉਹ ਪਏ ਹੁੰਦੇ ਆ, ਜਾਂ ਜਦੋਂ ਅਸੀਂ ਕਿਤੇ ਜਾਂਦੇ ਹਾਂ ਟਰੈਵਲਿੰਗ ਲਈ ਜਾਂਦੇ ਹਾਂ, ਅਤੇ ਉੱਥੋਂ ਅਸੀਂ ਮੈਗਨੇਟ ਅਤੇ ਕੋਈ ਇੱਦਾਂ ਹੀ ਯਾਦਗਾਰ ਲੈ ਆਉਂਦੇ ਹਾਂ, ਉਹ ਵੀ ਆ ਕੇ ਘਰ ਰੱਖਦੇ ਨੇ, ਇੱਦਾਂ ਛੋਟੀਆਂ ਛੋਟੀਆਂ ਚੀਜ਼ਾਂ ਪਈਆਂ ਰਹਿੰਦੀਆਂ, ਜਾਂ ਅਲੱਗ ਅਲੱਗ ਮੈਟਲ ਦੇ ਪੀਸ ਕਈ ਵਾਰੀ ਪਏ ਹੁੰਦੇ ਆ। ਹੁਣ ਕੀ ਕਰੀਏ ਕਿ ਛੋਟੀਆਂ ਛੋਟੀਆਂ ਚੀਜ਼ਾਂ ਸਾਨੂੰ ਸੋਹਣੀਆਂ ਲੱਗਣ, ਅਤੇ ਫਿਰ ਕੀ ਕਰਨਾ ਦੋਸਤੋ, ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਨਾ, ਇਹਨਾਂ ਨੂੰ ਇਕੱਠੀਆਂ ਕਰ ਲਓ, ਕਲੱਬ ਕਰੋ। ਜਦੋਂ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਨਾ ਅਸੀਂ ਗਰੁੱਪ ਦੇ ਵਿੱਚ ਇਕੱਠੇ ਰੱਖਾਂਗੇ, ਤਾਂ ਇਹ ਹਾਈਲਾਈਟ ਹੋਣਗੀਆਂ, ਅਤੇ ਫਿਰ ਸਾਨੂੰ ਸੋਹਣੀਆਂ ਲੱਗਣਗੀਆਂ। ਹੁਣ ਅਸੀਂ ਕੀ ਕਰਨਾ, ਜਿਹੜੀਆਂ ਪੁਰਾਣੀਆਂ ਚੀਜ਼ਾਂ ਨਾ, ਇਹਨਾਂ ਦਾ ਅਸੀਂ ਇੱਕ ਕਲੈਕਸ਼ਨ ਕਾਰਨਰ ਜਾਂ ਮੈਮਰੀ ਵਾਲ ਬਣਾਉਣੀ ਹੈ, ਔਰ ਉੱਥੇ ਇਹਨਾਂ ਨੂੰ ਟਿਕਾਣਾ, ਕਲੈਕਸ਼ਨ ਕਾਰਨਰ ਜਾਂ ਮੈਮਰੀ ਵਾਲ ਬਣਾਉਣੀ ਹੈ। ਔਰ ਜੇਕਰ ਤਾਂ ਇਹਨਾਂ ਦਾ ਰੰਗ ਔਰ ਸ਼ੈਲੀ ਅਲੱਗ ਅਲੱਗ ਹੈ, ਤਾਂ ਇਹਨਾਂ ਨੂੰ ਤੁਸੀਂ ਸਫੇਦ ਦੀਵਾਰ 'ਤੇ, ਜਾਂ ਤੁਹਾਡੀ ਵਾਲ ਸਫੇਦ ਨਹੀਂ ਹੈ ਤਾਂ ਪਿੱਛੇ ਤੁਸੀਂ ਵਾਈਟ ਸ਼ੀਟ ਲਗਾ ਸਕਦੇ ਹੋ, ਜਾਂ ਕੋਈ ਵੀ ਵਾਈਟ ਬੈਕਗਰਾਊਂਡ ਦੇ ਕੇ ਉਹਦੇ 'ਤੇ ਨਿਊਟਰਲ ਟੋਨ ਜਾਂ ਲੱਕੜੀ ਦੀ ਸ਼ੈਲਫ ਯੂਜ਼ ਕਰ ਸਕਦੇ ਹੋ, ਅਤੇ ਉਹਦੇ ਸਾਹਮਣੇ ਤੁਸੀਂ ਇਹ ਚੀਜ਼ਾਂ ਰੱਖੋ। ਦੇਖਿਓ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਅਲੱਗ ਅਲੱਗ ਸ਼ੈਲੀ ਦੀਆਂ ਸੀ, ਜਦੋਂ ਤੁਸੀਂ ਉਹਦੀ ਬੈਕਗਰਾਊਂਡ ਵਾਈਟ ਦਿਓਗੇ ਜਾਂ ਹਲਕੇ ਕਲਰ ਦੀ ਦਿਓਗੇ, ਉਹਦੇ ਸਾਹਮਣੇ ਰੱਖੋਗੇ, ਤਾਂ ਇਹ ਚੀਜ਼ਾਂ ਉੱਭਰ ਕੇ ਸਾਹਮਣੇ ਆਉਣਗੀਆਂ, ਅਤੇ ਇਹਦੇ ਨਾਲ ਕੀ ਹੈ, ਜਿਹੜਾ ਤੁਹਾਡਾ ਘਰ ਹੈ ਉਹ ਵਿਵਸਥਿਤ ਦਿਖਾਈ ਦੇਗਾ, ਸਜਿਆ ਹੋਇਆ ਦਿਖਾਈ ਦੇਗਾ। ਔਰ ਜਿਹੜੀ ਛੋਟੀਆਂ ਚੀਜ਼ਾਂ, ਇਹਨਾਂ ਨੂੰ ਤੁਸੀਂ ਦੂਰ ਦੂਰ ਕਰਕੇ ਨਹੀਂ ਰੱਖਣਾ, ਅਲੱਗ ਅਲੱਗ ਨਹੀਂ ਰੱਖਣਾ, ਬਲਕਿ 3-4-5 ਇਕੱਠੀਆਂ ਸਜਾ ਕੇ ਰੱਖਣੀਆਂ ਨੇ, ਸਮੂਹ ਦੇ ਵਿੱਚ, ਗਰੁੱਪ ਦੇ ਵਿੱਚ ਰੱਖੋ। ਇੱਦਾਂ ਇਹ ਬਿਖਰੇ ਹੋਏ ਨਹੀਂ, ਬਲਕਿ ਇੱਦਾਂ ਲੱਗੇਗਾ ਕਿ ਜਿਵੇਂ ਇੰਟੈਂਸ਼ਨਲੀ ਅਸੀਂ ਉਹਨੂੰ ਗਰੁੱਪ ਦੇ ਵਿੱਚ ਸਜਾ ਕੇ ਰੱਖਿਆ ਹੋਇਆ। ਔਰ ਕਈ ਵਾਰੀ ਕੀ ਹੁੰਦਾ ਕਿ ਐਸੀ ਚੀਜ਼ ਹੁੰਦੀ ਹੈ ਜਿਹੜੀ ਸਾਡੀ ਬਾਕੀ ਇੰਟੀਰੀਅਰ ਦੇ ਨਾਲ ਮੇਲ ਨਹੀਂ ਖਾਂਦੀ, ਜਿਵੇਂ ਕਿ ਘਰ ਵਿੱਚ ਕੋਈ ਚਮਕੀਲੇ ਜਿਹੇ ਰੰਗ ਦੀ ਵਸਤੂ ਪਈ ਹੋਈ ਹੈ, ਅਤੇ ਉਹਨੂੰ ਤੁਸੀਂ ਕੀ ਕਰਨਾ, ਉਹਨੂੰ ਨਿਊਟਰਲ ਦੀਵਾਰ ਦੇ ਸਾਹਮਣੇ ਰੱਖੋ, ਫਿਰ ਉਹ ਬੈਲੈਂਸ ਲੱਗੇਗੀ। ਔਰ ਜੇਕਰ ਕੋਈ ਗਹਿਰੇ ਰੰਗ ਦਾ ਸ਼ੋਪੀਸ ਪਿਆ, ਤਾਂ ਉਹਨੂੰ ਹਲਕੇ ਰੰਗ ਦੀ ਸ਼ੈਲਫ 'ਤੇ ਰੱਖੋ, ਉਹਦੇ ਨਾਲ ਉਹ ਬੈਲੈਂਸ ਲੱਗਣ ਲੱਗ ਜਾਏਗਾ, ਅਤੇ ਤੁਹਾਡਾ ਘਰ ਵੀ ਹੈ ਜਿਹੜਾ ਉਹ ਵਿਵਸਥਿਤ ਨਜ਼ਰ ਆਏਗਾ। ਇੱਕ ਗੱਲ ਹੋਰ ਕਿ ਕਈ ਵਾਰੀ ਨਾ ਛੋਟੇ ਛੋਟੇ ਆਕਾਰ ਦੀਆਂ ਪੇਂਟਿੰਗਸ ਪਈਆਂ ਹੁੰਦੀਆਂ, ਤਾਂ ਸਾਨੂੰ ਇੱਦਾਂ ਲੱਗਦਾ ਕਿ ਜਿਹੜੀਆਂ ਫੋਟੋਆਂ ਨੇ ਜਾਂ ਪੇਂਟਿੰਗਸ ਹੈ ਸਿਰਫ ਦੀਵਾਰਾਂ 'ਤੇ ਹੀ ਲਗਾਉਣੀਆਂ। ਨਹੀਂ, ਜ਼ਰੂਰੀ ਨਹੀਂ ਕਿ ਦੀਵਾਰਾਂ 'ਤੇ ਲਗਾਉਣੀਆਂ, ਘਰ ਵਿੱਚ ਜੇ ਪੋਲ ਹੈਗੇ, ਪਿੱਲਰ ਹੈ, ਖੰਭੇ ਹੈ ਜਾਂ ਕੋਲਮਸ ਨੇ, ਉਹਨਾਂ 'ਤੇ ਵੀ ਤੁਸੀਂ ਛੋਟੀਆਂ ਛੋਟੀਆਂ ਤਸਵੀਰਾਂ ਨੇ ਜਿਹੜੀਆਂ ਜਾਂ ਪੇਂਟਿੰਗਸ ਨੇ ਉਹ ਲਗਾ ਸਕਦੇ ਹੋ। ਔਰ ਇੱਕ ਚੀਜ਼ ਹੋਰ, ਤੁਹਾਡੇ ਕੋਲ ਕੁਛ ਇੱਦਾਂ ਹੀ ਚੀਜ਼ ਪਈ ਹੈ ਜਿਹੜੀ ਕਿ ਤੁਹਾਨੂੰ ਸੋਹਣੀ ਲੱਗਦੀ ਹੈ, ਬਟ ਉਹ ਕਿਸੇ ਦੇ ਨੋਟਿਸ ਵਿੱਚ ਨਹੀਂ ਆ ਰਹੇ, ਅਤੇ ਤੁਸੀਂ ਇਸ ਅਨਮੋਲ ਵਸਤੂ ਨੂੰ ਵੀ ਵਿਸ਼ੇਸ਼ ਬਣਾ ਸਕਦੇ ਹੋ, ਖਾਸ ਬਣਾ ਸਕਦੇ ਹੋ। ਕਿੱਦਾਂ? ਉਹਨੂੰ ਸਪੋਟਲਾਈਟ ਦੇ ਵਿੱਚ ਰੱਖ ਕੇ, ਪਿਕਚਰ ਲਾਈਟ ਜਾਂ ਵਾਰਮ LED ਲਾਈਟ ਉਹਦੇ ਪਿੱਛੇ ਲਗਾ ਦਿਓ, ਜਾਂ ਸਪੋਟਲਾਈਟ ਦੇ ਨੀਚੇ ਉਹ ਚੀਜ਼ ਰੱਖੋ, ਤਾਂ ਕਿ ਲੋਕਾਂ ਦਾ ਧਿਆਨ ਉਹਦੇ 'ਤੇ ਕੇਂਦਰਿਤ ਹੋਵੇ ਅਤੇ ਉਹ ਅਟਰੈਕਸ਼ਨ ਪੀਸ ਬਣ ਜਾਏ। ਸੋ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਆਪਣੇ ਡਰਾਇੰਗ ਰੂਮ ਨੂੰ, ਆਪਣੇ ਲਿਵਿੰਗ ਏਰੀਆ ਨੂੰ, ਆਪਣੇ ਬੈੱਡਰੂਮ ਨੂੰ ਬਿਊਟੀਫੁੱਲ ਬਣਾ ਸਕਦੇ ਹੋ, ਡੈਕੋਰੇਟ ਕਰ ਸਕਦੇ ਹੋ, ਸੋਹਣਾ ਲੱਗਿਆ ਕਰ ਸਕਦੇ ਹੋ। ਕਰਨਾ ਕੁਛ ਵੀ ਨਹੀਂ ਹੁੰਦਾ, ਬਸ ਥੋੜ੍ਹਾ ਜਿਹਾ ਧਿਆਨ ਦੇਣਾ ਹੈ ਅਤੇ ਹਲਕਾ ਜਿਹਾ ਸਾਨੂੰ ਮਿਹਨਤ ਕਰਨੀ ਪੈਂਦੀ ਹੈ, ਬਸ ਦਿਮਾਗ ਥੋੜ੍ਹਾ ਜ਼ਿਆਦਾ ਲਗਾਉਣਾ ਪੈਂਦਾ। ਸੋ ਦਿਮਾਗ ਲਗਾਓ ਕਿ ਕਿੱਦਾਂ ਮੈਂ ਕਰ ਸਕਦੀ। ਸੋ ਟਿਪਸ ਮੈਂ ਤੁਹਾਨੂੰ ਦੱਸ ਦਿੱਤੇ ਹੈ, ਅਤੇ ਹੁਣ ਤੁਸੀਂ ਆਪਣੇ ਡਰਾਇੰਗ ਰੂਮ ਵਿੱਚ ਜਾਂ ਲਿਵਿੰਗ ਏਰੀਆ ਵਿੱਚ, ਜਿੱਥੇ ਵੀ ਤੁਹਾਨੂੰ ਲੱਗਦਾ ਕਿ ਆਲਤੂ ਫਾਲਤੂ ਸਮਾਨ ਪਿਆ, ਉੱਥੇ ਜਾ ਕੇ ਨਜ਼ਰ ਘੁਮਾਓ ਅਤੇ ਦੇਖੋ ਕਿ ਕਿੱਦਾਂ ਤੁਸੀਂ ਇਹਨੂੰ ਸਜਾ ਸਕਦੇ ਹੋ। ਸੋ ਦੋਸਤੋ, ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ, ਹੋਮ ਸਵੀਟ ਹੋਮ ਚੱਲ ਰਿਹਾ ਹੈ ਜੀ ਪ੍ਰੋਗਰਾਮ, ਅਤੇ ਹੁਣ ਵਾਰੀ ਆ ਗਈ ਹੈ ਗੀਤ ਦੀ, ਪਲੇ ਕਰਨ ਜਾ ਰਹੀ ਹਾਂ। ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਮਿਲਦੀ ਹਾਂ ਕੁਛ ਹੋਰ ਗੱਲਾਂ ਦੇ ਨਾਲ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ। ਅਤੇ ਦੋਸਤੋ, ਹੋਮ ਸਵੀਟ ਹੋਮ ਦੇ ਵਿੱਚ ਹੁਣ ਗੱਲ ਆ ਗਿਆ ਹਲਕੀ ਫੁਲਕੀ ਮਸਤੀ ਕਰਨ ਦਾ। ਸੋ ਦੋਸਤੋ, ਇੱਕ ਵਾਰੀ ਕੀ ਹੁੰਦਾ ਹੈ ਕਿ ਹਸਬੈਂਡ ਵਾਈਫ ਨਾ ਸਵੇਰੇ ਸਵੇਰੇ ਬੈਠ ਕੇ ਚਾਹ ਬਿਸਕਿਟ ਲੈ ਰਹੇ ਹੁੰਦੇ ਆ, ਹੈ ਨਾ, ਬੈੱਡ ਟੀ ਜਿਹਨੂੰ ਆਪਾਂ ਕਹਿੰਦੇ ਹਾਂ। ਆਰਾਮ ਨਾਲ ਬੈਠ ਕੇ ਉਹ ਚਾਹ ਬਿਸਕਿਟ ਲੈ ਰਹੇ ਹੈ ਅਤੇ ਪਤੀ ਕਹਿੰਦਾ ਕਿ ਯਾਰ, ਇਹ ਜਿਹੜਾ ਚਾਹ ਬਿਸਕਿਟ ਦਾ ਰਿਸ਼ਤਾ ਹੈ ਨਾ, ਇਹ ਵੀ ਅਜੀਬ ਹੈ। ਅਤੇ ਪਤਨੀ ਕਹਿੰਦੀ ਹੈ, ਜੀ ਉਹ ਕਿਵੇਂ, ਇਹ ਕਿਵੇਂ ਅਜੀਬ ਹੈ? ਫਿਰ ਪਤੀ ਪਤਾ ਕੀ ਕਹਿੰਦਾ ਹੈ, ਕਹਿੰਦਾ ਕਿ ਬਿਸਕਿਟ ਚਾਹ 'ਚ ਡੁੱਬ ਕੇ ਨਾ ਨਰਮ ਹੋ ਜਾਂਦਾ, ਬਿਲਕੁਲ ਮੇਰੇ ਵਾਂਗ। ਅਤੇ ਪਤਨੀ ਕਹਿੰਦੀ, ਅਤੇ ਚਾਹ ਦਾ ਕੀ? ਪਤੀ ਕਹਿੰਦਾ, ਚਾਹ ਨੂੰ ਕੋਈ ਫਰਕ ਹੀ ਨਹੀਂ ਪੈਂਦਾ, ਬਿਲਕੁਲ ਤੇਰੇ ਵਾਂਗ।

ਕਰਨੀਆਂ ਬਹੁਤ ਜ਼ਰੂਰੀ ਹੈ ਸਿਹਤ ਦੇ ਲਈ, ਕਿਉਂਕਿ ਇਹਦੇ ਨਾਲ ਵੀ ਜਿਹੜੀ ਤੁਹਾਡੀ ਇਮਿਊਨਿਟੀ ਹੈ ਉਹ ਸਟਰੋਂਗ ਹੁੰਦੀ ਹੈ। ਅਤੇ ਇਸ ਤੋਂ ਇਲਾਵਾ ਸਾਫ਼ ਸਫਾਈ ਦੀਆਂ ਆਦਤਾਂ ਹੋਣੀਆਂ ਬਹੁਤ ਜ਼ਰੂਰੀ ਹੈ, ਜਿਵੇਂ ਖਾਣਾ ਖਾਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਹੱਥ ਧੋਣਾ ਜ਼ਰੂਰੀ ਹੈ, ਔਰ ਕੱਪੜੇ ਸਾਫ਼ ਸੁਥਰੇ ਪਾਉਣੇ ਆ। ਜੇਕਰ ਤੁਸੀਂ ਬਾਹਰ ਕਿਤੇ ਗਏ ਹੋ ਤਾਂ ਇਮੀਡੀਏਟਲੀ ਆ ਕੇ ਹੱਥ ਧੋਵੋ। ਇਸ ਤੋਂ ਇਲਾਵਾ ਜੇਕਰ ਬੱਚਿਆਂ ਦੇ ਟੀਕੇ ਪੈਂਡਿੰਗ ਹੈਗੇ, ਇਮਿਊਨਾਈਜੇਸ਼ਨ ਪ੍ਰੋਪਰ ਨਹੀਂ ਹੋਈ ਹੋਈ, ਤਾਂ ਉਸਦਾ ਵੀ ਧਿਆਨ ਰੱਖਿਆ ਜਾਵੇ। ਉਹਨਾਂ ਨੂੰ ਸਮੇਂ ਦੇ ਮੁਤਾਬਕ ਜੋ ਟੀਕੇ ਲਗਵਾਉਣੇ ਨੇ ਉਹ ਲਗਵਾਏ ਜਾਣ, ਅਤੇ ਜੇਕਰ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਸਾਡੇ ਬੱਚਿਆਂ ਦੀ ਜਿਹੜੀ ਇਮਿਊਨਿਟੀ ਹੈ ਉਹ ਬਣੀ ਰਹੇਗੀ, ਅਤੇ ਮੌਸਮ ਦੀ ਤਬਦੀਲੀ ਦੇ ਦੌਰਾਨ, ਮੌਸਮ ਦੇ ਬਦਲਾਵ ਦੇ ਦੌਰਾਨ ਉਹ ਬਿਮਾਰ ਨਹੀਂ ਹੋਣਗੇ। ਸੋ ਇਸੇ ਤਰ੍ਹਾਂ ਹੀ ਬਣੇ ਰਹਿਣਾ ਹੈ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ, ਅਤੇ ਹੁਣ ਇੰਜੋਏ ਕਰਦੇ ਹਾਂ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਗੀਤ ਚੱਲੇ।

ਤੜਕੇ ਨੂੰ ਤੁਸੀਂ ਚਾਵਲ ਜਾਂ ਪਰੌਂਠਿਆਂ ਦੇ ਨਾਲ ਲਓ, ਦੇਖਿਓ ਕਿੰਨਾ ਹੀ ਸਵਾਦ ਲੱਗਦਾ, ਕਿਉਂਕਿ ਗਰਮੀ ਦੇ ਵਿੱਚ ਇਹ ਹਲਕਾ ਹਲਕਾ ਲੱਗਦਾ, ਖੱਟਾ ਖੱਟਾ ਲੱਗਦਾ ਅਤੇ ਸਾਨੂੰ ਸਵਾਦ ਵੀ ਲੱਗਦਾ। ਕਰਨਾ ਕੁਛ ਵੀ ਨਹੀਂ ਹੈ, ਸੌਖਾ ਜਿਹਾ ਕੰਮ ਹੈ। ਪਿਆਜ਼ ਅਤੇ ਮਿਰਚ ਨੂੰ ਕੱਟ ਲੈਣਾ ਅਤੇ ਖਰੜ ਦੇ ਵਿੱਚ ਪਿਆਜ਼, ਹਰੀ ਮਿਰਚ, ਲਸਣ ਦੀਆਂ ਕਲੀਆਂ ਨੂੰ ਅਸੀਂ ਕੁੱਟ ਲੈਣਾ ਅਤੇ ਫਿਰ ਹਰਾ ਧਨੀਆ ਪਾ ਕੇ ਕੁੱਟ ਲੈਣਾ ਔਰ ਦਹੀਂ, ਲਾਲ ਮਿਰਚ ਪਾਊਡਰ, ਨਮਕ ਅਤੇ ਜੀਰਾ ਪਾਊਡਰ ਮਹੀਨ ਹੋਣ ਤੱਕ ਕੁੱਟ ਲਓ। ਫਿਰ ਤੜਕੇ ਦੇ ਵਿੱਚ ਘੀ ਦੇ ਵਿੱਚ ਰਾਈ ਪਾਓ, ਜੀਰਾ ਤੜਕਾਓ ਅਤੇ ਦਹੀਂ ਦਾ ਮਿਸ਼ਰਣ ਉਹਦੇ ਵਿੱਚ ਪਾ ਦਿਓ, ਸਿੰਪਲ। ਔਰ ਲਓ ਜੀ, ਸਾਡਾ ਤਿਆਰ ਹੈ ਦਹੀਂ ਪਿਆਜ਼ ਤੜਕਾ, ਅਤੇ ਇਹਨੂੰ ਫਿਰ ਬਣਾਓ ਪਰੌਂਠੇ ਜਾਂ ਚਾਵਲ ਅਤੇ ਨਾਲ ਖਾਓ ਔਰ ਫਿਰ ਨਾਲ ਰੇਨਬੋ ਨੂੰ ਯਾਦ ਵੀ ਕਰੋ। ਔਰ ਇਸ ਰੈਸਿਪੀ ਤੋਂ ਬਾਅਦ ਜੇਕਰ ਪੈਰਿਸ ਜਾਣ ਦਾ ਮੌਕਾ ਮਿਲ ਜਾਂਦਾ ਕਿੰਨਾ ਵਧੀਆ ਹੋਏਗਾ ਨਾ, ਹੈ ਨਾ? ਅਤੇ ਚਲੋ ਸਤਿੰਦਰ ਸਰਤਾਜ ਨਾਲ ਇੰਜੋਏ ਕਰਦੇ ਹਾਂ ਜੀ ਪੈਰਿਸ ਦੀ ਜੁਗਨੀ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ। ਅਤੇ ਦੋਸਤੋ, ਹੋਮ ਸਵੀਟ ਹੋਮ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ। ਉਹ ਹੈ ਜੀ, ਸਟੋਕ ਦੇ ਨਾਲ ਖਾਣੇ ਦਾ ਸਵਾਦ ਵਧੇਗਾ। ਸਟੋਕ ਸਟੋਕ, ਹਾਂਜੀ, ਵੈਜੀਟੇਬਲ ਸਟੋਕ। ਕਿਹੜਾ ਸਟੋਕ? ਵੈਜੀਟੇਬਲ ਸਟੋਕ। ਸੋ ਦੋਸਤੋ, ਇਹ ਕਿੱਦਾਂ ਬਣਦਾ ਸਟੋਕ ਅਤੇ ਕੀ ਹੁੰਦਾ ਹੈ, ਇਹਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ। ਅਕਸਰ ਤੁਸੀਂ ਰੈਸਿਪੀਜ਼ ਵਿੱਚ ਸੁਣਿਆ ਹੋਣਾ ਹੈ ਵੈਜੀਟੇਬਲ ਸਟੋਕ, ਜਾਂ ਸੁਣਿਆ ਹੋਣਾ ਜਾਂ ਕਿਤੇ ਪੜ੍ਹਿਆ ਹੋਣਾ, ਬਟ ਇਹ ਹੁੰਦਾ ਕਿਵੇਂ ਹੈ ਅਤੇ ਕਿਵੇਂ ਬਣਦਾ? ਵੈਜੀਟੇਬਲ ਸਟੋਕ ਦੋਸਤੋ ਹੁੰਦਾ ਹੈ ਕਿ ਸਬਜ਼ੀਆਂ ਨੂੰ ਨਾ ਪਾਣੀ ਦੇ ਵਿੱਚ ਧੀਮੀ ਆਂਚ 'ਤੇ ਪਕਾ ਕੇ ਪਕਾਇਆ ਜਾਂਦਾ, ਅਤੇ ਫਿਰ ਇਹ ਜਿਹੜਾ ਸਬਜ਼ੀਆਂ ਵਾਲਾ ਪਾਣੀ ਹੁੰਦਾ ਇਹਨੂੰ ਸਟੋਕ ਕਰ ਲਿਆ ਜਾਂਦਾ, ਅਤੇ ਫਿਰ ਇਸ ਪਾਣੀ ਨੂੰ ਅਸੀਂ ਅਲੱਗ ਅਲੱਗ ਰੈਸਿਪੀਜ਼ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਅਤੇ ਇਹ ਜਿਹੜਾ ਪਾਣੀ ਹੈ ਇਹ ਵਿਟਾਮਿਨ, ਖਣਿਜ, ਐਂਟੀ ਆਕਸੀਡੈਂਟ ਭਰਪੂਰ ਹੁੰਦਾ। ਅਤੇ ਕਿੱਦਾਂ ਬਣਾਉਣਾ ਉਹ ਮੈਂ ਤੁਹਾਨੂੰ ਦੱਸਦੀ ਹਾਂ। ਇੱਕ ਵੱਡੇ ਬਰਤਨ ਦੇ ਵਿੱਚ ਅਸੀਂ 2 ਲੀਟਰ ਪਾਣੀ ਲੈਣਾ, ਔਰ ਇਹਦੇ ਵਿੱਚ ਅਸੀਂ ਸਬਜ਼ੀਆਂ ਉਬਾਲਣੀਆਂ। ਸਬਜ਼ੀਆਂ ਕਿੱਦਾਂ ਦੀਆਂ? ਜਿਵੇਂ ਮੋਟਾ ਕੱਟਿਆ ਹੋਇਆ ਇੱਕ ਪਿਆਜ਼, ਕੱਟੀ ਹੋਈ ਇੱਕ ਗਾਜਰ, ਜਾਂ 1-2 ਡੰਡੇ

ਸੋ ਦੋਸਤੋ, ਇਹ ਕਿੱਦਾਂ ਬਣਦਾ ਸਟੋਕ ਅਤੇ ਕੀ ਹੁੰਦਾ ਹੈ, ਇਹਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ। ਅਕਸਰ ਤੁਸੀਂ ਰੈਸਿਪੀਜ਼ ਵਿੱਚ ਸੁਣਿਆ ਹੋਣਾ ਹੈ ਵੈਜੀਟੇਬਲ ਸਟੋਕ, ਜਾਂ ਸੁਣਿਆ ਹੋਣਾ ਜਾਂ ਕਿਤੇ ਪੜ੍ਹਿਆ ਹੋਣਾ, ਬਟ ਇਹ ਹੁੰਦਾ ਕਿਵੇਂ ਹੈ ਅਤੇ ਕਿਵੇਂ ਬਣਦਾ? ਵੈਜੀਟੇਬਲ ਸਟੋਕ ਦੋਸਤੋ ਹੁੰਦਾ ਹੈ ਕਿ ਸਬਜ਼ੀਆਂ ਨੂੰ ਨਾ ਪਾਣੀ ਦੇ ਵਿੱਚ ਧੀਮੀ ਆਂਚ 'ਤੇ ਪਕਾਇਆ ਜਾਂਦਾ, ਅਤੇ ਫਿਰ ਇਹ ਜਿਹੜਾ ਸਬਜ਼ੀਆਂ ਵਾਲਾ ਪਾਣੀ ਹੁੰਦਾ ਇਹਨੂੰ ਸਟੋਕ ਕਰ ਲਿਆ ਜਾਂਦਾ, ਅਤੇ ਫਿਰ ਇਸ ਪਾਣੀ ਨੂੰ ਅਸੀਂ ਅਲੱਗ ਅਲੱਗ ਰੈਸਿਪੀਜ਼ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਅਤੇ ਇਹ ਜਿਹੜਾ ਪਾਣੀ ਹੈ ਇਹ ਵਿਟਾਮਿਨ, ਖਣਿਜ, ਐਂਟੀ ਆਕਸੀਡੈਂਟ ਭਰਪੂਰ ਹੁੰਦਾ। ਅਤੇ ਕਿੱਦਾਂ ਬਣਾਉਣਾ ਉਹ ਮੈਂ ਤੁਹਾਨੂੰ ਦੱਸਦੀ ਹਾਂ। ਇੱਕ ਵੱਡੇ ਬਰਤਨ ਦੇ ਵਿੱਚ ਅਸੀਂ 2 ਲੀਟਰ ਪਾਣੀ ਲੈਣਾ, ਔਰ ਇਹਦੇ ਵਿੱਚ ਅਸੀਂ ਸਬਜ਼ੀਆਂ ਉਬਾਲਣੀਆਂ। ਸਬਜ਼ੀਆਂ ਕਿੱਦਾਂ ਦੀਆਂ, ਜਿਵੇਂ ਮੋਟਾ ਕੱਟਿਆ ਹੋਇਆ 1 ਪਿਆਜ਼, ਕੱਟੀ ਹੋਈ 1 ਗਾਜਰ, ਜਾਂ 1-2 ਡੰਡਾ ਭਿੰਡੀ ਜਾਂ ਚੁਕੰਦਰ ਦਾ ਉਪਯੋਗ ਨਹੀਂ ਕਰਨਾ। ਇਹਦੇ ਨਾਲ ਸਟੋਕ ਦੇ ਵਿੱਚ ਕੜਵਾਹਟ ਆ ਜਾਂਦੀ, ਕੜਵਾਪਨ ਆ ਜਾਂਦਾ, ਅਤੇ ਨਾ ਹੀ ਆਲੂ ਪਾਉਣੇ ਆ, ਕਿਉਂਕਿ ਆਲੂ ਜੇਕਰ ਪਾਵਾਂਗੇ ਤਾਂ ਸਟੋਕ ਹੈ ਜਿਹੜਾ ਉਹ ਸਟਾਰਚ ਯੁਕਤ ਹੋ ਜਾਂਦਾ, ਸੋ ਇਹ ਵੀ ਨਹੀਂ ਪਾਉਣਾ। ਅਤੇ ਹੁਣ ਅੱਗੋਂ ਕੀ ਕਰਨਾ, ਸਟੋਕ ਸਾਡਾ ਬਣ ਗਿਆ, ਇਹਨੂੰ ਪੂਰੀ ਤਰ੍ਹਾਂ ਠੰਡਾ ਹੋਣ ਦੇਣਾ, ਅਤੇ ਫਿਰ ਅਸੀਂ ਇਹਨੂੰ ਏਅਰ ਟਾਈਟ 1 ਕੱਚ ਦੀ ਬੋਤਲ ਜਾਂ ਜਾਰ ਦੇ ਵਿੱਚ ਭਰ ਕੇ ਫਰਿੱਜ ਵਿੱਚ ਰੱਖ ਲੈਣਾ। 4-5 ਦਿਨਾਂ ਤੱਕ ਫਰਿੱਜ ਦੇ ਵਿੱਚ ਇਹਨੂੰ ਅਸੀਂ ਸੁਰੱਖਿਅਤ ਰੱਖ ਸਕਦੇ ਹਾਂ, ਅਤੇ ਜੇਕਰ ਅਸੀਂ ਲੰਬੇ ਸਮੇਂ ਤੱਕ ਸਟੋਰ ਕਰਨਾ ਤਾਂ ਫਿਰ ਤੁਸੀਂ ਇਹਨੂੰ ਆਈਸ ਕਿਊਬ ਟ੍ਰੇ ਦੇ ਵਿੱਚ ਜਮਾ ਲਓ। ਆਈਸ ਕਿਊਬ ਟ੍ਰੇ ਦੇ ਵਿੱਚ ਜਮਾ ਕੇ ਕਿਊਬਸ ਨੂੰ ਬਾਹਰ ਕੱਢ ਲਓ, ਅਤੇ ਫਿਰ ਜ਼ਿਪ ਲੋਕ ਬੈਗ ਦੇ ਵਿੱਚ ਭਰ ਕੇ ਇਹਨੂੰ ਫਰੀਜ਼ਰ ਦੇ ਵਿੱਚ ਰੱਖ ਦਿਓ, ਅਤੇ ਫਿਰ ਤੁਸੀਂ 2-3 ਮਹੀਨੇ ਤੱਕ ਇਹਨੂੰ ਸਟੋਰ ਕਰ ਸਕਦੇ ਹੋ। ਅਤੇ ਹੁਣ ਲਓ ਜੀ, ਸਾਡਾ ਸਟੋਕ ਤਿਆਰ ਹੋ ਗਿਆ, ਅਤੇ ਹੁਣ ਅਸੀਂ ਇਹਨੂੰ ਇਸਤੇਮਾਲ ਕਿੱਦਾਂ ਕਰਨਾ। ਇਸਤੇਮਾਲ ਕਿਵੇਂ ਕਰਨਾ ਹੈ ਜੀ, ਜਦੋਂ ਅਸੀਂ ਕੋਈ ਸਬਜ਼ੀ ਬਣਾਉਣੀ ਹੈ ਜਾਂ ਅਸੀਂ ਕੋਈ ਡਿਸ਼ ਬਣਾ ਰਹੇ ਹਾਂ ਜਿਹਦੇ ਵਿੱਚ ਪਾਣੀ ਯੂਜ਼ ਕਰਨਾ, ਤਾਂ ਪਾਣੀ ਦੀ ਜਗ੍ਹਾ ਅਸੀਂ ਸਟੋਕ ਯੂਜ਼ ਕਰਾਂਗੇ। ਜਿਵੇਂ ਪੁਲਾਓ ਬਣਾਉਣਾ ਹੈ ਜਾਂ ਜੀਰਾ ਰਾਈਸ ਬਣਾਉਣਾ ਹੈ ਜਾਂ ਵੈਜ ਬਿਰਿਆਨੀ ਬਣਾ ਰਹੇ ਹਾਂ, ਉਹਦੇ ਵਿੱਚ ਤੁਸੀਂ ਚਾਵਲ ਪਕਾਉਂਦੇ ਸਮੇਂ ਸਿੰਪਲ ਪਾਣੀ ਨਹੀਂ ਯੂਜ਼ ਕਰਨਾ, ਪਲੇਨ ਵਾਟਰ ਨਹੀਂ ਯੂਜ਼ ਕਰਨਾ, ਉਹਦੇ ਵਿੱਚ ਤੁਸੀਂ ਇਹ ਸਟੋਕ ਵਾਲਾ ਪਾਣੀ ਯੂਜ਼ ਕਰੋ। ਇਸ ਤੋਂ ਇਲਾਵਾ ਤੁਸੀਂ ਅਰਹਰ ਜਾਂ ਮੂੰਗ ਦੀ ਦਾਲ ਬਣਾ ਰਹੇ ਹੋ ਜਾਂ ਪੌਸ਼ਟਿਕ ਖਿਚੜੀ ਬਣਾ ਰਹੇ ਹੋ, ਅਤੇ ਉਹਦੇ ਵਿੱਚ ਵੀ ਤੁਸੀਂ ਇਸ ਸਟੋਕ ਦਾ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਗਾੜੀ ਗ੍ਰੇਵੀ ਵਾਲੀਆਂ ਜਿਹੜੀਆਂ ਸਬਜ਼ੀਆਂ ਹੁੰਦੀਆਂ, ਜਿਵੇਂ ਕੜਾਹੀ ਪਨੀਰ ਹੋ ਗਿਆ, ਵੈਜ ਕੋਫਤਾ ਹੋ ਗਿਆ, ਜਾਂ ਗ੍ਰੇਵੀ ਵਾਲਾ ਪਾਸਤਾ ਹੈ, ਉਹਦੇ ਵਿੱਚ ਵੀ ਤੁਸੀਂ ਇਸ ਸਟੋਕ ਦਾ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਮੋਮੋਜ਼ ਦੀ ਚਟਨੀ ਜਾਂ ਸੂਪ ਬੇਸ ਦੇ ਵਿੱਚ ਵੀ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ। ਔਰ ਏਅਰ ਫਰਾਇਰ ਜਾਂ ਓਵਨ ਦੇ ਵਿੱਚ ਅਸੀਂ ਕੋਈ ਸਬਜ਼ੀ ਬੇਕ ਕੀਤੀ ਹੈ ਤਾਂ ਉਹਨੂੰ ਨਮੀ ਦੇਣ ਦੇ ਲਈ ਉਹਦੇ ਉੱਪਰ ਵੀ ਤੁਸੀਂ ਸਟੋਕ ਦਾ ਛਿੜਕਾਅ ਕਰ ਸਕਦੇ ਹੋ। ਹੈ ਨਾ ਕਮਾਲ ਦੀ ਚੀਜ਼, ਬਣਾ ਕੇ ਰੱਖਿਆ ਹੋਵੇ ਤਾਂ ਕਈ ਜਗ੍ਹਾ ਯੂਜ਼ ਹੋ ਜਾਂਦਾ, ਔਰ ਇਹਦੇ ਵਿੱਚ ਬਹੁਤ ਸਾਰੇ ਵਿਟਾਮਿਨ, ਖਣਿਜ ਅਤੇ ਐਂਟੀ ਆਕਸੀਡੈਂਟ ਹੁੰਦੇ ਨੇ ਜਿਹੜੇ ਕਿ ਸਾਡੇ ਖਾਣੇ ਨੂੰ ਤਾਂ ਨਿਊਟ੍ਰੀਸ਼ੀਅਸ ਕਰਨਗੇ ਹੀ, ਅਤੇ ਸਾਨੂੰ ਵੀ ਤਾਕਤ ਦੇਣਗੇ। ਸੋ ਹੈ ਕਮਾਲ ਦੀ ਚੀਜ਼, ਘਰ ਵਿੱਚ ਜਿਹੜੀਆਂ ਸਬਜ਼ੀਆਂ ਕਾਫੀ ਆ ਜਾਂਦੀਆਂ ਕਈ ਵਾਰੀ ਅਤੇ ਵੇਸਟ ਹੁੰਦੀਆਂ ਰਹਿੰਦੀਆਂ, ਉਹਨਾਂ ਨੂੰ ਤੁਸੀਂ ਇਕੱਠਾ ਕਰਕੇ ਬਸ ਉਹਦਾ ਵੈਜ ਸਟੋਕ ਬਣਾ ਲੈਣਾ, ਅਤੇ ਫਿਰ ਤੁਸੀਂ ਇਹਨੂੰ ਯੂਜ਼ ਕਰਦੇ ਰਹਿਣਾ, ਕਾਫੀ ਸਮੇਂ ਤੱਕ ਇਹਨੂੰ ਯੂਜ਼ ਕਰ ਸਕਦੇ ਹੋ ਜੇਕਰ ਤੁਸੀਂ ਇਹਨੂੰ ਕਿਊਬਸ ਦੇ ਰੂਪ ਵਿੱਚ ਜਮਾ ਲੈਂਦੇ ਹੋ। ਸੋ ਦੋਸਤੋ, ਇਹ ਇਨਫੋਰਮੇਸ਼ਨ ਸੀ ਅੱਜ ਦੇ ਹੋਮ ਸਵੀਟ ਹੋਮ ਦੀ ਲਾਸਟ ਇਨਫੋਰਮੇਸ਼ਨ, ਅਤੇ ਕੁਝ ਹੀ ਪਲਾਂ ਦੇ ਬਾਅਦ ਮੈਂ ਤੁਹਾਨੂੰ ਮਿਲਾਂਗੀ ਅਗਲੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ। ਅਤੇ ਹੁਣ ਅਸੀਂ ਸੁਣਦੇ ਹਾਂ ਹੋਮ ਸਵੀਟ ਹੋਮ ਦੇ ਵਿੱਚ ਲਾਸਟ ਗੀਤ, ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਮੇਡੇ ਮੈਲੇਡੀਜ਼। ਅਤੇ ਦੋਸਤੋ ਅੱਜ ਮੇਡੇ ਮੈਲੇਡੀਜ਼ ਦੇ ਵਿੱਚ ਸਾਡਾ ਟੋਪਿਕ ਹੈ ਹਮ ਦੋਨੋਂ। ਅਤੇ ਦੋਸਤੋ ਕਦਮ ਰੱਖਦੇ ਹਾਂ 1970 ਦੇ ਦਹਾਕੇ ਵਿੱਚ। ਇਹ ਉਹ ਦੌਰ ਸੀ ਜਦੋਂ ਰੇਡੀਓ 'ਤੇ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਨੇ ਇੱਕ ਵੱਖਰਾ ਹੀ ਰਾਜ ਸ਼ੁਰੂ ਕੀਤਾ ਸੀ। 1970 ਦੀ ਫਿਲਮ ਸਫ਼ਰ, ਰਾਜੇਸ਼ ਖੰਨਾ ਅਤੇ ਸ਼ਰਮੀਲਾ ਟੈਗੋਰ 'ਤੇ ਫਿਲਮਾਇਆ ਗਿਆ ਗੀਤ ਅੱਜ ਵੀ ਜਦੋਂ ਦੁਪਹਿਰ ਵੇਲੇ ਕੰਨਾਂ ਵਿੱਚ ਪੈਂਦਾ ਤਾਂ ਦਿਲ ਬਸ ਖੁਸ਼ ਹੋ ਜਾਂਦਾ। ਕਲਿਆਣ ਜੀ ਅਤੇ ਅਨੰਤ ਜੀ ਦਾ ਕਮਾਲ ਦਾ ਸੰਗੀਤ। ਆਓ ਸੁਣਦੇ ਹਾਂ ਗੀਤ ਜੀਵਨ ਸੇ ਭਾਰੀ ਤੇਰੀਆਂ ਅੱਖੇ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਮਿਡ ਡੇ ਮੈਲੋਡੀਜ਼ ਅਤੇ ਮਿਡ ਡੇ ਮੈਲੋਡੀਜ਼ ਵਿੱਚ ਅੱਜ ਸਾਡੇ ਗੀਤਾਂ ਵਿੱਚ ਜ਼ਿਕਰ ਹੋ ਰਿਹਾ ਹੈ ਹਮ ਦੋਨੋਂ ਦਾ। ਸੋ ਦੋਸਤੋ 60-70 ਤੋਂ ਬਾਅਦ 80 ਦੇ ਦਹਾਕੇ ਦੀ ਗੱਲ ਕਰੀਏ ਤਾਂ ਬਾਲੀਵੁੱਡ ਵਿੱਚ ਐਕਸ਼ਨ ਅਤੇ ਡਿਸਕੋ ਸੰਗੀਤ ਲਈ ਇਹ ਦਸ਼ਕ ਜਾਣਿਆ ਜਾਂਦਾ ਸੀ, ਪਰ ਮੁਹੱਬਤ ਦੇ ਸੁਰ ਉੱਥੇ ਵੀ ਕਮਜ਼ੋਰ ਨਹੀਂ ਪਏ। 1981 ਦੀ ਆਈਕਨਿਕ ਫਿਲਮ ਸਿਲਸਿਲਾ ਨੂੰ ਕੌਣ ਭੁੱਲ ਸਕਦਾ ਹੈ। ਅਮਿਤਾਭ ਬੱਚਨ, ਰੇਖਾ, ਸ਼ਿਵ ਹਰੀ ਦਾ ਕਲਾਸੀਕਲ ਸੰਗੀਤ ਅਤੇ ਲਤਾ ਜੀ ਅਤੇ ਕਿਸ਼ੋਰ ਜੀ ਦੀ ਲਾਜਵਾਬ ਗਾਇਕੀ। ਦੋਸਤੋ ਸੁਣਦੇ ਹਾਂ ਸਿਲਸਿਲੇ ਫਿਲਮ ਤੋਂ ਗੀਤ ਦੇਖਾ ਇੱਕ ਖਵਾਬ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਦੋਸਤੋ 60-70 ਦੇ ਦੌਰ ਦੀ ਗੱਲ ਕਰੀਏ ਤਾਂ ਪਿਆਰ ਦੇ ਇਜ਼ਹਾਰ, ਪਿਆਰ ਦੇ ਪੈਗਾਮ ਵਿੱਚ ਚਿੱਠੀ ਪੱਤਰਾਂ ਦਾ ਅਹਿਮ ਰੋਲ ਹੁੰਦਾ ਸੀ ਅਤੇ ਗੀਤਾਂ ਦਾ ਵੀ ਹਾਰ ਸ਼ਿੰਗਾਰ ਬਣਦੇ ਸੀ ਇਹ ਖਤ। ਅਤੇ ਆਓ ਸੁਣਦੇ ਹਾਂ ਖਤਾਂ ਦੀ ਹੀ ਅਹਿਮੀਅਤ ਨੂੰ ਦਰਸਾਉਂਦਾ ਗੀਤ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਲਿਖੇ ਜੋ ਖਤ ਜੇ।

0: નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰੀ ਸੁਰੱਖਿਆ ਸਲਾਹਕਾਰ NSA ਅਜੀਤ ਡੋਵਾਲ ਨੇ ਨਵੇਂ ਸੁਰੱਖਿਆ ਖਤਰਿਆਂ ਅਤੇ ਚੁਣੌਤੀਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਨਾਫੇਡ ਦੇ ਨਿਲਾਮੀ ਪੋਰਟਲ nafix.in ਨੂੰ ਲਾਂਚ ਕੀਤਾ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੌਸਮ 'ਤੇ ਅਲ ਨੀਨੋ ਪ੍ਰਭਾਵ ਅਤੇ ਖੇਤੀਬਾੜੀ 'ਤੇ ਇਸ ਦੇ ਅਸਰ ਬਾਰੇ ਇੱਕ ਜਾਇਜ਼ਾ ਮੀਟਿੰਗ ਕੀਤੀ। ਕਿਸਾਨਾਂ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਉਣ ਦੇਣ ਦੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਇੱਕ ਮਜ਼ਬੂਤ ਦਵੱਲੇ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਫੈਸਲਾਕੁੰਨ ਤੌਰ 'ਤੇ ਅੱਗੇ ਵੱਧ ਰਹੇ ਨੇ ਅਤੇ ਅਯੋਧਿਆ ਦੇ ਰਾਮ ਮੰਦਿਰ ਨੂੰ ਮਿਲੇ ਦਾਨ ਦੀ ਹੇਰਾਫੇਰੀ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਨੇ ਆਪਣੀ ਮੁੱਢਲੀ ਜਾਂਚ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਏ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨੇ ਅਮਰੀਕਾ ਅਤੇ ਈਰਾਨ ਵਿਚਕਾਰ ਹੋਏ ਸਮਝੌਤੇ MOU ਦਾ ਸਵਾਗਤ ਕੀਤਾ ਹੈ। ਨਵੀਂ ਦਿੱਲੀ ਵਿੱਚ 16ਵੀਂ ਬ੍ਰਿਕਸ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਸੁਰੱਖਿਆ ਸਲਾਹਕਾਰ NSA ਅਜੀਤ ਡੋਵਾਲ ਨੇ ਕਿਹਾ ਕਿ ਇਹ ਦੁਨੀਆ ਭਰ ਵਿੱਚ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਹੋਰਮੁਜ਼ ਪਣਜੋੜ ਦੇ ਖੁੱਲ੍ਹਣ ਦਾ ਵੀ ਸਵਾਗਤ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਸਪਲਾਈ ਲੜੀ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਖਾਦਾਂ ਅਤੇ ਰਸਾਇਣਾਂ ਵਰਗੀਆਂ ਵਸਤਾਂ ਦੀ ਘਾਟ ਨੂੰ ਹਟਾਉਣ ਵਿੱਚ ਮਦਦ ਕਰੇਗਾ। ਸ਼੍ਰੀ ਡੋਵਾਲ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਖੇਤਰ ਅਤੇ ਇਸ ਤੋਂ ਅੱਗੇ ਨੈਵੀਗੇਸ਼ਨ ਦੀ ਵਧੇਰੇ ਆਜ਼ਾਦੀ ਆਰਥਿਕ ਖੁਸ਼ਹਾਲੀ ਵਿੱਚ ਯੋਗਦਾਨ ਪਾਏਗੀ। ਉਨ੍ਹਾਂ ਕਿਹਾ ਕਿ ਦੁਨੀਆ ਫੌਜੀ ਟਕਰਾਵਾਂ, ਭੂ ਸਿਆਸੀ ਅਨਿਸ਼ਚਿਤਤਾਵਾਂ, ਆਰਥਿਕ ਤਣਾਅ ਅਤੇ ਵਿਘਨਕਾਰੀ ਤਕਨਾਲੋਜੀਆਂ ਵਾਲੇ ਇੱਕ ਉਥਲ ਪੁਥਲ ਦੇ ਦੌਰ ਵਿੱਚੋਂ ਲੰਘ ਰਹੀ ਏ। ਉਭਰ ਰਹੀਆਂ ਸੁਰੱਖਿਆ ਚਿੰਤਾਵਾਂ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਗੈਰ ਰਵਾਇਤੀ ਖਤਰਿਆਂ ਨੇ ਰਾਸ਼ਟਰੀ ਸਰਹੱਦਾਂ ਨੂੰ ਪਾਰ ਕਰ ਲਿਆ ਅਤੇ ਰਵਾਇਤੀ ਪ੍ਰਤੀਕਿਰਿਆਵਾਂ ਨੂੰ ਚੁਣੌਤੀ ਦੇਣ ਵਾਲੀਆਂ ਸਮਰੱਥਾਵਾਂ ਵਿਕਸਿਤ ਕੀਤੀਆਂ ਨੇ। ਉਨ੍ਹਾਂ ਨੇ ਇੱਕ ਵੱਧਦੀ ਡਿਜੀਟਾਈਜ਼ਡ ਦੁਨੀਆ ਵਿੱਚ ਨਵੀਆਂ ਵਿਘਨਕਾਰੀ ਤਕਨਾਲੋਜੀਆਂ, ਦਹਿਸ਼ਤਗਰਦੀ ਦੇ ਵੱਧਦੇ ਹੋਏ ਲੁਕਵੇਂ ਰੂਪਾਂ ਅਤੇ ਸਾਈਬਰ ਖਤਰਿਆਂ ਦੀ ਪਛਾਣ ਤੇ ਸਮੂਹਿਕ ਧਿਆਨ ਦੇਣ ਦੀ ਲੋੜ ਵਾਲੀਆਂ ਚੁਣੌਤੀਆਂ ਵਜੋਂ ਕੀਤੀ।
1: We need to be cognizant of the new security threats and challenges.
2: हमें सुरक्षा से जुड़े नए खतरों और चुनौतियों के प्रति जागरूक रहने की आवश्यकता है। गैर पारंपरिक खतरे राष्ट्रीय सीमाओं से आगे निकल चुके हैं और पारंपरिक जवाबी कार्रवाई से निपटने के लिए उन्होंने अपने बचाव के तरीके भी विकसित कर लिए हैं। नई और क्रांतिकारी तकनीकें, आतंकवाद के छिपे हुए रूप और तेजी से डिजिटल होती दुनिया में साइबर खतरे, ये सभी हमारे लिए एक बड़ा खतरा है।
0: ਸ਼੍ਰੀ ਡੋਵਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬ੍ਰਿਕਸ ਦੇਸ਼ਾਂ ਦੀ ਵੱਖ ਵੱਖ ਮਹਾਂਦੀਪਾਂ ਅਤੇ ਤਜਰਬਿਆਂ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਤੇਜ਼ੀ ਨਾਲ ਬਦਲ ਰਹੇ ਸੰਸਾਰ ਵਿੱਚ ਇੱਕ ਵਿਸ਼ੇਸ਼ ਭੂਮਿਕਾ ਹੈ ਜਿੱਥੇ ਟਕਰਾਅ ਦੇ ਹੱਲ ਦੇ ਰਵਾਇਤੀ ਸਾਧਨ ਘੱਟ ਪ੍ਰਭਾਵਸ਼ਾਲੀ ਹੁੰਦੇ ਜਾ ਰਹੇ ਨੇ। ਉਨ੍ਹਾਂ ਇਹ ਵੀ ਕਿਹਾ ਕਿ ਸਮੂਹ ਲਈ ਇਹ ਅਹਿਮ ਹੈ ਕਿ ਉਹ ਇਨ੍ਹਾਂ ਵਿਕਸਿਤ ਹੋ ਰਹੀਆਂ ਚੁਣੌਤੀਆਂ ਨੂੰ ਹੱਲ ਕਰਨ ਵਿੱਚ

0: ਭੂਮਿਕਾ ਤੇ ਵਿਚਾਰ ਕਰੇ। ਬ੍ਰਿਕਸ ਦੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ ਉਹਨਾਂ ਕਿਹਾ ਕਿ ਸਮੂਹ ਨੂੰ ਇੱਕ ਹੋਰ ਬਹੁਧਰੂਵੀ ਵਿਸ਼ਵ ਵਿਵਸਥਾ ਨੂੰ ਉਤਸ਼ਾਹਿਤ ਕਰਨ, ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਲਮੀ ਦੱਖਣ ਦੀ ਆਵਾਜ਼ ਨੂੰ ਵਧਾਉਣ ਲਈ ਉੱਭਰ ਰਹੀਆਂ ਆਰਥਿਕਤਾਵਾਂ ਦੇ ਇੱਕ ਗੈਰ ਰਸਮੀ ਗੱਠਜੋੜ ਵਜੋਂ ਤਿਆਰ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਬ੍ਰਿਕਸ ਨੇ ਆਲਮੀ ਸ਼ਾਸਨ ਅਤੇ ਸੰਸਥਾਗਤ ਸੁਧਾਰਾਂ ਵਿੱਚ ਸੁਧਾਰਾਂ ਦਾ ਵੀ ਦ੍ਰਿਸ਼ਟੀਕੋਣ ਦਿੱਤਾ। ਗ੍ਰਹਿ ਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਿਟਿਡ ਨਾਫੇਡ ਦੇਸ਼ ਦੇ ਕਰੀਬ 74 ਲੱਖ ਕਿਸਾਨਾਂ ਦੀ ਮਦਦ ਕਰ ਰਿਹਾ ਹੈ। ਉਹਨਾਂ ਇਹ ਗੱਲ ਨਵੀਂ ਦਿੱਲੀ ਦੇ ਅਟਲ ਅਕਸ਼ੈ ਊਰਜਾ ਭਵਨ ਵਿਖੇ ਨਾਫੇਡ ਦੇ ਨਿਲਾਮੀ ਪੋਰਟਲ nafix.in ਨੂੰ ਲਾਂਚ ਕਰਦਿਆਂ ਕਹੀ।
1: नाफेड ने एक प्रकार से nafix.in, दृष्टि, ERP और नाफेड कल्याण, ये चार पहलों की शुरुआत। तो वो क्रांतिकारी इसलिए कि नाफेड जो 2014 में बंद होने की कगार पर आ गया था, आज नाफेड ये सारी पहल कर 500 करोड़ के मुनाफे के साथ, 30,000 करोड़ के टर्नओवर के साथ देश के 74 लाख किसानों की सेवा कर रहा है।
0: ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ 1.5 ਸਾਲਾਂ 'ਚ ਸਹਿਕਾਰਿਤਾ ਮੰਤਰਾਲਾ ਇਹ ਯਕੀਨੀ ਬਣਾਏਗਾ ਕਿ ਦਾਲਾਂ ਦੀ ਪੂਰੀ ਖਰੀਦ ਸਿੱਧਿਆਂ ਕਿਸਾਨਾਂ ਤੋਂ ਹੀ ਕੀਤੀ ਜਾਵੇ।
1: आने वाले 2 सालों में सहकारिता मंत्रालय सुनिश्चित करेगा कि दलहन का एक दाना भी NCCF और नाफेड में व्यापारियों के माध्यम से न आए, सीधा किसानों के माध्यम से आए, जिससे मुनाफा पूरा किसानों के पास। हमने इंफ्रास्ट्रक्चर बना दिया है, अब इंफ्रास्ट्रक्चर को नीचे तक पहुंचाना है और उसमें मैं मानता हूं कि नाफेड और NCCF ने भी दृढ़ता के साथ शुद्ध तरीके से काम करने की शुरुआत करनी पड़ेगी, तभी जाकर परिणाम मिलेंगे।
0: ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਵਿੱਚ ਮੌਸਮ ਦੇ ਆਲਨੀਨੋ ਪ੍ਰਭਾਵ ਅਤੇ ਖੇਤੀਬਾੜੀ ਦੇ ਇਸ ਦੇ ਅਸਰ ਦੇ ਮੱਦੇਨਜ਼ਰ ਇੱਕ ਜਾਇਜ਼ਾ ਮੀਟਿੰਗ ਕੀਤੀ। ਮੀਟਿੰਗ ਵਿੱਚ ਕਈ ਰਾਜਾਂ ਦੇ ਖੇਤੀਬਾੜੀ ਮੰਤਰੀਆਂ, ਸਕੱਤਰਾਂ, ਜ਼ਿਲ੍ਹਾ ਕਲੈਕਟਰਾਂ ਅਤੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਵਿਚਾਰ ਵਟਾਂਦਰੇ ਦੌਰਾਨ ਘੱਟ ਬਾਰਿਸ਼ ਦੀ ਸਥਿਤੀ ਵਿੱਚ ਜ਼ਰੂਰੀ ਤਿਆਰੀਆਂ, ਵਿਕਲਪਕ ਫਸਲ ਯੋਜਨਾਵਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਤੇ ਧਿਆਨ ਕੇਂਦਰਿਤ ਕੀਤਾ ਗਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਚੌਹਾਨ ਨੇ ਕਿਹਾ ਕਿ ਸੰਭਾਵਿਤ ਅਲਨੀਨੋ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਖੇਤੀਬਾੜੀ ਤੇ ਖੇਤੀ ਤੇ ਕਿਸੇ ਵੀ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਏ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਹਰ ਸਥਿਤੀ ਦਾ ਸਾਹਮਣਾ ਪੂਰੀ ਤਿਆਰੀ, ਸੰਵੇਦਨਸ਼ੀਲਤਾ ਤੇ ਤਾਲਮੇਲ ਨਾਲ ਕਰੇਗੀ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ, ਸਾਡਾ xnla@AIR.RNU ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਪਦਮ ਅਵਾਰਡ ਪ੍ਰਦਾਨ ਕਰਨਗੇ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਅੱਜ ਕੁੱਲ 65 ਅਵਾਰਡ ਪ੍ਰਦਾਨ ਕੀਤੇ ਜਾਣਗੇ, ਜਿਨ੍ਹਾਂ ਵਿੱਚ 2 ਪਦਮ ਵਿਭੂਸ਼ਣ, 7 ਪਦਮ ਭੂਸ਼ਣ ਅਤੇ 56 ਪਦਮ ਸ਼੍ਰੀ ਸ਼ਾਮਿਲ ਨੇ। ਇਸ ਸਾਲ ਕੇਂਦਰ ਸਰਕਾਰ ਨੇ ਕੁੱਲ 131 ਪਦਮ ਅਵਾਰਡਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਸ਼ਾਮਿਲ ਨੇ। ਅਵਾਰਡ ਪ੍ਰਾਪਤ ਕਰਨ ਵਾਲਿਆਂ ਵਿੱਚੋਂ 19 ਔਰਤਾਂ ਨੇ, ਜਦੋਂ ਕਿ 16 ਨੂੰ ਮਰਨ ਉਪਰੰਤ ਸਨਮਾਨਿਤ ਕੀਤਾ ਜਾਏਗਾ। ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਨੇ। ਅੱਜ ਰਾਸ਼ਟਰਪਤੀ 65 ਪ੍ਰਸਿੱਧ ਸ਼ਖਸੀਅਤਾਂ ਨੂੰ ਪਦਮ ਅਵਾਰਡ ਪ੍ਰਦਾਨ ਕਰਨਗੇ। ਇਨ੍ਹਾਂ ਵਿੱਚ ਟੈਨਿਸ ਦੇ ਮਹਾਨ ਖਿਡਾਰੀ ਵਿਜੇ ਅਮ੍ਰਿਤਰਾਜ, ਅਦਾਕਾਰ ਮਮੂਟੀ, ਗਾਇਕਾ ਅਲਕਾ ਯਾਗਨਿਕ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵਰਗੀਆਂ ਪ੍ਰਮੁੱਖ ਹਸਤੀਆਂ ਸ਼ਾਮਿਲ ਨੇ। 1954 ਵਿੱਚ ਸ਼ੁਰੂ ਕੀਤੇ ਗਏ ਇਨ੍ਹਾਂ ਅਵਾਰਡਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਤੇ ਕੀਤਾ ਜਾਂਦਾ ਹੈ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਨਵੀਂ ਦਿੱਲੀ ਵਿੱਚ ਅਮਰੀਕੀ ਵਪਾਰ ਪ੍ਰਤੀਨਿਧ ਜੈਮਿਸਨ ਗ੍ਰੀਰ ਅਤੇ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਗੋਇਲ ਨੇ ਕਿਹਾ ਕਿ ਉਹ ਭਾਰਤ ਅਤੇ ਅਮਰੀਕਾ ਵਿਚਕਾਰ ਇੱਕ ਦੁਵੱਲੇ ਵਪਾਰ ਸਮਝੌਤੇ ਤੇ ਉਸਾਰੂ ਚਰਚਾਵਾਂ ਦੀ ਉਮੀਦ ਕਰਦੇ ਨੇ। ਇਸ ਦੌਰਾਨ ਗੌਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਇੱਕ ਦਵੱਲੇ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਫੈਸਲਾਕੁੰਨ ਤੌਰ ਤੇ ਅੱਗੇ ਵਧ ਰਹੇ ਨੇ, ਜੋ ਦੋਵਾਂ ਦੇਸ਼ਾਂ ਲਈ ਨਵੇਂ ਆਰਥਿਕ ਮੌਕੇ ਖੋਲੇਗਾ ਅਤੇ ਅਮਰੀਕਾ ਭਾਰਤ ਆਰਥਿਕ ਭਾਈਵਾਲੀ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰੇਗਾ। ਅਯੋਧਿਆ ਦੇ ਰਾਮ ਮੰਦਿਰ ਨੂੰ ਮਿਲੇ ਦਾਨ ਦੀ ਹੇਰਾਫੇਰੀ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਨੇ ਆਪਣੀ ਮੁੱਢਲੀ ਜਾਂਚ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਏ। ਇਹ ਰਿਪੋਰਟ ਲਖਨਊ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਵਿਸ਼ਵਾਸ ਪੰਤ ਨੇ ਵਧੀਕ ਮੁੱਖ ਸਕੱਤਰ ਗ੍ਰਹਿ ਸੰਜੇ ਪ੍ਰਸਾਦ ਨੂੰ ਸੌਂਪੀ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਅਜੇ ਵੀ ਜਾਰੀ ਏ ਅਤੇ ਹੋਰ ਤੱਥ ਇਕੱਠੇ ਕੀਤੇ ਜਾ ਰਹੇ ਨੇ। ਅਯੋਧਿਆ ਰਾਮ ਮੰਦਿਰ ਵਿੱਚ ਮਿਲੇ ਦਾਨ ਦੀ ਹੇਰਾਫੇਰੀ ਦੇ ਇਲਜ਼ਾਮਾਂ ਤੋਂ ਬਾਅਦ ਮੰਦਿਰ ਟਰੱਸਟ ਦੀ ਬੇਨਤੀ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਮਹੀਨੇ ਦੀ 13 ਤਰੀਕ ਨੂੰ SIT ਦਾ

ਸੰਗਠਨ ਕੀਤਾ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਇੱਕ ਕਥਿਤ ਅਧਿਆਪਕ ਭਰਤੀ ਪ੍ਰੀਖਿਆ ਧੋਖਾਧੜੀ ਮਾਮਲੇ ਦੇ ਸੰਬੰਧ ਵਿੱਚ ਚੇਨਈ, ਤਿਰੁਚਿਰਾਪੱਲੀ, ਕੋਇੰਬਟੂਰ ਅਤੇ ਮਦੁਰਈ ਵਿੱਚ 18 ਥਾਵਾਂ ਤੇ ਤਲਾਸ਼ੀ ਲੈ ਰਿਹਾ ਹੈ। ਡਾਇਰੈਕਟੋਰੇਟ ਨੇ ਕਿਹਾ ਕਿ ਇਹ ਕਾਰਵਾਈ ਕੇਂਦਰੀ ਅਪਰਾਧ ਸ਼ਾਖਾ ਵੱਲੋਂ 2017 ਵਿੱਚ ਦਰਜ ਕੀਤੀ ਗਈ ਇੱਕ FIR ਤੇ ਆਧਾਰਿਤ ਹੈ। ਦੇਸ਼ ਵਿੱਚ 5 ਲੱਖ ਤੋਂ ਵੱਧ ਅੰਗ ਦਾਨ ਦਾ ਅਹਿਦ ਲਿਆ ਗਿਆ ਹੈ। ਇਹ ਅੰਗ ਅਤੇ ਟਿਸ਼ੂ ਦਾਨ ਪ੍ਰਤੀ ਲੋਕਾਂ ਵਿੱਚ ਵੱਧ ਰਹੀ ਜਾਗਰੂਕਤਾ ਅਤੇ ਸਮੂਹਕ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਅੰਗਦਾਨ ਟਰਾਂਸਪਲਾਂਟੇਸ਼ਨ ਦੀ ਉਡੀਕ ਕਰ ਰਹੇ ਮਰੀਜ਼ਾਂ ਨੂੰ ਉਮੀਦ ਅਤੇ ਜੀਵਨ ਵਿੱਚ ਦੂਜਾ ਮੌਕਾ ਦਿੰਦਾ ਹੈ। ਮੰਤਰਾਲੇ ਮੁਤਾਬਕ ਇਹ ਪ੍ਰਾਪਤੀ ਸਮਾਜਿਕ ਜ਼ਿੰਮੇਵਾਰੀ ਅਤੇ ਭਾਈਵਾਲੀ ਨੂੰ ਵਿਕਸਿਤ ਕਰਨ ਲਈ ਸਰਕਾਰ ਦੇ ਨਿਰੰਤਰ ਯਤਨਾਂ ਦਾ ਨਤੀਜਾ ਹੈ। ਰਾਸ਼ਟਰੀ ਅੰਗ ਤੇ ਟਿਸ਼ੂ ਟਰਾਂਸਪਲਾਂਟ ਸੰਗਠਨ ਦੇ ਡਾਇਰੈਕਟਰ ਡਾਕਟਰ ਅਨਿਲ ਕੁਮਾਰ ਨੇ ਅੰਗਦਾਨ ਲਈ ਦੇਸ਼ ਭਰ ਦੇ ਨਾਗਰਿਕਾਂ ਵੱਲੋਂ ਮਿਲੀ ਭਾਰੀ ਹਮਾਇਤ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨਿਰੰਤਰ ਵਚਨਬੱਧਤਾ ਅਤੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਰਾਸ਼ਟਰੀ ਸੁਰੱਖਿਆ ਸਲਾਹਕਾਰ NSA ਅਜੀਤ ਡੋਵਾਲ ਨੇ ਨਵੇਂ ਸੁਰੱਖਿਆ ਖਤਰਿਆਂ ਅਤੇ ਚੁਣੌਤੀਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਗ੍ਰਹਿ ਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਨਾਫੇਡ ਦੇ ਨਿਲਾਮੀ ਪੋਰਟਲ nafex.in ਨੂੰ ਲਾਂਚ ਕੀਤਾ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੌਸਮ ਤੇ ਅਲ ਨੀਨੋ ਪ੍ਰਭਾਵ ਤੇ ਖੇਤੀਬਾੜੀ ਤੇ ਇਸ ਦੇ ਅਸਰ ਬਾਰੇ ਇੱਕ ਜਾਇਜ਼ਾ ਮੀਟਿੰਗ ਕੀਤੀ। ਕਿਸਾਨਾਂ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਉਣ ਦੇਣ ਦੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਇੱਕ ਮਜ਼ਬੂਤ ਦਵੱਲੇ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਫੈਸਲਾਕੁੰਨ ਤੌਰ ਤੇ ਅੱਗੇ ਵਧ ਰਹੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

ਮੁੜ ਤੋਂ ਸਵਾਗਤ ਹੈ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ। ਦੋਸਤੋ, ਕੁਝ ਗਾਣੇ ਅਜਿਹੇ ਹੁੰਦੇ ਨੇ ਜੋ ਟਾਈਮ ਮਸ਼ੀਨ ਦੀ ਤਰ੍ਹਾਂ ਹੁੰਦੇ ਨੇ। ਜਿਵੇਂ ਹੀ ਉਹਨਾਂ ਦੀ ਪਹਿਲੀ ਧੁਨ ਸਾਡੇ ਕੰਨਾਂ 'ਚ ਪੈਂਦੀ ਹੈ ਤਾਂ ਅਸੀਂ ਉਸ ਦੌਰ ਵਿੱਚ, ਉਸ ਸੁਨਹਿਰੀ ਦੌਰ ਦੇ ਵਿੱਚ ਵਾਪਸ ਪਹੁੰਚ ਜਾਂਦੇ ਹਾਂ। ਉਹ ਦੌਰ ਜਿੱਥੇ ਮੁਹੱਬਤ ਵਿੱਚ ਸਾਦਗੀ ਸੀ, ਅੱਖਾਂ ਵਿੱਚ ਇੱਕ ਵੱਖਰੀ ਹੀ ਚਮਕ ਸੀ ਅਤੇ ਹਵਾਵਾਂ ਦੇ ਵਿੱਚ ਪੰਚਮ ਦਾ ਯਾਨੀ ਆਰ ਡੀ ਬਰਮਨ ਦੇ ਸੰਗੀਤ ਦਾ ਜਾਦੂ ਸੀ। ਅਜਿਹੇ ਗੀਤ ਸੁਣਦਿਆਂ ਮੁਹੰਮਦ ਰਫੀ ਸਾਹਿਬ ਅਤੇ ਆਸ਼ਾ ਭੋਂਸਲੇ ਜੀ ਦੀ ਆਵਾਜ਼ ਦੇ ਵਿੱਚ ਚੁਰਾ ਲਿਆ ਹੈ ਤੁਮਨੇ।

ਇੰਜੋਏ ਕਰ ਰਹੇ ਹੋ ਪ੍ਰੋਗਰਾਮ ਮਿਡ ਡੇ ਮੈਲੇਡੀਜ਼। ਅਤੇ ਦੋਸਤੋ, ਮਿਡ ਡੇ ਮੈਲੇਡੀਜ਼ ਦਾ ਅੱਜ ਦਾ ਸਫ਼ਰ ਇੱਥੇ ਹੀ ਮੁਕੰਮਲ ਹੁੰਦਾ ਹੈ, ਅਤੇ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਪਰ ਤੁਸੀਂ ਇਸੇ ਤਰ੍ਹਾਂ ਹੀ ਸੁਣਦੇ ਰਹਿਣਾ ਹੈ FM ਰੇਨਬੋ। ਅਤੇ ਜਾਂਦੇ ਜਾਂਦੇ ਪ੍ਰੋਗਰਾਮ ਦਾ ਲਾਸਟ ਗੀਤ ਮੈਂ ਤੁਹਾਡੇ ਲਈ ਪਲੇ ਕਰਕੇ ਜਾ ਰਹੀ ਹਾਂ, ਸੁਰੀਲੀ ਜੀ ਆਵਾਜ਼, ਮੁਕੇਸ਼ ਸਾਹ ਅਤੇ ਲਤਾ ਜੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋਗੇ ਗੀਤ ਹਮ ਤੁਮ ਯੁਗ ਯੁਗ ਸੇ। ਅਤੇ ਇਸ ਦੇ ਨਾਲ ਹੀ ਮੈਂ ਲੈਂਦੀ ਹਾਂ ਤੁਹਾਡੇ ਤੋਂ ਇਜਾਜ਼ਤ। ਬਾਏ, ਧੰਨਵਾਦ।

नमस्कार, सत श्री अकाल, आदाब। FM बैंड 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ RJ ਜ਼ੋਰਾਵਰ ਸਿੰਘ ਇਜ਼ ਹੇਅਰ ਤੇ ਤੁਸੀਂ ਆਪਣਾ ਸ਼ੋਅ ਸੁਣ ਰਹੇ ਹੋ ਜਿਹਦਾ ਨਾਮ ਹੈ ਦਿਲ ਆਜ ਸ਼ਾਇਰ ਹੈ।

ਦੋਸਤੋ, ਸ਼ਬਦਾਂ ਦੀ ਖੁਸ਼ਬੂ ਨਾਲ ਮਹਿਕਦੀਆਂ ਗੱਲਾਂ, ਅਹਿਸਾਸਾਂ ਦੀ ਚਾਦਰ ਵਿੱਚ ਲਿਪਟੇ ਜਜ਼ਬਾਤ ਕਦੇ ਮੁਸਕਾਨ ਬਣ ਕੇ ਬੁੱਲਾਂ 'ਤੇ ਸੱਜਦੇ ਨੇ ਅਤੇ ਕਦੇ ਯਾਦ ਬਣ ਕੇ ਦਿਲ ਦੇ ਦਰਵਾਜ਼ੇ ਖੜਕਾਉਂਦੇ ਨੇ। ਸਤਿ ਸ਼੍ਰੀ ਅਕਾਲ, ਦੁਪਹਿਰ ਦੇ ਇਸ ਸੁਹਾਵਣੇ ਵੇਲੇ ਵਿੱਚ ਤੁਹਾਡਾ ਦਿਲੋਂ ਸਵਾਗਤ ਹੈ। ਸੂਰਜ ਆਪਣੀ ਰੌਸ਼ਨੀ ਨਾਲ ਧਰਤੀ ਨੂੰ ਨਿੱਘ ਬਖਸ਼ ਰਿਹਾ ਅਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਅਹਿਸਾਸਾਂ, ਸ਼ਾਇਰੀਆਂ, ਗੀਤਾਂ ਅਤੇ ਖੂਬਸੂਰਤ ਗੱਲਾਂ ਦਾ ਇੱਕ ਅਨੋਖਾ ਸਫ਼ਰ। ਸ਼ੋਅ ਦਾ ਨਾਮ ਹੈ ਦਿਲ ਅੱਜ ਸ਼ਾਇਰ ਹੈ, ਇੱਕ ਐਸਾ ਸਫ਼ਰ ਜਿੱਥੇ ਹਰ ਧੜਕਣ ਇੱਕ ਕਹਾਣੀ ਕਹਿੰਦੀ ਹੈ, ਹਰ ਗੀਤ ਕਿਸੇ ਯਾਦ ਦਾ ਦਰਵਾਜ਼ਾ ਖੋਲ੍ਹਦਾ ਹੈ ਅਤੇ ਹਰ ਸ਼ਾਇਰ ਦਿਲ ਦੇ ਕਿਸੇ ਕੋਨੇ ਨੂੰ ਛੂਹ ਜਾਂਦੀ ਹੈ। ਜ਼ਿੰਦਗੀ ਦੀ

ਔਰ ਵਿੱਚ ਅਸੀਂ ਅਕਸਰ ਆਪਣੇ ਦਿਲ ਦੀ ਆਵਾਜ਼ ਸੁਣਨਾ ਹੀ ਭੁੱਲ ਜਾਂਦੇ ਹਾਂ। ਪਰ ਇਸ ਅਗਲੇ ਘੰਟੇ ਵਿੱਚ ਅਸੀਂ ਰੁਕਾਂਗੇ, ਮਹਿਸੂਸ ਕਰਾਂਗੇ, ਮੁਸਕਰਾਵਾਂਗੇ ਅਤੇ ਉਹਨਾਂ ਲਮਿਆਂ ਨੂੰ ਯਾਦ ਕਰਾਂਗੇ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਖੂਬਸੂਰਤ ਬਣਾਇਆ। ਚਾਹੇ ਤੁਸੀਂ ਆਪਣੇ ਕੰਮ 'ਤੇ ਹੋ, ਘਰ ਵਿੱਚ ਆਰਾਮ ਕਰ ਰਹੇ ਹੋ, ਸਫ਼ਰ ਵਿੱਚ ਹੋ ਜਾਂ ਕਿਸੇ ਆਪਣੇ ਨੂੰ ਯਾਦ ਕਰ ਰਹੇ ਹੋ, ਅੱਜ ਦਾ ਇਹ ਸਫ਼ਰ ਤੁਹਾਡੇ ਨਾਮ ਹੈ। ਤਾਂ ਆਓ ਦਿਲ ਦੇ ਸਾਜ਼ ਨੂੰ ਛੇੜੀਏ, ਅਹਿਸਾਸਾਂ ਦੇ ਦੀਵੇ ਜਗਾਈਏ ਅਤੇ ਸ਼ਬਦਾਂ ਦੇ ਪਰਾਂ 'ਤੇ ਉੱਡ ਚੱਲੀਏ। ਇੱਕ ਐਸੀ ਦੁਨੀਆ ਵਿੱਚ ਜਿੱਥੇ ਮੁਹੱਬਤ ਵੀ ਹੈ, ਯਾਦਾਂ ਵੀ ਹਨ, ਉਮੀਦ ਵੀ ਹੈ ਅਤੇ ਜ਼ਿੰਦਗੀ ਦੀ ਖੂਬਸੂਰਤੀ ਵੀ। ਮੈਂ ਹਾਂ ਤੁਹਾਡਾ ਮੇਜ਼ਬਾਨ ਦੋਸਤ ਆਰਜੇ ਜ਼ੋਰਾਵਰ ਸਿੰਘ ਅਤੇ ਤੁਸੀਂ ਸੁਣ ਰਹੇ ਹੋ ਦਿਲ ਅੱਜ ਸ਼ਾਇਰ ਹੈ। ਕੁਝ ਗੱਲਾਂ ਹੋਣਗੀਆਂ ਦਿਲ ਦੀਆਂ, ਕੁਝ ਸ਼ਾਇਰੀਆਂ ਰੂਹ ਨੂੰ ਛੂਹ ਜਾਣਗੀਆਂ ਅਤੇ ਕੁਝ ਨਗਮੇ ਤੁਹਾਡੀ ਦੁਪਹਿਰ ਨੂੰ ਯਾਦਗਾਰ ਬਣਾ ਜਾਣਗੇ। ਚਲੋ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਖੂਬਸੂਰਤ ਕਾਰਵਾਂ। ਉਹ ਹਾਂ, ਸੱਚ ਇੱਕ ਚੀਜ਼ ਯਾਦ ਰਵੇ, ਤੁਸੀਂ ਸਾਨੂੰ ਸੁਨੇਹੇ ਭੇਜਣੇ ਨੇ ਅਤੇ ਸੁਨੇਹਿਆਂ ਦੇ ਵਿੱਚ ਖਾਸ ਕਰਕੇ ਅੱਜ ਦਾ ਜਿਹੜਾ ਟੋਪਿਕ ਮੈਂ ਤੁਹਾਨੂੰ ਦੱਸਦਾ ਹਾਂ, ਉਸ ਤੋਂ ਪਹਿਲਾਂ ਤੁਸੀਂ ਕੰਟੈਕਟ ਨੰਬਰ ਜਿਹੜਾ ਹੈ ਨੋਟ ਕਰ ਲਓ। ਕੰਟੈਕਟ ਨੰਬਰ ਹੈ 9855101027। ਪੰਜਾਬੀ ਦੇ ਵਿੱਚ ਇੱਕ ਵਾਰੀ ਦੁਹਰਾ ਦਿੰਦਾ, 9855101027। ਅਤੇ ਫਿਰ ਦੇਰ ਕਿਸ ਗੱਲ ਦੀ ਹੈ ਜੀ, ਆਪਣੇ ਫਟਾਫਟ ਤੁਸੀਂ ਸੁਨੇਹੇ ਭੇਜੋ ਅਤੇ ਅਸੀਂ ਉਹਨਾਂ ਸੁਨੇਹਿਆਂ ਨੂੰ ਜ਼ਰੂਰ ਪੜ੍ਹਾਂਗੇ। ਅਤੇ ਅੱਜ ਦਾ ਜਿਹੜਾ ਟੋਪਿਕ ਹੈ ਉਹ ਹੈ ਛੋਟੀਆਂ ਛੋਟੀਆਂ ਖੁਸ਼ੀਆਂ। ਅਤੇ ਛੋਟੀਆਂ ਛੋਟੀਆਂ ਖੁਸ਼ੀਆਂ ਦੇ ਉੱਤੇ ਤੁਸੀਂ ਸੋਹਣੇ ਸੋਹਣੇ ਸਾਨੂੰ ਸੁਨੇਹੇ ਭੇਜ ਦਿਉ, ਸ਼ਾਇਰੀਆਂ, ਗਜ਼ਲਾਂ ਅਤੇ ਜਿਹੜੀਆਂ ਵੀ ਤੁਹਾਡੇ ਮਨ ਦੀਆਂ ਉਪਜਾਂ ਨੇ, ਅਤੇ ਨਾਮ ਜ਼ਰੂਰ ਲਿਖਿਓ। ਦਿਲਾ ਸ਼ਾਇਰ ਦਾ ਅੱਜ ਦਾ ਟੋਪਿਕ ਛੋਟੀਆਂ ਛੋਟੀਆਂ ਖੁਸ਼ੀਆਂ। ਦੋਸਤੋ, ਅਸੀਂ ਅਕਸਰ ਵੱਡੀਆਂ ਕਾਮਯਾਬੀਆਂ ਦੀ ਉਡੀਕ ਕਰਦੇ ਰਹਿੰਦੇ ਹਾਂ, ਪਰ ਜ਼ਿੰਦਗੀ ਦੀ ਅਸਲੀ ਖੂਬਸੂਰਤੀ ਤਾਂ ਉਹਨਾਂ ਛੋਟੀਆਂ ਛੋਟੀਆਂ ਖੁਸ਼ੀਆਂ ਵਿੱਚ ਲੁਕੀ ਰਹਿੰਦੀ ਹੈ। ਸਵੇਰ ਦੀ ਚਾਹ, ਕਿਸੇ ਆਪਣੇ ਦਾ ਫੋਨ, ਬਚਪਨ ਦੀ ਕੋਈ ਯਾਦ ਜਾਂ ਬਿਨਾਂ ਕਿਸੇ ਵਜ੍ਹਾ ਦੇ ਆਈ ਇੱਕ ਮੁਸਕਾਨ। ਅੱਜ ਅਸੀਂ ਗੱਲ ਕਰਾਂਗੇ ਉਹਨਾਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੀਆਂ ਜੋ ਜ਼ਿੰਦਗੀ ਨੂੰ ਵੱਡਾ ਸੁੰਦਰ ਬਣਾ ਦਿੰਦੀਆਂ ਹਨ। ਖੁਸ਼ੀਆਂ ਵੱਡੀਆਂ ਹੋਣ ਇਹ ਜ਼ਰੂਰੀ ਤਾਂ ਨਹੀਂ। ਇੱਕ ਮੁਸਕਾਨ ਦਿਲ ਰੋਸ਼ਨ ਕਰ ਜਾਂਦੀ ਹੈ ਜ਼ਿੰਦਗੀ ਦੀ ਕਿਤਾਬ ਵਿੱਚ। ਕਈ ਸਫ਼ੇ ਨੇ ਪਰ ਛੋਟੀ ਜਿਹੀ ਖੁਸ਼ੀ ਵੀ ਕਹਾਣੀ ਬਣ ਜਾਂਦੀ ਹੈ। ਸਰੋਤਿਓ, ਸਾਨੂੰ ਦੱਸੋ ਤੁਹਾਡੀ ਜ਼ਿੰਦਗੀ ਦੀ ਉਹ ਕਿਹੜੀ ਛੋਟੀ ਜਿਹੀ ਖੁਸ਼ੀ ਹੈ ਜੋ ਤੁਹਾਡਾ ਦਿਲ ਬਣਾ ਦਿੰਦੀ ਹੈ। ਦਿਲਾ ਸ਼ਾਇਰ ਹੈ ਵਿੱਚ ਅੱਜ ਅਸੀਂ ਖੁਸ਼ੀਆਂ ਦੀਆਂ ਗੱਲਾਂ ਕਰਾਂਗੇ, ਦਿਲ ਨੂੰ ਛੂਹਣ ਵਾਲੇ ਗੀਤ ਸੁਣਾਂਗੇ ਅਤੇ ਤੁਹਾਡੇ ਸੁਨੇਹੇ ਵੀ ਸਾਂਝੇ ਕਰਾਂਗੇ।

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਤੇ ਤੁਸੀਂ ਆਪਣਾ ਪਿਆਰਾ ਸ਼ੋਅ ਸੁਣ ਰਹੇ ਹੋ ਜਿਹਦਾ ਨਾਮ ਹੈ ਦਿਲ ਆਜ ਸ਼ਾਇਰ ਹੈ। ਸੋ ਦੋਸਤੋ, ਦਿਲ ਆਜ ਸ਼ਾਇਰ ਦੇ ਵਿੱਚ ਜਿਹੜਾ ਨੰਬਰ ਅਸੀਂ ਤੁਹਾਨੂੰ ਦੱਸਿਆ ਸੀ ਉਸ ਨੰਬਰ ਦੇ ਉੱਤੇ ਤੁਹਾਡੇ ਸੁਨੇਹੇ ਆਉਣੇ ਸ਼ੁਰੂ ਹੋ ਚੁੱਕੇ ਨੇ ਅਤੇ ਆਓ ਫਿਰ ਅਸੀਂ ਤੁਹਾਡੇ ਸਾਰਿਆਂ ਦੇ ਸੁਨੇਹੇ ਪੜ੍ਹਦੇ ਹਾਂ ਅਤੇ ਦੇਖਦੇ ਹਾਂ ਕਿ ਤੁਹਾਡੇ ਅੱਜ ਦਿਲ ਦੇ ਵਿੱਚ ਕੀ ਚੱਲ ਰਿਹਾ। ओके जी, तो पहला स्नेहा सानू आया जी, लिखते ने FM रेनबो दिल आज शायर है, आरजे जोरावर सिंह जी। वेरी गुड आफ्टरनून, वेरी गुड आफ्टरनून। खुशियां बांटो तो बढ़ जाती हैं, खुशियां बांटो तो बढ़ जाती हैं, मुस्कान से दुनिया सज जाती है। जो हर हाल में हंसना सीख ले उसकी जिंदगी महक जाती है। जो हर हाल में हंसना सीख ले उसकी ज़िंदगी महक जाती है। क्या बात है, बहुत वड्डे मायने है जी। वाकई चेहरे ते कल्ली मुस्कान ही होवे ना ते

ਮਾਈਂਡਸੈਟ ਚੇਂਜ ਹੋ ਜਾਂਦਾ ਹੈ। ਮਤਲਬ ਕਿਸੇ ਵੀ ਹਾਲਾਤਾਂ ਦੇ ਵਿੱਚ ਹਲਕੀ ਜਿਹੀ ਮੁਸਕਾਨ ਵੀ ਹੋਵੇ ਤਾਂ ਵਾਕਈ ਸਾਰੇ ਪਾਸੇ ਆਲੇ ਦੁਆਲੇ ਇੱਦਾਂ ਦਾ ਔਰਾ ਬਣ ਜਾਂਦਾ ਹੈ ਕਿ ਮਹਿਕਾਂ ਉੱਠ ਜਾਂਦੀਆਂ ਨੇ। ਇਹ ਸਾਨੂੰ ਜਿਹੜਾ ਪਿਆਰਾ ਜਿਹਾ ਸੁਨੇਹਾ ਭੇਜਿਆ ਜੀ ਕਿਰਨ ਨਰੂਲਾ ਜੀ, ਗ੍ਰੀਨ ਪਾਰਕ ਕਪੂਰਥਲਾ। ਧੰਨਵਾਦ ਸਾਹਿਬ, ਬਹੁਤ ਸਾਰੇ ਇਹਨਾਂ ਨੇ ਸੂਰਜਮੁਖੀ ਦੇ ਫੁੱਲ ਵੀ ਭੇਜੇ ਨੇ। ਬਹੁਤ ਬਹੁਤ ਸ਼ੁਕਰੀਆ ਕਿਰਨ ਜੀ, ਤੁਸੀਂ ਸਾਡਾ ਇੰਨਾ ਸਤਿਕਾਰ ਕਰਦੇ ਹੋ, ਇੰਨਾ ਪਿਆਰ ਕਰਦੇ ਹੋ, ਹੈ ਨਾ। ਥੈਂਕ ਯੂ। ਸੋ ਅਗਲਾ ਮੈਸੇਜ ਭੇਜਿਆ ਜੀ ਸਾਨੂੰ ਇੱਕ ਤਸਵੀਰ ਦੇ ਰੂਪ ਦੇ ਵਿੱਚ। ਲਿਖਦੇ ਨੇ ਕਿ ਗੁੱਸਾ ਹਵਾ ਦਾ ਉਹ ਬੁੱਲਾ ਹੈ ਜੋ ਸੋਚ ਦਾ ਦੀਵਾ ਬੁਝਾ ਦਿੰਦਾ ਹੈ। ਓਕੇ, ਇਹ ਨੇ ਜੀ ਪ੍ਰੇਮ ਮਾਰਕੀਟ ਬਠਿੰਡਾ ਤੋਂ ਅਮਰਜੀਤ ਜੱਸਲ ਜੀ। ਅਗਲਾ ਸੁਨੇਹਾ ਜਿਹੜਾ ਆ ਸਾਨੂੰ ਭੇਜਿਆ ਆ, ਓਕੇ, ਇਹ ਭੇਜਦੇ ਨੇ ਜਨਾਬ, ਚੱਲ ਮੰਨਿਆ ਮੇਰੀ ਗਲਤੀ ਆ, ਮੈਂ ਕੁਝ ਜ਼ਿਆਦਾ ਉੱਚਾ ਬੋਲ ਗਈ। ਤੇਰੇ ਗੁੱਸੇ ਦੇ ਵਿਚਲੇ ਪਿਆਰ ਨੂੰ ਮੈਂ ਗੁੱਸੇ ਦੇ ਨਾਲ ਤੋਲ ਗਈ, ਤੂੰ ਕਿਹੜਾ ਟੁੱਟਦੇ ਰਿਸ਼ਤੇ ਨੂੰ ਅੱਗੇ ਹੋ ਕੇ ਬੋਝ ਲਿਆ। ਦੋ ਕਦਮ ਮੇਰੇ ਤੋਂ ਅੱਗੇ ਦੀ ਤੂੰ ਤਾਂ ਵੱਖ ਹੋਣ ਦਾ ਹੀ ਸੋਚ ਲਿਆ। ਆਏ ਹੋਏ ਹੋਏ, ਕਿਆ ਬਾਤ ਹੈ। ਵਾਕਈ ਯਾਰ, ਇੱਕਦਮ ਨਾ ਸਾਨੂੰ ਵੱਖ ਹੋਣ ਦਾ ਨਹੀਂ ਸੋਚਣਾ ਚਾਹੀਦਾ, ਥੋੜ੍ਹਾ ਜਿਹਾ ਸਾਨੂੰ ਸਲਿਊਸ਼ਨ, ਥੋੜ੍ਹਾ ਕੀ ਪੂਰਾ ਹੀ ਸਲਿਊਸ਼ਨ ਕੱਢਣਾ ਚਾਹੀਦਾ। ਇੱਕਦਮ ਹੀ ਅਸੀਂ ਫੈਸਲਾ ਲੈ ਲੈਂਦੇ ਕਿ ਅਸੀਂ ਵਾਪਸ ਆਉਣਾ, ਮਤਲਬ ਅਲੱਗ ਹੋਣਾ। ਤੂੰ ਤਾਂ ਵੱਖ ਹੋਣ ਦਾ ਹੀ ਸੋਚ ਲਿਆ। ਪਿਆਰ ਮੁਹੱਬਤ ਵਾਲੇ ਰਿਸ਼ਤੇ ਨਾ ਇੱਕ ਝਟਕੇ ਵਿੱਚ ਟੁੱਟਦੇ ਨੇ, ਇਹ ਰਿਸ਼ਤੇ ਐਸੇ ਹੁੰਦੇ ਨੇ ਸੌ ਵਾਰੀ ਮੰਨ ਜਾਂਦੇ ਨੇ, ਸੌ ਵਾਰੀ ਜੇ ਰੁੱਸਦੇ ਨੇ। ਵਾਹ ਵਾਹ, ਕਿਆ ਬਾਤ ਹੈ। ਆ ਬੈਠ ਮੈਂ ਤੈਨੂੰ ਪਿਆਰ ਕਰਾਂ, ਕੀ ਆਕੜ ਦੇ ਵਿੱਚ ਰੱਖਿਆ ਏ, ਇੱਕ ਤੇਰਾ ਹੀ ਨਾ ਜਸਲਾ ਵੇ ਮੇਰੇ ਸਾਹਾਂ ਦੇ ਵਿੱਚ ਵਸਿਆ ਏ। ਆਏ ਹੋਏ, ਕਿਆ ਬਾਤ ਹੈ, ਬਹੁਤ ਸੋਹਣਾ। ਸੋ ਇਹ ਮੈਸੇਜ ਭੇਜਿਆ ਸਾਨੂੰ ਮੇਨ ਬਾਜ਼ਾਰ ਪਿੰਡ ਚੌਕੇ ਬਸੰਤ ਸਿੰਘ ਟੇਲਰ, ਬੇਟਾ ਲਵਦੀਪ ਸਿੰਘ ਜੱਸਲ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਲਓ ਜੀ, ਇੱਧਰ ਕਿਰਨ ਜੀ ਨੇ ਸਾਨੂੰ ਬਹੁਤ ਵੱਡਾ ਗੁਲਦਸਤਾ ਭੇਜ ਦਿੱਤਾ ਹੈ, ਫਲਾਵਰਸ ਭੇਜੇ ਨੇ ਬਹੁਤ ਸਾਰੇ, ਥੈਂਕ ਯੂ ਜੀ, ਬਹੁਤ ਸ਼ੁਕਰੀਆ। ਸੋ ਅਗਲਾ ਮੈਸੇਜ ਜਿਹੜਾ ਸਾਨੂੰ ਭੇਜਿਆ ਜੀ, ਲਿਖਦੇ ਨੇ ਸਤਿ ਸ਼੍ਰੀ ਅਕਾਲ ਦਿਲਾਜ ਸ਼ਹਿਰ ਵਿੱਚ ਸਰ ਜੀ, ਬਲਵਿੰਦਰ ਸਰਾਂ ਪਿੰਡ ਮੌਰਜੰਡ ਸਿੱਖਾ ਹਨੂੰਮਾਨਗੜ੍ਹ। ਯਾਦੋਂ ਕਾ ਯੇ ਕਾਰਵਾਂ ਹਮੇਸ਼ਾ ਰਹੇਗਾ, ਦੂਰ ਰਹਿਤੇ ਹੋਏ ਪਿਆਰ ਵਹੀ ਰਹੇਗਾ। ਮਾਫ਼ ਕਰਨਾ ਮਿਲ ਨਹੀਂ ਸਕੇ ਆਪਸੇ, ਪਰ ਯਕੀਨ ਰੱਖਣਾ ਆਂਖੋਂ ਮੇਂ ਇੰਤਜ਼ਾਰ ਵਹੀ ਰਹੇਗਾ, ਆਂਖੋਂ ਮੇਂ ਇੰਤਜ਼ਾਰ ਵਹੀ ਰਹੇਗਾ। ਕਿਆ ਬਾਤ ਹੈ, ਕਿਆ ਬਾਤ ਹੈ। ਇਹ ਬੜੇ ਨਾ ਵੈਸੇ ਜ਼ਿੰਦਗੀ ਦੇ ਫਲਸਫੇ ਤੁਹਾਡੇ ਬੋਲਦੇ ਆ ਸਾਰਿਆਂ ਦੇ, ਅਤੇ ਵਾਕਈ ਤੁਹਾਡੇ ਇਹਨਾਂ ਫਲਸਫਿਆਂ ਤੋਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ। ਸੋ ਅਗਲਾ ਮੈਸੇਜ ਸਾਨੂੰ ਭੇਜਿਆ ਜੀ, ਕਹਿੰਦੇ ਨੇ ਅਰਜ਼ ਕੀਆ ਹੈ, ਵਾਹ ਜੀ ਵਾਹ, ਫਰਮਾਏ ਸਮੁੰਦਰ ਨਾ ਹੋ ਤੋ ਫਿਰ ਕਸ਼ਤੀ ਕਿਸ ਕੰਮ ਕੀ। ਰਾਈਟ, ਸਮੁੰਦਰ ਨਾ ਹੋ ਤੋ ਫਿਰ ਕਸ਼ਤੀ ਕਿਸ ਕੰਮ ਕੀ, ਜ਼ਿੰਦਗੀ ਮੇਂ ਅਗਰ ਮਜ਼ਾਕ ਨਾ ਹੋ ਤੋ ਫਿਰ ਮਸਤੀ ਕਿਸ ਕੰਮ ਕੀ, ਕੁਰਬਾਨ ਹੈ ਯੇ ਜ਼ਿੰਦਗੀ ਆਪਣੇ ਦੋਸਤੋਂ ਪਰ, ਔਰ ਅਗਰ ਤੁਮ ਜੈਸੇ ਦੋਸਤ ਨਾ ਹੋ ਤੋ ਫਿਰ ਯੇ ਜ਼ਿੰਦਗੀ ਕਿਸ ਕੰਮ ਕੀ। ਆਏ, ਸਹੀ ਗੱਲ ਹੈ। ਇਹਨਾਂ ਨੇ ਬੜਾ ਖੂਬਸੂਰਤ ਬਣਾ ਕੇ ਭੇਜਿਆ, ਪਿੱਛੇ ਬਰਾਊਨ ਕਲਰ ਦਾ ਪੇਪਰ ਲਗਾਇਆ, ਅੱਗੇ ਬਲੈਕ ਕਲਰ ਦੀ ਇਹਨਾਂ ਨੇ ਰਾਈਟਿੰਗ ਲਿਖੀ ਆ, ਅਤੇ ਇਹ ਭੇਜਿਆ ਜੀ ਸਾਨੂੰ ਸੁਨੇਹਾ, ਪੜ੍ਹ ਲੈਂਦੇ ਹਾਂ ਹੁਣ ਕਿਹਨਾਂ ਨੇ ਭੇਜਿਆ ਇਹ। ਗੁੱਡ ਆਫਟਰਨੂਨ ਸਰ, ਗੁੱਡ ਆਫਟਰਨੂਨ ਜੀ, ਜ਼ੋਰਾਵਰ ਸਿੰਘ ਜੀ, ਕੁਲਵਿੰਦਰ ਟੇਲਰ, ਵੀ ਪੀ ਓ ਕੰਡੋਲਾ ਨੀਅਰ ਆਦਮਪੁਰ। ਬਹੁਤ ਹੀ ਖੂਬਸੂਰਤ ਆਵਾਜ਼ ਦੇ ਮਾਲਕ ਹੋ ਤੁਸੀਂ, ਪੇਸ਼ਕਾਰੀ ਬਾਕਮਾਲ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਤੁਸੀਂ ਸਾਨੂੰ ਸੁਣਦੇ ਹੋ ਸਾਡੇ ਵੱਡੇ ਭਾਗ। ਸੋ ਅਗਲਾ ਸੁਨੇਹਾ ਹਮਕੋ ਭੇਜਿਆ ਹੈ ਜੀ, ਓਕੇ, ਇਹ ਇਹਨਾਂ ਨੇ ਫੇਸਬੁੱਕ ਦਾ ਲਿੰਕ ਭੇਜਿਆ ਆ, ਰਾਮ ਸਰੂਪ ਅਰੋੜਾ ਚੌਂਕ ਚੇਲੀਆਂ ਸੁਲਤਾਨਪੁਰ ਲੋਧੀ। ਓਕੇ ਜੀ, ਲਿੰਕ ਓਪਨ ਕਰਦੇ ਹਾਂ, ਦੇਖਦੇ ਕੀ ਆਉਂਦਾ ਹੈ। ਓਕੇ ਜੀ, ਲਿੰਕ ਇਜ਼ ਓਪਨ ਨਾਓ। ਸੋ ਇੱਥੇ ਲਿਖਿਆ ਜੀ, ਮੈਂ ਉਸੇ ਛੋੜ ਵੀ ਨਹੀਂ ਸਕਦਾ। ਹਾਏ, ਮੈਂ ਉਸੇ ਛੋੜ ਵੀ ਨਹੀਂ ਸਕਤਾ, ਮੈਂ ਉਸਕਾ ਹੋ ਵੀ ਨਹੀਂ ਸਕਤਾ, ਹਮਾਰੀ ਕਹਾਣੀ ਬਹੁਤ ਦਿਲਚਸਪ ਹੈ, ਮੈਂ ਉਸੇ ਦੇਖ ਤੋ ਸਕਤਾ ਹੂੰ, ਮਗਰ ਉਸਕੀ ਬਾਹੂ ਮੇਂ ਸਰ ਰੱਖ ਕਰ ਰੋ ਵੀ ਨਹੀਂ ਸਕਦਾ। ਹਾਏ ਹਾਏ ਹਾਏ, ਵੇਖੋ ਇਹੀ ਇੱਕ ਪਲ ਲਈ ਨਾ ਵਿਅਕਤੀ ਵੇਖੋ ਕਿੰਨੀ ਜੱਦੋਜਹਿਦ ਕਰਦਾ ਕਿ ਕੌਣ ਕਦੋਂ ਆਊਗਾ ਅਤੇ ਉਹਨੂੰ ਪਿਆਰ ਭਰੀ ਹੱਕ ਕਰੇਗਾ, ਉਹਨੂੰ ਜੱਫੀ ਪਾਏਗਾ, ਹੈ ਨਾ। ਜ਼ਿੰਦਗੀ ਸਾਨੂੰ ਇੰਨਾ ਪ੍ਰੈਕਟੀਕਲ ਬਣਾ ਦਿੰਦੀ ਆ ਨਾ, ਇੰਨੇ ਅਸੀਂ ਮਟੀਰੀਅਲਿਸਟਿਕ ਹੋ ਜਾਂਦੇ ਹਾਂ ਨਾ, ਫਿਰ ਜਦੋਂ ਉਹ ਏਜ ਇੱਕ ਆਉਂਦੀ ਆ ਤਾਂ ਉਦੋਂ ਅਸੀਂ ਥੋੜ੍ਹੇ ਜਿਹੇ ਨਾ ਮਤਲਬ

ਅਹਿਸਾਸਾਂ ਨੂੰ ਫੀਲ ਕਰਨ ਲੱਗਿਆਂ ਵੀ ਥੋੜ੍ਹੀ ਜਿਹੀ ਸ਼ਰਮ ਕਰਦੇ ਹਾਂ, ਪਰ ਕੋਈ ਗੱਲ ਨਹੀਂ, ਅਸੀਂ ਤੁਹਾਡੇ ਦੋਸਤ ਬੈਠੇ ਹਾਂ, ਅਸੀਂ ਤੁਹਾਡੇ ਅਹਿਸਾਸ ਜ਼ਿੰਦਾ ਕਰਦੇ ਰਹਾਂਗੇ। ਅਤੇ ਜਦੋਂ ਤੁਹਾਡਾ ਭਾਵੇਂ ਕੋਈ ਦੋਸਤ ਵੀ ਆ ਨਾ, ਉਹਨੂੰ ਵੀ ਜੱਫੀ ਪਾ ਲਿਆ ਕਰੋ ਯਾਰ, ਬੜਾ ਹੀ ਆਨੰਦ ਆਉਂਦਾ। ਕਿਉਂਕਿ ਸਾਇੰਟਿਸਟ ਨੇ ਵੀ ਪ੍ਰੂਵ ਕਰ ਦਿੱਤਾ, ਜਿੰਨੇ ਵੀ ਸਾਡੇ ਵਿਗਿਆਨੀ ਨੇ, ਕਿ ਜੇ ਤੁਸੀਂ 21-22 ਸੈਕਿੰਡ ਤੱਕ ਕਿਸੇ ਨੂੰ ਜੱਫੀ ਪਾਉਂਦੇ ਹੋ ਨਾ, ਤਾਂ ਤੁਹਾਡੇ ਹੈਪੀ ਹਾਰਮੋਨਸ ਜਿਹੜੇ ਆ ਪੈਦਾ ਹੁੰਦੇ ਨੇ। ਸੋ ਵਾਕਈ ਕਿਸੇ ਦੀਆਂ ਬਾਹਾਂ ਦੇ ਵਿੱਚ ਸਿਰ ਰੱਖ ਕੇ ਰੋਣ ਦਾ ਸਵਾਦ ਹੀ ਵੱਖਰਾ ਹੈ। ਕਿਉਂਕਿ ਦੇਖੋ, ਰੋਣਾ ਕਿਤੇ ਬੰਦਾ ਦੁਖੀ ਹੋ ਕੇ ਥੋੜ੍ਹਾ ਨਾ ਰੋਂਦਾ, ਕਿਸੇ ਵੇਲੇ ਉੱਦਾਂ ਹੀ ਦਿਲ ਕਰਦਾ ਹੁੰਦਾ ਕਿ ਚਲੋ ਯਾਰ ਥੋੜ੍ਹਾ ਹਲਕਾ ਹੋਇਆ ਜਾਵੇ, ਦਿਮਾਗ ਨੂੰ ਹੌਲਾ ਕੀਤਾ ਜਾਵੇ, ਕਦੀ ਕਦੀ ਰੋ ਵੀ ਲੈਣਾ ਚਾਹੀਦਾ, ਕੋਈ ਗੱਲ ਨਹੀਂ। ਓਕੇ ਜੀ, ਓਕੇ। ਸੋ ਅਗਲੇ ਮੈਸੇਜ ਵੀ ਸਾਨੂੰ ਆ ਰਹੇ ਨੇ, ਲਿਖਿਆ ਜੀ ਇਹਨਾਂ ਨੇ ਮੈਸੇਜ, ਇਹਨਾਂ ਨੇ ਭੇਜਿਆ ਹੋਇਆ। ਹਾਂ, ਸੋ ਦੋਸਤੋ, ਮੈਂ ਇੱਕ ਵਾਰੀ ਫਿਰ ਤੋਂ ਅਨਾਊਂਸਮੈਂਟ ਕਰ ਦਿੰਦਾ ਕਿ ਜਿਹੜੇ ਦੋਸਤ ਸਾਡੇ ਨਾਲ ਨਵੇਂ ਜੁੜੇ ਨੇ, ਅਤੇ ਉਹਨਾਂ ਨੂੰ ਵੀ ਅਸੀਂ ਜਿਹੜਾ ਕੰਟੈਕਟ ਨੰਬਰ ਦੇ ਦਈਏ, ਜਿਹਦੇ 'ਤੇ ਤੁਸੀਂ ਆਪਣੇ ਵਟਸਐਪ ਮੈਸੇਜ ਭੇਜ ਸਕਦੇ ਹੋ। ਅਤੇ ਅੱਜ ਦਾ ਟੋਪਿਕ ਜਿਹੜਾ ਹੈ, ਛੋਟੀਆਂ ਛੋਟੀਆਂ ਖੁਸ਼ੀਆਂ। ਵਟਸਐਪ ਨੰਬਰ ਤੁਸੀਂ ਨੋਟ ਕਰੋ, 9855102798551107027। ਸੋ ਅਗਲਾ ਸੁਨੇਹਾ ਸਾਨੂੰ ਭੇਜਿਆ ਜੀ, ਕਿਸੇ ਦੇ ਤਰਲੇ ਪਾ ਕੇ ਪਿਆਰ ਪਾਉਣ ਦਾ ਕੀ ਫਾਇਦਾ, ਕਿਸੇ ਨੂੰ ਕਹਿ ਕੇ ਆਪਣਾ ਬਣਾਉਣ ਦਾ ਕੀ ਫਾਇਦਾ, ਜਿਸ ਦਿਲ ਵਿੱਚ ਆਪਣਾ ਨਾਮ ਨਹੀਂ ਉਸ ਦਿਲ 'ਤੇ ਹੱਕ ਜਿਤਾਉਣ ਦਾ ਕੀ ਫਾਇਦਾ। ਓਏ ਹੋਏ, ਗੱਲ ਵੀ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ, ਕਰੈਕਟ ਹੈ। ਤੁਹਾਨੂੰ ਪਿਆਰ ਕਰਨ ਵਾਲੇ ਬਹੁਤ ਲੋਕ ਨੇ, ਅਤੇ ਅਸੀਂ ਉਹਨਾਂ ਦੀ ਕਦਰ ਕਰ ਲਈਏ, ਉਹੀ ਬੜੀ ਵੱਡੀ ਚੀਜ਼ ਆ, ਹੈ ਨਾ, ਉਹੀ ਬੜੀ ਵੱਡੀ ਫੀਲ ਆ। ਲਿਖਦੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਨਾਮ ਸੁਖਦੀਪ ਸਿੰਘ ਧੀਮਾਨ, ਪਿੰਡ ਬਡਾਲੀ, ਨੇੜੇ ਕੁਰਾਲੀ, ਸ਼ਹਿਰ ਜ਼ਿਲ੍ਹਾ ਰੋਪੜ। ਵਾਹ, ਇਹ ਜਿਹੜੇ ਸਾਡੇ ਪਿੰਡਾਂ ਵਾਲੇ ਸਾਥੀ ਹੁੰਦੇ ਆ ਨਾ, ਇਹ ਬੜੀ ਗਹਿਰੀ ਸੋਚ ਦੇ ਮਾਲਕ ਹੁੰਦੇ ਆ। ਸ਼ਹਿਰਾਂ ਵਾਲੇ ਵੀ ਹੁੰਦੇ ਨੇ ਗਹਿਰੀ ਸੋਚ ਦੇ ਮਾਲਕ, ਪਰ ਸ਼ਹਿਰਾਂ ਵਾਲਿਆਂ ਨੂੰ ਥੋੜ੍ਹਾ ਜਿਹਾ ਸਮਾਂ ਲੱਗ ਜਾਂਦਾ, ਕਿਉਂਕਿ ਕੰਮਕਾਰ ਦੇ ਵਿੱਚ ਇੰਨਾ ਕੁ ਬਿਜ਼ੀ ਹੁੰਦੇ ਨੇ। ਸਵੇਰੇ ਉੱਠਣਾ, ਚਾਹ ਪਾਣੀ ਪੀਣੀ, ਤਿਆਰ ਹੋਣੀ, ਕੰਮਾਂਕਾਰਾਂ 'ਤੇ ਨਿਕਲ ਜਾਣਾ, ਅਤੇ ਉਸ ਲੋਕਾਂ ਦੇ ਨਾਲ ਜ਼ਿਆਦਾ ਵਿਚਰਨਾ। ਪਿੰਡਾਂ ਦੇ ਵਿੱਚ ਇੱਕ ਬੜੀ ਖੂਬਸੂਰਤੀ ਹੁੰਦੀ ਹੈ ਕਿ ਮੈਂ ਵੀ ਨਾ ਕੋਸ਼ਿਸ਼ ਕਰਦਾ ਹੁੰਦਾ ਕਿ ਪਿੰਡਾਂ ਵਾਲੀ ਸਾਈਡ ਤੋਂ ਆਵਾਂ, ਅਤੇ ਉੱਥੇ ਬੰਦਾ ਨਾ ਇੱਕ ਇੱਕ ਚੀਜ਼ ਨੂੰ ਨੋਟ ਕਰਦਾ ਹੁੰਦਾ। ਅੱਜ ਮੈਂ ਪਿੱਪਲ ਦੇ ਦਰੱਖਤਾਂ ਨੂੰ ਨੋਟਿਸ ਕਰਕੇ ਆਇਆ, ਬੋਹੜ ਦੇ ਦਰੱਖਤਾਂ ਨੂੰ, ਅਤੇ ਟਾਹਲੀ, ਨਿੰਮ, ਅਤੇ ਹੋਰ ਕਈ ਤਰ੍ਹਾਂ ਦੇ ਅੱਜ ਕੁਦਰਤਨ ਦਰੱਖਤਾਂ ਨੂੰ ਹੀ ਅਸੀਂ ਨੋਟਿਸ ਕਰਦੇ ਰਹੇ, ਕਿੱਦਾਂ ਅਡੋਲ ਖੜ੍ਹੇ ਨੇ, ਆਨੰਦ 'ਚ ਖੜ੍ਹੇ ਨੇ। ਕਮਾਲ ਹੈ, ਕਮਾਲ ਹੀ ਹੋਈ ਪਈ ਹੈ, ਕਿੰਨੀ ਸ਼ਾਂਤੀ ਆ। ਪਤਾ ਨਹੀਂ ਕਿਸ ਚੀਜ਼ ਦੀ ਸਾਨੂੰ ਭੱਜ ਦੌੜ ਆ, ਪਤਾ ਹੀ ਕੁਛ ਨਹੀਂ। ਬਸ ਸਿਆਣੇ ਕਹਿੰਦੇ ਹੁੰਦੇ ਨੇ, ਮਸਤੀ 'ਚ ਰਹੋ, ਅਤੇ ਹਮੇਸ਼ਾ ਸਾਨੂੰ ਮਸਤੀ 'ਚ ਰਹਿਣਾ ਚਾਹੀਦਾ। ਸੋ ਅੱਜ ਦਾ ਜਿਹੜਾ ਟੋਪਿਕ ਵੀ ਆ ਰਿਹਾ, ਇਹ ਬੜਾ ਖੂਬਸੂਰਤ ਹੈ, ਛੋਟੀਆਂ ਛੋਟੀਆਂ ਖੁਸ਼ੀਆਂ। ਅਤੇ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਸਾਨੂੰ ਜ਼ਰੂਰ ਇੰਜੋਏ ਕਰਨਾ ਚਾਹੀਦਾ, ਅਤੇ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਹਰ ਰੋਜ਼ ਛੋਟੀਆਂ ਛੋਟੀਆਂ ਖੁਸ਼ੀਆਂ ਨੋਟ ਕਰਦੇ ਰਹਿਣਾ ਚਾਹੀਦੀਆਂ ਕਿ ਅੱਜ ਦੀ ਮੇਰੇ ਦਿਨ ਦੀ ਕਿਹੜੀ ਖੁਸ਼ੀ ਆ ਜਿਹਨੇ ਮੈਨੂੰ ਬਹੁਤ ਖੁਸ਼ੀ ਦਿੱਤੀ ਆ। ਮਤਲਬ ਛੋਟੀਆਂ ਤੋਂ ਲੈ ਕੇ ਵੱਡੀਆਂ ਖੁਸ਼ੀਆਂ ਤੱਕ, ਹਮੇਸ਼ਾ ਅਸੀਂ ਵੱਡੀਆਂ ਖੁਸ਼ੀਆਂ ਵੱਲ ਭੱਜਦੇ ਹਾਂ, ਪਰ ਛੋਟੀਆਂ ਖੁਸ਼ੀਆਂ ਨੂੰ ਅਸੀਂ ਕਿਤੇ ਨਾ ਕਿਤੇ ਭੁੱਲ ਹੀ ਜਾਂਦੇ ਹਾਂ। ਕਿ ਦਿਨ ਦੇ ਵਿੱਚ ਸਾਨੂੰ ਕਿਸੇ ਨੇ ਸਮਾਈਲ ਕੀਤੀ ਆ, ਜਦੋਂ ਅਸੀਂ ਰਸਤੇ 'ਚ ਜਾ ਰਹੇ ਹਾਂ ਕਿਸੇ ਡੌਗ ਨੇ ਸਾਨੂੰ ਵੇਖ ਕੇ ਪੂਛ ਲਾਈ ਹੈ, ਜਾਂ ਕਿਸੇ ਨੇ ਸਾਨੂੰ ਸਤਿ ਸ਼੍ਰੀ ਅਕਾਲ ਕਹੀ ਹੈ। ਪੋਜ਼ਿਟਿਵ ਚੀਜ਼ਾਂ, ਹੈ ਨਾ ਦੋਸਤੋ। ਸੋ ਇਹਨਾਂ ਚੀਜ਼ਾਂ ਦਾ ਅਸੀਂ ਖਾਸ ਖਿਆਲ ਰੱਖਣਾ। ਸੋ ਵਾਹ ਜੀ ਵਾਹ, ਕਮਾਲ ਹੋ ਗਿਆ, ਤਾਂ ਇੰਨੇ ਸੁਨੇਹੇ ਆ ਰਹੇ ਨੇ, ਵਾਹ ਵਾਹ। ਸੋ ਅਗਲਾ ਸੁਨੇਹਾ ਸਾਨੂੰ ਭੇਜਦੇ ਨੇ ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਵੜਿੰਗ, ਅਤੇ ਪਿੰਡ ਬਜੀਦਪੁਰ ਭੂਮਾ ਤੋਂ ਬਲਜੀਤ ਸਿੰਘ, ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਦਾ ਗੀਤ ਲੱਕ ਹਿੱਲੇ ਮਜਾਜਣ ਜਾਂਦੀ ਦਾ। ਇਹ ਫਰਮਾਇਸ਼ੀ ਪ੍ਰੋਗਰਾਮ ਨਹੀਂ ਹੈ ਜੀ, ਮੈਂ ਸ਼ੁਰੂਆਤੀ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਉਦੋਂ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਇੱਥੇ ਲਿਖ ਕੇ ਭੇਜੋ, ਤਾਂ ਕਿ ਅਸੀਂ ਤੁਹਾਡੇ ਜਜ਼ਬਾਤ ਜਿਹੜੇ ਉਹ ਸਾਰੇ ਇੱਕ ਦੂਸਰੇ ਦੇ ਨਾਲ ਸ਼ੇਅਰ ਕਰ ਸਕੀਏ। ਅਤੇ ਅੱਜ ਦਾ ਟੋਪਿਕ ਹੈ ਜਿਹੜਾ, ਛੋਟੀਆਂ ਛੋਟੀਆਂ ਖੁਸ਼ੀਆਂ।

ਸੋ ਦੋਸਤੋ ਤੁਹਾਡੇ ਬੜੇ ਬੜੇ ਪਿਆਰੇ ਸੁਨੇਹੇ ਆਏ। ਤੁਸੀਂ ਸੁਣ ਰਹੇ ਹੋ FM ਬੈਂਡਿੰਗ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਆਪਣਾ ਪਿਆਰਾ ਪ੍ਰੋਗਰਾਮ ਜਿਹਦਾ ਨਾਮ ਦਿਲਾਜ ਸ਼ਾਇਰ ਹੈ। ਤੁਸੀਂ ਸੁਣ ਰਹੇ ਸੀ ਆਪਣੇ ਦਿਲ ਦੇ ਜਜ਼ਬਾਤ, ਜਿੰਨੇ ਵੀ ਜਜ਼ਬਾਤ, ਵਿਚਾਰ, ਗੱਲਾਂ, ਫੀਲਿੰਗਸ ਤੁਸੀਂ ਸਾਡੇ ਨਾਲ ਵਟਸਐਪ ਨੰਬਰ ਰਾਹੀਂ ਸ਼ੇਅਰ ਕੀਤੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਹੁਣ ਦਿਓ ਆਪਣੇ ਦੋਸਤ ਨੂੰ ਇਜਾਜ਼ਤ। ਹੁਣ ਸਾਡਾ ਜਿਹੜਾ ਸਪੋਂਸਰਡ ਪ੍ਰੋਗਰਾਮ ਜਿਹਦਾ ਨਾਮ ਹੈ ਉਮੰਗ, ਦਿੱਲੀ ਤੋਂ ਸ਼ੁਰੂ ਹੋਣ ਜਾ ਰਿਹਾ।

0182342174 ਦੁਆਰਾ ਤੋਂ ਸੁਣੋ ਜੀ 0181234217 4। ਸੋ ਫਿਰ ਦੇਰ ਕਿਸ ਗੱਲ ਦੀ ਆ ਭਾਈ, ਆਓ ਕਰ ਲਓ ਹੁਣ, ਆਣ ਦਿਓ ਜ਼ਰਾ ਦੇਖੀਏ ਜ਼ਰਾ। ਤੇ ਲਓ ਜੀ ਦੋਸਤੋ, ਹੱਸਦੇ ਰਹੋ, ਵੱਸਦੇ ਰਹੋ, ਚਾਹ ਘੱਟ ਪੀਓ ਜਾਂ ਵੱਧ ਪੀਓ, ਪਰ ਜ਼ਿੰਦਗੀ ਨੂੰ ਦਿਲ ਖੁੱਲ੍ਹ ਕੇ ਜੀਓ।

0: ਅੱਜ ਤੁਹਾਡਾ ਭਲਾ ਜੇ, ਫਿਰ ਤੈਨੂੰ ਬੁਝਾਰਤ ਪੁੱਛਦੇ ਆਪਾਂ। ਬੁਝਾਰਤ ਬੁਝਾਰਤ ਚਲੋ ਜੀ। ਹੇਠਾਂ ਕਾਠ ਉੱਪਰ ਕਾਠ ਵਿੱਚ ਬੈਠਾ ਜਗਨਨਾਥ। ਦੇਖੋ ਜੀ ਇਹ ਜਿਹੜੀ ਆ ਨਾ ਜ਼ੋਰਾਵਰ ਦੀ ਚੱਲਦੀ ਬੜੀ ਆ ਇਹ, ਇਸ ਤੋਂ ਵੱਡਾ ਹਿੰਟ ਕੋਈ। ਚਾਚਾ ਜੀ ਕੀ ਮਤਲਬ, ਕੀ ਚੱਲਦੀ ਮਤਲਬ, ਗੱਡੀ ਚੱਲਦੀ ਆ, ਕੀ ਚੱਲਦੀ ਆ ਹੈਂ? ਓ ਨਹੀਂ ਕਾਕਾ ਤੈਨੂੰ ਨਹੀਂ ਪਤਾ, ਤੂੰ ਰੋਜ਼ ਇੱਥੇ ਆ ਕੇ ਜੋ ਚਲਾਉਂਦਾ ਨਾ ਇਹ ਉਹੀ ਆ। ਮੈਂ ਦੁਬਾਰਾ ਬੋਲਦਾ ਪੁੱਤ, ਇੱਕ ਮਿੰਟ ਰੁਕੋ ਮੈਂ ਬੋਲਦਾ। ਚਾਚਾ ਜੀ ਕਹਿ ਰਹੇ ਨੇ ਹੇਠਾਂ ਕਾਠ ਉੱਪਰ ਉੱਪਰ ਕਾਠ ਵਿੱਚ ਬੈਠਾ ਜਗਨਨਾਥ। ਇਹ ਸਾਡੇ ਮਤਲਬ ਕਿ ਮੂੰਹ ਦਾ ਹਿੱਸਾ ਆ। ਕਿਆ ਬਾਤ ਹੈ, ਬਿਲਕੁਲ ਸਹੀ, ਜ਼ੋਰਦਾਰ ਤਾੜੀਆਂ। ਵੇਖਿਆ ਕਿਆ ਬਾਤ ਹੈ, ਮੁੰਡੇ ਨੇ ਕਮਾਲ ਕਰਤੀ। ਹਾਂਜੀ ਚਾਚਾ ਜੀ ਬੜੇ ਸ਼ਰਾਰਤੀ, ਇਹ ਨੀ ਹਟਦੇ। ਇਹ ਕੋਲ ਆਪਣੇ ਕੋਲ ਨਾ ਇੱਕ ਐਕਸਟਰਾ ਲਫਾਫਾ ਜ਼ਰੂਰ ਰੱਖਦੇ, ਪਤਾ ਨੀ ਕਿੱਧਰੋਂ ਲੰਗਰ ਪਵਾਉਣਾ ਪਵੇ। ਬਿਲਕੁਲ ਬਿਲਕੁਲ ਜੀ, ਕਮਾਲ ਦੇ ਹੀ ਆ ਜੀ ਆਪਣੇ ਪੰਜਾਬੀ। ਤੇ ਹੋਰ ਪੁੱਤ ਨਾ ਜਿੱਦਣ ਤੂੰ ਮੇਰੀ ਉਮਰ ਚ ਆਇਆ ਨਾ ਤੈਨੂੰ ਵੀ ਪਤਾ ਚੱਲ ਜੂ। ਹਾਂ ਠੀਕ ਠੀਕ ਹੈ ਚਾਚਾ ਜੀ, ਠੀਕ ਆ। ਅੱਛਾ ਜਨਾਬ ਇਹ ਦੱਸੋ ਤੁਸੀਂ ਗਾਣਾ ਕਿਹੜਾ ਸੁਣੋਗੇ? ਗਾਨੀ ਕਿਆ ਬਾਤ ਹੈ, ਠੀਕ ਆ ਮਹਾਰਾਜ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਕਾਲ ਕੀਤੀ, ਬਹੁਤ
1: ਸ਼ੁਕਰੀਆ,
0: ਬਹੁਤ ਸ਼ੁਕਰੀਆ। ਕਿਆ ਬਾਤ ਹੈ ਯਾਰ, ਕਿਆ ਮਜ਼ੇ ਨਾ ਨਜ਼ਾਰੇ ਹੀ ਲਿਆ ਯਾਰ, ਕਿਆ ਕਮਾਲ ਦੀ ਗੱਲ। ਚਾਚਾ ਜੀ ਇੱਦਾਂ ਕਰੋ ਤੁਸੀਂ ਬੋਲੋ ਯਾਰ, ਹੱਦ ਹੋ ਗਈ ਆ ਹੈ। ਤੁਸੀਂ ਬੋਲੇ ਅਜਾ ਜੀ ਕੋਲ ਕੋ ਕੋਈ ਪੁੱਛ ਕੋਈ ਨਹੀਂ, ਮੈਂ ਸ਼ਬੀਲ ਪਈ ਨਾ ਤੂੰ ਉੱਥੇ ਗਾਣਾ ਲਾ ਯਾਰ ਗਾਨੀ, ਆਏ ਹਾਏ ਹਾਏ ਕਿਆ ਬਾਤ ਗਾਨੀ ਮੇਰੇ ਗਾਨੀ। ਚਾਚਾ ਜੀ ਉਹ ਵਾਲਾ ਗਾਣਾ ਨਹੀਂ ਆ ਯਾਰ,

0: ਮੇਲਾ ਦਿਲ ਲੁੱਟੀ ਜਾਵੇ ਓ ਚਲੇ ਗੱਲ ਵਾਲੀ ਗੱਲ। ਓ ਬਸ ਬਸ ਚਾਚਾ ਜੀ, ਬਸ ਬਸ ਆਪਣੀ ਜਜ਼ਬਾਤ ਤੇ ਕਾਬੂ ਰੱਖੋ ਚਾਚਾ ਜੀ, ਕਮਾਲ ਕਰੀ ਜਾਂਦੇ ਹੋ ਤੁਸੀਂ ਚਾਚਾ ਜੀ, ਕਮਾਲ ਹੀ ਕਰੀ ਜਾਂਦੇ ਨੇ। ਸੋ ਦੋਸਤੋ, ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਤੁਸੀਂ ਆਪਣਾ ਫੇਵਰੇਟ ਸ਼ੋ ਜਿਹੜਾ ਇੰਜੋਏ ਕਰ ਰਹੇ ਹੋ। ਹੈਲੋ ਜਲੰਧਰ, ਇੱਕ ਵਾਰੀ ਮੈਂ ਵੀ ਕਹਿੰਦਾ ਹੈਲੋ ਜਲੰਧਰ। ਪੁੱਤ ਸ਼ਾਹ ਚੜ ਗਿਆ, ਪਾਣੀ ਪਿਲਾ ਦੇ ਯਾਰ। ਬਸ ਚਾਚਾ ਜੀ, ਕਰਤੇ ਨਾ ਉਹੀ ਕੰਮ ਨਾ। ਮੈਂ ਕਿੰਨੀ ਵਾਰੀ ਕਿਹਾ ਤੁਹਾਨੂੰ ਯਾਰ, ਇਹਨਾਂ ਨਾ ਬੋਲਿਆ ਕਰੋ ਤੁਸੀਂ ਉੱਚੀ ਯਾਰ, ਕਮਾਲ।
1: ਅੱਛਾ, ਮਤਲਬ ਤੂੰ ਬੋਲੀ ਜਾਵਾਂ ਜਾਂ ਮੈਂ ਬੋਲਾਂ ਨਾ ਆਪਣੇ ਸਰੋਤਿਆਂ ਜਾਂ? ਯਾਰ ਮੈਨੂੰ ਆਪਣੇ ਸਰੋਤਿਆਂ ਨਾਲ ਬਹੁਤ ਪਿਆਰ ਆ। ਹੈਂ,
0: ਠੀਕ ਆ ਠੀਕ ਆ ਚਾਚਾ ਜੀ, ਕੋਈ ਗੱਲ ਨਹੀਂ, ਆਓ ਗੱਲ ਕਰਦੇ ਅਗਲੇ ਸਰੋਤਿਆਂ ਨਾਲ। ਜੀ ਮਹਾਰਾਜ, ਸਤਿ ਸ਼੍ਰੀ ਅਕਾਲ।
2: ਚਾਚਾ ਜੀ ਸਤਿ ਸ਼੍ਰੀ ਅਕਾਲ।
1: ਹਾਂ ਲੈ ਚੈੱਕ ਕਰ ਜਰਾ, ਕਿਹਦੀ ਫੈਨ ਫੋਲੋਇੰਗ ਜ਼ਿਆਦਾ ਹੈ ਕਿ ਨਹੀਂ ਚਾਚੇ ਜੀ ਗੱਲਬਾਤ?
0: ਹਾਂਜੀ ਹਾਂਜੀ ਚਾਚਾ ਜੀ, ਗੱਲਬਾਤ ਆ ਤੁਹਾਡੀ।
1: ਹੋਰ ਬਾਈ ਪੁੱਤਰਾ, ਕਿੱਦਾਂ ਠੀਕ ਆ?
2: ਚਾਚਾ ਜੀ ਠੀਕ ਠਾਕ ਜੀ, ਸ਼ਮੀ ਬੂਟੇ ਵਾਲਾ ਮੁਜ਼ੱਫਰਪੁਰ ਜਲੰਧਰ ਤੋਂ ਬੋਲ ਰਿਹਾ ਜੀ।
1: ਹਾਏ ਹਾਏ ਹਾਏ ਹਾਏ, ਕਿਆ ਬਾਤ ਹੈ ਸ਼ਮੀਆਂ! ਓਏ ਸ਼ਮੀਆਂ, ਤੈਨੂੰ ਸ਼ਮੀਆਂ ਨਹੀਂ ਆਉਂਦੀਆਂ? ਉਹ ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਇਹਨੂੰ ਕਹਿ ਰਿਹਾ ਜੋਰਾਵਰ ਨੂੰ, ਮੈਨੂੰ ਸ਼ਮੀਆਂ ਨਹੀਂ ਆਉਂਦੀਆਂ। ਹੈ ਮੈਨੂੰ ਗੱਲ ਨਹੀਂ ਕਰਨ ਦਿੰਦਾ ਉਹ ਚਾਚਾ ਜੀ, ਮੈਂ ਕਦੋਂ ਕਿਹਾ? ਉਹ ਸ਼ਮੀਆਂ ਕਮਾਲ ਕਰਤੀ ਯਾਰ, ਜਦੋਂ ਤੂੰ ਬੂਟਿਆਂ ਦਾ ਨਾਮ ਲੈਂਦਾ ਨਾ ਯਾਰ, ਹਾਏ ਹਾਏ ਹਾਏ ਹਾਏ, ਮੈਂ ਕਿਹਾ ਦਿਮਾਗ 'ਚ ਬਾਗੋ ਬਾਗ ਹੋ ਜਾਂਦਾ, ਕਮਾਲ ਹੋ ਜਾਂਦੀ, ਰੰਗੋ ਰੰਗ ਹੋ ਜਾਂਦਾ, ਰੰਗਾ ਰੰਗ ਪ੍ਰੋਗਰਾਮ ਹੋ
2: ਜਾਂਦਾ।
1: ਗੱਲ ਕਰਤੀ ਨਿੰਬੂ ਪਾਣੀ ਤੇ ਹੋਏ ਬਾਹਰ ਛਬੀਲ ਲੱਗੀ ਸੀ ਤੇ ਉੱਥੇ ਛਬੀਲ ਪਹਿਲਾਂ ਪੀਤੀ, ਫਿਰ ਮੈਂ ਨਿੰਬੂ ਪਾਣੀ ਵੀ ਪੀਤਾ ਤੇ ਸਵਾਦ ਹੀ ਆ ਗਿਆ। ਅੱਛਾ ਪੁੱਤਰਾ, ਇਹ ਚੀਜ਼ ਦੱਸ, ਇੱਕ ਚੀਜ਼ ਪੁੱਛਣੀ, ਅੱਜ ਕੱਲ੍ਹ ਬੱਚਿਆਂ ਦੀਆਂ ਛੁੱਟੀਆਂ ਬੜੀਆਂ ਚੱਲਣ ਡਈਆਂ, ਤੁਹਾਡੇ ਘਰੇ ਬੱਚੇ ਬੁੱਚੇ ਹੈਗੇ ਆ?
2: ਨਹੀਂ, ਬੱਚੇ ਮੇਰੇ ਪੜ੍ਹ ਚੁੱਕੇ ਨੇ।
1: ਅੱਛਾ ਪੜ੍ਹ ਚੁੱਕੇ ਆ, ਠੀਕ ਆ ਠੀਕ ਆ, ਫਿਰ ਤਾਂ ਤੈਨੂੰ ਜ਼ਿਆਦਾ ਪਤਾ ਹੋਣਾ ਪੁੱਤਰਾ। ਅੱਛਾ ਇੱਕ ਚੀਜ਼ ਦੱਸ, ਜਦੋਂ ਗਰਮੀ ਦੀਆਂ ਛੁੱਟੀਆਂ ਪੈਂਦੀਆਂ, ਪਹਿਲਾਂ ਸਾਨੂੰ ਤਾਂ ਢਾਈ ਢਾਈ ਤਿੰਨ ਤਿੰਨ ਮਹੀਨੇ ਦੀਆਂ ਛੁੱਟੀਆਂ ਪੈਂਦੀਆਂ ਸੀ, ਅੱਜ ਪੈਂਦੀਆਂ ਘੱਟ?
2: ਹਾਂਜੀ
1: ਮਹੀਨੇ ਕਿ ਦੀਆਂ ਛੁੱਟੀਆਂ ਰਹਿ ਗਈਆਂ ਨੇ।
2: ਹੁਣ ਮੇਰੇ ਬੱਚੇ ਨਾਨਕੇ ਦੇ ਆਉਂਦੇ ਸੀ, ਬੱਚਿਆਂ ਨੂੰ ਪਲੱਸ ਟੂ ਕਰਾਤੀ ਆ।
1: ਅੱਛਾ ਅੱਛਾ, ਭਲਾ ਜੇ, ਬਹੁਤ ਵਧੀਆ ਆ, ਬਹੁਤ ਵਧੀਆ। ਅੱਛਾ ਇੱਕ ਚੀਜ਼ ਦੱਸੋ, ਜਦੋਂ ਮਤਲਬ ਕਿ ਬੀਇੰਗ ਅ ਪੇਰੈਂਟ, ਇਹ ਜਦੋਂ ਬੱਚਿਆਂ ਦੀਆਂ ਛੁੱਟੀਆਂ ਖਤਮ ਹੋਣ 'ਤੇ ਆਉਂਦੀਆਂ ਨੇ, ਇਹ ਉਦੋਂ ਤਰਾਹ ਆਉਂਦੇ ਨੇ ਕਿ ਜਦੋਂ ਬੱਚਿਆਂ ਦੀਆਂ ਛੁੱਟੀਆਂ ਲੰਮੀਆਂ ਹੁੰਦੀਆਂ ਨੇ, ਉਦੋਂ ਬੰਦੇ ਨੂੰ ਟੈਨਸ਼ਨ ਹੁੰਦੀ ਆ ਵੀ ਕਦੋਂ ਮੁੱਕਣਗੀਆਂ?
2: ਬੱਚਿਆਂ ਨੇ ਪਹਿਲਾਂ ਹੀ ਦੱਸਦੇ, ਪਹਿਲਾਂ ਆਪਣੇ ਸਕੂਲ ਦਾ ਕੰਮ ਕਰੋ, ਉਸ ਤੋਂ ਬਾਅਦ ਤੁਸੀਂ ਆਪਣੇ ਨਾਨਕੇ ਲੈ ਲਓ, ਆਪਣੀ ਮਾਸੀ ਲੈ ਲਓ, ਭੂਆ ਲੈ ਲਓ।
1: ਅੱਛਾ ਬਾਅਦ 'ਚ, ਮਤਲਬ ਬੱਚਿਆਂ ਨੂੰ ਘਰੋਂ ਬਾਹਰ ਕੱਢਣੇ ਆ ਵੀ ਕਿਸੇ ਵੀ ਤਰੀਕੇ ਨਾਲ ਕੱਢਣਾ ਕਿ ਨਹੀਂ? ਬੜੇ ਸ਼ਰਾਰਤੀ ਹੋ ਤੁਸੀਂ, ਹੈ ਇਹ ਬੱਚਿਆਂ ਨੂੰ ਤੁਸੀਂ ਦਹੀਂ ਦੁਹੀਂ ਲੈਣ ਤਾਂ ਨਹੀਂ ਭੇਜਦੇ ਨੇ? ਉਹ ਚਾਚਾ ਜੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰੀ ਹੈ? ਉਹ ਨਹੀਂ ਨਹੀਂ, ਮੈਂ ਉਹਦਾ ਮਖੌਲ ਜਿਹਾ ਕਰਦਾ। ਅੱਛਾ ਆ ਫੜ ਜੋ ਜਾ, ਤੂੰ ਪੁੱਛ ਇਹਨੂੰ ਗੱਲਬਾਤ।
2: ਹਾਂਜੀ ਹੱਸਣਾ ਜ਼ਰੂਰੀ ਚਾਹੀਦਾ।
1: ਹਾਂ ਬਿਲਕੁਲ ਬਿਲਕੁਲ, ਵੇਖੋ ਮੈਂ ਕਜਾ ਹੱਸਦਾ ਮਜ਼ੇ ਨਾਲ। ਇਹ ਮੈਂ ਉਹਦੀਆਂ ਸ਼ੁੱਧ ਹੀ ਬੁਲਾ ਕੇ ਰੱਖੀ ਹੋਈ ਆ, ਮਿੰਟ 'ਚ ਇਸ਼ਾਰਾ ਕਰੀ ਦਾ ਹੱਥ ਪੈਂਦੇ ਆ ਤੇ।
0: ਚਾਚਾ ਜੀ ਇੱਕ ਮਿੰਟ ਮੈਨੂੰ ਬੋਲਣ ਦਿਓ। ਅੱਛਾ ਜਨਾਬ ਜੀ, ਕੀ ਨਾਮ ਹੈ ਤੁਹਾਡਾ?
2: ਸ਼ਮੀ ਬੂਟਿਆਂ ਵਾਲੇ।
0: ਸ਼ਮੀ ਬੂਟਿਆਂ ਵਾਲੇ। ਅੱਛਾ ਸ਼ਮੀ ਜੀ, ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਗਾਣਾ ਕਿਹੜਾ ਸੁਣੋਗੇ ਯਾਰ, ਬੜੇ ਮਜ਼ੇਦਾਰ ਇਨਸਾਨ ਹੋ ਤੁਸੀਂ।
2: ਕੰਠ ਕਲੇਰ ਦਾ ਕੋਈ ਵੀ ਗੀਤ ਲਾ ਦੇ।
0: ਹਾਏ ਹਾਏ, ਕੰਠ ਕਲੇਰ, ਇੱਕ ਤਾਂ ਇਹਨਾਂ ਦਾ ਨਾਮ ਹੀ ਬੜਾ ਸੋਹਣਾ ਹੈ, ਕੰਠ ਕਲੇਰ, ਕਮਾਲ ਦੀ ਗੱਲ ਹੈ, ਕਿਆ ਬਾਤ ਹੈ।
1: ਹਾਂ ਤੇ ਉਹਨਾਂ ਦਾ ਨਾਮ ਕੰਠ ਕਲੇਰ ਹੀ ਆ ਭਜਾ, ਚੇਂਜ ਨਹੀਂ ਕਰਨਾ ਉਹਨਾਂ ਨੇ ਕੰਠ। ਓ ਠੀਕ ਆ ਚਾਚਾ ਯਾਰ, ਤੁਸੀਂ ਗੁੱਸਾ ਕਿਉਂ ਕਰਦੇ?
2: ਫੇਵਰਟ ਸਿੰਗਰ ਹੈ ਮੇਰਾ ਜੀ ਇਹ।
0: ਓ ਵਾਹ ਜੀ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ। ਅੱਛਾ ਤੁਹਾਨੂੰ ਫਿਰ ਇੱਕ ਚੀਜ਼ ਦੱਸੋ, ਮੈਨੂੰ ਟੰਗ ਟਵਿਸਟਰ ਪੁੱਛੀਏ ਕਿ ਤੁਹਾਨੂੰ ਇੱਕ ਬੁਝਾਰਤ ਪੁੱਛੀਏ? ਇਹ ਜਿਹੜੀ ਨਾ ਸਾਡੀ ਪੰਜਾਬ ਦੀ ਜਿਹੜੀ ਇੱਕ ਪੁਰਾਣੀ ਵਿਰਾਸਤ ਖਤਮ ਹੁੰਦੀ ਜਾ ਰਹੀ ਹੈ।
2: ਹਾਂਜੀ ਦੇਖੋ ਸਰ ਜੀ, ਮਤਲਬ ਪੁਰਾਣੇ ਸਮੇਂ ਹੁੰਦੇ ਸੀ ਤੇ ਬਜ਼ੁਰਗ ਬੈਠੇ ਹੁੰਦੇ ਸੀ ਤੇ ਸਾਨੂੰ ਬਾਤਾਂ ਬੂਤਾਂ ਸੁਣਾਉਂਦੇ ਹੁੰਦੇ ਸੀ, ਕਹਾਣੀਆਂ ਸੁਣਾਉਂਦੇ ਹੁੰਦੇ ਸੀ।
0: ਕਿਆ ਬਾਤ ਹੈ,
2: ਅੱਜ ਕੱਲ੍ਹ ਉਹ ਸਮਾਂ ਹੈ ਨਹੀਂ ਗਾ।
0: ਸਹੀ ਗੱਲ ਹੈ, ਸਹੀ ਗੱਲ ਹੈ।
1: ਅੱਛਾ ਪੁੱਤਰ ਕਮਾਲ ਕਰ ਕੀ ਆ ਯਾਰ, ਤੂੰ ਮੈਨੂੰ ਮੇਰਾ ਸਮਾਂ ਯਾਦ ਦਿਲਾਤਾ, ਕਮਾਲ ਯਾਰ, ਮੈਨੂੰ ਮੇਰੇ ਬਜ਼ੁਰਗ ਸਾਰੇ ਯਾਦ ਆ ਗਏ ਇਕੱਠੇ।
0: ਆਹੋ ਮੈਨੂੰ ਪਤਾ ਤੁਹਾਨੂੰ ਬਜ਼ੁਰਗ ਕਿਹੜੇ ਯਾਦ ਆਏ ਆ। ਯਾਦ ਆ ਜਦੋਂ ਤੁਸੀਂ ਗੁੜ ਚੁੱਕ ਕੇ ਭੱਜੇ ਸੀਗੇ ਤੇ ਸਾਰੇ ਬਜ਼ੁਰਗ ਤੁਹਾਨੂੰ ਟੁੱਟ ਕੇ ਪੈ ਗਏ ਸੀ?

0: ਤੇਰੀ ਪੱਗ ਵਰਗੀ ਤੁੰਨੀ ਲੈ ਰੱਖੇ। ਉਹ ਯਾਰ ਸ਼ੰਟੀ ਕਰ ਛੱਡਿਆ ਯਾਰ, ਕਮਾਲ ਕਰ ਦਿੱਤਿਆ।
1: ਚਾਚਾ ਜੀ ਸ਼ੋਅ ਸ਼ੁਰੂ ਹੋ ਗਿਆ। ਚਾਚਾ ਜੀ ਕੀ ਕਰੀ ਜਾਂਦੇ ਤੁਸੀਂ ਯਾਰ, ਸੈਂਟੀ ਨਾ ਆਹ ਫੜੋ, ਨੈਪਕਿਨ ਫੜੋ ਤੁਸੀਂ।
0: ਚੱਲ ਯਾਰ ਤੂੰ ਇੱਕ ਮਿੰਟ, ਮੈਂ ਹੀ ਸ਼ੁਰੂ ਕਰਿਆ ਸ਼ੋਅ।
1: ਹਾਂਜੀ ਹਾਂਜੀ ਚਾਚਾ ਜੀ ਕਰੋ ਕਰੋ ਸ਼ੋਅ, ਕਿਹੜੀ ਗੱਲ ਹੈ, ਤੁਹਾਡਾ ਹੀ ਸ਼ੋਅ ਆ, ਕਿਹੜੀ ਗੱਲ ਆ।
0: ਹਾਂਜੀ ਤੇ ਦੋਸਤੋ, FM band 102.7 ਹੁਣ।
1: ਚਾਚਾ ਜੀ ਇੱਕ ਮਿੰਟ ਮੈਨੂੰ ਬੋਲਣ ਦਿਓ। ਸੋ ਦੋਸਤੋ, FM band 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ, ਤੇ ਤੁਸੀਂ ਆਪਣਾ ਸ਼ੋਅ ਇੰਜੋਏ ਕਰੋ ਜਿਹਦਾ ਨਾਮ
0: ਹਲਾ ਜਲੰਧਰ।
1: ਚਾਚਾ ਜੀ ਫਿਰ ਤੁਸੀਂ ਹਟਦੇ ਨਹੀਂ ਨਾ, ਫਿਰ ਵਿੱਚ ਤੁਸੀਂ ਬੋਲ ਲੈਂਦੇ ਹੋ।
0: ਹਾਂ ਤੇ ਪੁੱਤ ਮੈਨੂੰ ਸੁਣਨ ਵਾਲੇ ਸਰੋਤੇ ਜ਼ਿਆਦਾ ਨੇ, ਠੀਕ ਠੀਕ ਆ ਜਾ, ਅਗਲੀ ਕਾਲ ਆਈ ਆ, ਸੁਣ ਜਿਹੜਾ।
1: ਹੈਲੋ,
2: ਹਾਂਜੀ ਚਾਚਾ ਜੀ ਨੂੰ ਨਮਸਕਾਰ ਜੀ।
0: ਸਤਿ ਸ੍ਰੀ ਅਕਾਲ, ਦੇਖਿਆ ਫੈਨ ਫੋਲੋਇੰਗ ਆ। ਹਾਂ ਚਾਚਾ ਕੀ ਹਾਲ
2: ਜੀ, ਚਾਚਾ ਜੀ ਕੀ ਹਾਲ ਆ।
0: ਹਾਂ ਮਹਾਰਾਜ ਹਾਲ ਠੀਕ ਆ, ਬਸ ਦਿਨ ਕੱਟੀ ਜਾਂਦੇ ਆ, ਖੁਸ਼ੀ ਨਾਲ ਰੇਡੀਓ ਸੁਣੀਦਾ ਆ। ਆ ਜੋਰਾ ਵਾਲੀ ਕੁਛ ਚਾ
2: ਤੇ ਰੇਡੀਓ ਤੇ ਰੌਣਕਾਂ ਲਾਈ ਜਾਂਦੇ ਆ ਜੀ।
0: ਆਏ ਆਏ ਆਏ, ਕਿਆ ਬਾਤ ਹੈ, ਦਿਲ ਬਾਗੋ ਬਾਗ ਹੋ ਗਿਆ, ਕਮਾਲ ਹੋ ਗਈ ਆ। ਇੱਕ ਤਾਂ ਇਹਨਾਂ ਨੇ ਏਸੀ ਬੜਾ ਠੰਡਾ ਕੀਤਾ, ਉਤੋਂ ਮੈਂ ਚਾਦਰਾ ਪਾ ਕੇ ਆਇਆ, ਠੰਡ ਲੱਗੀ ਜਾਂਦੀ ਆ। ਹੈ
2: ਬੰਦੇ
0: ਪੁਰਾਣੇ ਆ ਜਿਹੜੇ ਪਤਾ ਪੂਰਾ ਦੱਸਦੇ ਆ, ਕਮਾਲ ਦੀ ਗੱਲ। ਓਏ ਏਦਾਂ ਪਤਾ ਪੂਰਾ ਨੀ ਦੱਸੀਦਾ ਹੁੰਦਾ, ਐਵੇਂ ਕੋਈ ਫੁੱਲ ਫਲ ਘਰੇ ਭੇਜ ਦਿੰਦਾ ਹੁੰਦਾ ਜੀ, ਐ ਵੀ ਫਿਰ ਤੁਸੀਂ ਕਹੋਗੇ ਚਾ ਭਾਬੀ ਕਰੇ ਕੀ ਹੋ ਗਿਆ।
2: ਕੰਮ ਬਾਟੇ ਜੀ
0: ਤੁਹਾਡਾ ਭਲਾ ਜੇ, ਤੁਸੀਂ ਲੰਬੀ ਰੇੜ ਕੇ ਨਿਕਲੇ ਜੇ, ਕਮਾਲ ਕਰੀ ਜਾਂਦੇ ਸਾਹਿਬ ਜੀ। ਅੱਛਾ ਸਾਹਿਬ ਜੀ ਅੱਜ ਕੱਲ੍ਹ ਫਿਰ ਕੀ ਕਰਦੇ ਹੋਣੇ ਜੇ?
2: ਅਸੀਂ ਜੀ ਸਕੂਲਾਂ ਦੀ ਇੰਗਲਿਸ਼ ਮੀਡੀਅਮ ਸਕੂਲਾਂ ਦੇ ਵਿੱਚ ਸਪਲਾਈ ਕਰਦੇ ਹਾਂ ਜੀ, ਟਾਈ ਬੈਲਟ।
0: ਉਹ ਤੁਹਾਡਾ ਭਲਾ ਜੀ। ਅੱਛਾ ਤੁਸੀਂ ਉਹ ਬੰਦੇ ਜਿਨ੍ਹਾਂ ਨੇ ਸਾਰੇ ਬੱਚਿਆਂ ਨੂੰ ਵਕਤ ਪਾਇਆ ਹੁੰਦਾ ਹੈ। ਮਾਰ ਮੇਰਾ ਭਤੀਜਾ ਆਖੇ ਬਾਪੂ ਟਾਈ ਲੈ ਜਾਏ, ਬੈਲਟ ਲੈ ਦੇ ਤੇ ਉਹ ਲੈ ਦੇ, ਆ ਇੱਧਰ ਨੂੰ ਉਹਨੇ ਬੈਲਟ ਤੋੜੀ ਹੁੰਦੀ, ਬੁਰੇ ਹਾਲ ਹੋਏ। ਨਹੀਂ ਨਹੀਂ ਬਿਲਕੁਲ ਸਹੀ ਗੱਲ, ਬੈਲਟ ਦਾ ਹੋਣਾ ਬੜਾ ਜ਼ਰੂਰੀ ਆ। ਅੱਜ ਕੱਲ੍ਹ ਨਿਆਣੇ ਬੜੇ ਸ਼ਰਾਰਤੀ ਆ ਜੀ, ਉਹ ਜਾਂਦੇ ਨਿੱਕਰਾਂ ਲਾ ਦਿੰਦੇ ਤੇ ਬੈਲਟ ਪਾਈ ਹੋਵੇ ਤੇ ਬੰਦੇ ਦੀ ਸੇਫਟੀ ਬੜੀ ਰਹਿੰਦੀ ਆ। ਬਿਲਕੁਲ ਬਿਲਕੁਲ ਜੀ ਬਿਲਕੁਲ। ਅੱਛਾ ਜਨਾਬ ਜੀ ਇੱਕ ਚੀਜ਼, ਚਾਚਾ ਜੀ ਮੈਂ ਬੋਲਣਾ,
2: ਚਾਚਾ ਜੀ ਬੜੇ ਸੋਹਣੇ ਲੱਗਦੇ ਹੋਣੇ ਆ।
0: ਹਾਏ ਓਏ ਕੀ ਪੁੱਛ ਲਿਆ, ਓਏ ਹੋਏ ਹੋਏ ਹੋਏ। ਉਹ ਜੋ ਜਨਾਬ ਸਾਡੇ ਸਮਿਆਂ 'ਤੇ ਹੁੰਦਾ ਸੀ, ਵੈਸੇ ਅੱਜ ਕੱਲ੍ਹ ਵੀ ਹੁੰਦਾ ਹੋਏਗਾ, ਉਹ ਦੇਸੀ ਸਾਬਣ ਹੈ ਨਾ। ਅਸੀਂ ਤਾਂ ਦੇਖੋ ਜੀ, ਅਸੀਂ ਤਾਂ ਕਬੱਡੀ ਖੇਡਣ ਜਾਣੀ ਅਤੇ ਕਬੱਡੀ ਖੇਡ ਕੇ ਇੱਕ ਦੂਜੇ ਨੂੰ ਦੇਹ ਭਲਵਾਨੀ ਪਛਾੜਾ ਮਾਰ ਮੂਰ ਕੇ ਜਿੱਤ ਕੇ ਅਤੇ ਸਾਨੂੰ ਇਨਾਮ 'ਚ ਸਾਬਣ ਮਿਲਦਾ ਹੁੰਦਾ ਸੀ, ਅਤੇ ਸਾਬਣ ਉਹ ਅਸੀਂ ਸਿਰ 'ਤੇ ਲਾ ਲੈਣਾ, ਉਹਨਾਂ ਹੀ ਨਹਾ ਲੈਣਾ, ਉਹਨਾਂ ਹੀ ਕੱਪੜੇ ਧੋ ਲੈਣੇ, ਜੇ ਕਿਤੇ ਸੱਟ ਪੇਟ ਲੱਗਣੀ ਉਹ ਉੱਥੇ ਰਗੜ ਕੇ ਸਾਫ਼ ਸਫਾਈ ਕਰ ਲੈਣੀ। ਵੇਖੋ ਕਿੰਨਾ ਕੰਮ ਹੈ ਸਾਬਣ।
2: ਮੈਂ ਅੱਜ ਵੀ ਦੇਸੀ ਸਾਬਣ ਦੇ ਨਾਲ ਨਹਾਉਣਾ ਜੀ।
0: ਓ ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ।
2: ਅਸੀਂ ਵੀ ਪਿੰਡ ਦੇ ਵਿੱਚ ਰਹਿਣ ਵਾਲੇ ਹਾਂ ਜੀ, ਆ ਜਿਹੜਾ ਯਾਦ ਤੁਸੀਂ ਪੁਰਾਣੀ ਤਾਜ਼ਾ ਕਰ ਦਿੱਤੀ ਆ ਜੀ।
0: ਹਾਏ ਹਾਏ ਹਾਏ, ਉਹ ਜੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਇਹਨਾਂ ਨੂੰ ਕੀ ਪਤਾ ਜ਼ੋਰਾਵਰ।
1: ਇੱਕ ਮਿੰਟ ਚਾਚਾ ਜੀ, ਮੈਨੂੰ ਵੀ ਪਤਾ ਦੇਸੀ ਸਾਬਣ ਕੀ ਹੁੰਦਾ ਆ, ਮੈਂ ਹੀ ਵੀ ਕਿਸੇ ਵੇਲੇ ਦੇਸੀ ਸਾਬਣ ਯੂਜ਼ ਕਰਿਆ।
0: ਆ ਕਾਡਾ ਤੂੰ ਇੱਥੇ ਦੇਸੀ ਸਾਬਣ ਯੂਜ਼ ਵੱਡਾ, ਤੂੰ ਹੈ ਅੰਗਰੇਜ਼ੀ ਸਾਬਣ ਯੂਜ ਕਰਨ ਵਾਲਾ। ਇਹਨੂੰ ਸਮਝਾ ਕਰੋ ਜ਼ੋਰਾਵਰ ਨੂੰ, ਇਹ ਅੰਗਰੇਜ਼ੀ ਸਾਬਣ ਬੜੇ ਲਾਉਂਦਾ, ਆਖੇ ਵੀ ਕੁੜੀਆਂ ਆ ਜਾਣੀਆਂ ਕੋਲ।

0: ਅੰਗਰੇਜ਼
1: ਨੂੰ ਤੇ ਨਹੀਂ ਮਿਲ ਕੇ ਆਇਆ ਜੀ ਲੱਗਦਾ ਏਦਾਂ ਹੀ ਆ
0: ਜਨਾਬ। ਅੱਛਾ ਜੀ,
1: ਇਹ ਤਾਂ ਮੈਂ ਇਹਨੂੰ ਕਦੀ ਕਦੀ ਕਹਿੰਦਾ ਹੁੰਦਾ, ਇਹ ਇਹਨੂੰ ਜਦੋਂ ਮੈਂ ਚਾਰ ਕੁ ਗੱਲਾਂ ਸੁਣਾ ਦਾ ਨਾ ਤੇ ਇਹਦੀ ਸ਼ਕਲ ਉਦਾਂ ਦੀ ਬਣ ਜਾਂਦੀ ਆ ਜਿੱਦਾਂ ਆਧਾਰ ਖਾਤੇ ਵਾਲੀ ਕਾਪੀ ਹੁੰਦੀ ਆ। ਅੱਛਾ ਜਨਾਬ ਜੀ, ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ
0: ਮੈਨੂੰ ਤਾਂ ਲੱਗਦਾ ਤੁਸੀਂ ਵੀ ਕੱਚੇ ਦੁੱਧ ਕਾਫੀ ਪੀਤੇ
1: ਆ। ਅੱਛਾ ਜਨਾਬ, ਇਹ ਚੀਜ਼ ਦੱਸੋ ਕਿਹੜਾ ਗਾਣਾ ਸੁਣੋਗੇ ਤੁਸੀਂ?
0: ਗਾਣਾ ਦੱਸ ਦਿੱਤਾ ਜੀ, ਹਾਥੀ ਮੇਰੇ ਸਾਥੀ ਦਾ ਗਾਣਾ ਆ।
1: ਹਾਏ ਹਾਏ,
0: ਨਫ਼ਰਤ ਕੀ ਦੁਨੀਆ ਕੋ ਛੋੜ ਕਰ ਪਿਆਰ ਕੀ ਦੁਨੀਆ ਮੇ ਖੁਸ਼ ਰਹਿਣਾ ਮੇਰੇ ਯਾਰ।
1: ਆਏ ਹਾਏ ਹਾਏ ਯਾਰ, ਬੰਦੇ ਤੁਸੀਂ ਬੜੇ ਕਮਾਲ ਹੋ। ਮੈਂ ਕਿਹਾ ਰੂਹ ਖੁਸ਼ ਹੋ ਗਈ ਤੁਹਾਡੇ ਨਾਲ ਗੱਲ ਕਰਦੇ, ਤੇ ਮੈਂ ਕਿਹਾ ਜੀ ਟਰੱਕ ਭਰ ਕੇ ਪਿਆਰ ਤੁਹਾਡੇ ਵੱਲ।
0: ਬਹੁਤ ਬਹੁਤ ਜੀ,
1: ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ, ਬਹੁਤ ਸ਼ੁਕਰੀਆ। ਲਓ ਜੀ, ਹੁਣੇ ਤੁਹਾਡਾ ਗਾਣਾ ਪੇਸ਼ ਕਰਦੇ ਹਾਂ। ਕੀ ਵੇਖਣ ਡਿਆ ਵਾ, ਇੱਧਰ ਨੂੰ ਮੂੰਹ ਕਰਕੇ ਕੀ ਵੇਹਨਾ ਆ?
2: ਚਾਚਾ ਜੀ, ਤੁਸੀਂ ਤਾਂ ਯਾਰ ਕਮਾਲ ਹੀ ਕਰੀ ਜਾਂਦੇ ਯਾਰ, ਤੁਸੀਂ ਤਾਂ ਸ਼ੋਅ ਹੀ ਮੇਲਾ ਹੀ ਲੁੱਟੀ ਜਾਂਦੇ ਆ। ਹੈਂ, ਕਮਾਲ ਕਰਤੀ ਯਾਰ ਚਾਚਾ ਜੀ ਤੁਸੀਂ।
1: ਅੰਨੋ ਨੌ ਮੇਰਾ ਪੁੱਤ।

0: ਤੁਹਾਡੀ ਨਾਲ ਗੱਲ ਕਰਤੀ ਤੇ ਮੈਂ
1: ਥੈਂਕ ਯੂ
0: ਕਾਜੀ
1: ਜੀ,
0: ਟਰੱਕ
1: ਸ਼ੁਕਰੀਆ
0: ਭਰ ਕੇ
1: ਕੀਤਾ
0: ਪਿਆਰ
1: ਆਪਣਾ,
0: ਤੁਹਾਡੇ ਵੱਲ।
1: ਬਹੁਤ ਬਹੁਤ ਜੀ,
0: ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ, ਬਹੁਤ ਸ਼ੁਕਰੀਆ। ਲਓ ਜੀ ਹੁਣੇ ਤੁਹਾਡਾ ਗਾਣਾ ਪੇਸ਼ ਕਰਦੇ ਹਾਂ। ਕੀ ਵੇਖਣ ਡਿਆ ਵਾ ਇੱਧਰ ਨੂੰ ਮੂੰਹ ਕਰਕੇ, ਕੀ ਵੇਹਨਾ ਆ?
2: ਚਾਚਾ ਜੀ ਤੁਸੀਂ ਤਾਂ ਯਾਰ ਕਮਾਲ ਹੀ ਕਰੀ ਜਾਂਦੇ ਯਾਰ, ਤੁਸੀਂ ਤਾਂ ਸ਼ੋਅ ਹੀ ਮੇਲਾ ਹੀ ਲੁੱਟੀ ਜਾਂਦੇ ਆ। ਹੈ ਕਮਾਲ ਕਰਤੀ ਯਾਰ ਚਾਚਾ ਜੀ ਤੁਸੀਂ।
0: ਬਸ ਚਾਚਾ ਜੀ ਬਸ, ਤੇ ਗਾਣਾ ਸੁਣਾ ਦਿਓ ਹੁਣ ਬਸ।

0: ਚਾਚਾ ਜੀ ਯਾਰ ਕੀ ਕਰੀ ਜਾਂਦੇ ਤੁਸੀਂ ਯਾਰ?
1: ਉਹ ਤੇਰੇ ਨਾਲ ਮਸਤੀਆਂ ਕਰਦਾ, ਹੋਰ ਕੀ ਕਰਦਾ ਮੈਂ, ਕਿਹੜੀ ਗੱਲ ਆ ਯਾਰ, ਬੜਾ ਮਜ਼ਾ ਆਉਂਦਾ। ਓਪਨਿੰਗ ਕਰਾਂ ਮੈਂ? ਕਰ ਲਓ ਚਾਚਾ, ਤੁਸੀਂ ਓਪਨਿੰਗ ਕਰੋ, ਕਿਹੜੀ ਗੱਲ ਹੈ, ਹੈ ਕਰ ਲਓ ਤੁਸੀਂ ਓਪਨਿੰਗ ਗੱਲ ਆ। ਹਾਂ ਤੇ ਇੰਨਾ ਤੂੰ ਔਖਾ ਕਿਉਂ ਹੀ ਜਾਂਦਾ ਯਾਰ, ਓਪਨਿੰਗ ਹੀ ਆ, ਕਿਹੜੀ ਗੱਲ ਹੈ। ਲਓ ਜੀ ਦੋਸਤੋ, ਐਫ ਐਮ ਬੈਂਡ 102.6 ਮੇਗਾ ਹਰਟਸ ਅਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ, ਅਤੇ ਮੈਂ ਕਿਹਾ ਜਨਾਬ ਤੁਸੀਂ ਸੁਣਦੇ ਹੋ ਆਪਣਾ ਫੇਵਰੇਟ ਸ਼ੋਅ ਜਿਹਦਾ ਨਾਮ ਹੈ ਹੈਲੋ ਜਲੰਧਰ। ਕਿਉਂ ਬਈ ਸੁਣਾ ਹੁਣ, ਕੀਤੀ ਕਿ ਨਹੀਂ ਓਪਨਿੰਗ ਮਜ਼ੇਦਾਰ?
0: ਹਾਂ ਚਾਚਾ ਜੀ, ਬਹੁਤ ਵਧੀਆ ਕਰਤੀ ਓਪਨਿੰਗ। ਸਾਡੇ ਨਾਲ ਨਵੇਂ ਕਾਲਰ ਜੁੜੇ ਨੇ। ਹੈਲੋ
2: ਹੈਲੋ
0: ਹੈਲੋ
2: ਜੀ, ਹਾਂਜੀ, ਫੋਟੋ ਮਲੰਗ ਜੀ, ਲੰਡੇ ਰੋਡ ਇੱਜ਼ਤ ਵਾਲਾ ਮੋਗਾ ਤੋਂ ਬੋਲਦਾ ਜੀ।
0: ਵਾਹ ਜੀ ਵਾਹ, ਕਿਆ ਪੁੱਤ, ਐਡਰੈਸ ਬੜਾ ਵਧੀਆ ਤੇਰਾ ਹੈ।
2: ਹਾਂਜੀ ਹਾਂਜੀ ਜੀ, ਸਾਡੇ ਜੰਮੇ ਤੋਂ ਪਹਿਲੇ ਹੀ ਰੱਖਤਾ ਸੀ, ਕਿਸੇ ਨੇ ਰੱਖਤਾ ਸੀ ਜੀ। ਹਾਂਜੀ,
0: ਤੁਹਾਡੇ ਜੰਮੇ ਤੋਂ ਪਹਿਲਾਂ ਕੀ ਫਰਿੱਜ 'ਚ ਰੱਖਤਾ ਸੀ?
2: ਹਾਂਜੀ ਹਾਂਜੀ, ਮੈਨੂੰ ਰੱਖਤਾ ਸੀ ਜੀ ਫਰਿੱਜ 'ਚ, ਮੈਂ ਬਹੁਤ ਜ਼ਿਆਦਾ ਗਰਮ ਹੋ ਗਿਆ ਸੀ ਨਾ, ਤਾਂ ਕਰਕੇ।
1: ਉਹ ਤੁਹਾਡਾ ਭਲਾ ਅਜੇ, ਓਏ ਤੂੰ ਇੱਕ ਮਿੰਟ ਰੁਕ ਜਾ, ਮੈਂ ਨਾ ਜਨਤਾ ਇਕੱਠੀ ਕੀਤੀ ਪਈ ਹਸਾਉਣ ਵਾਸਤੇ, ਉਹਨਾਂ ਨੂੰ ਹਸਾ ਦਿਓ, ਹਾਸੇ ਵਾਲੀ ਗੱਲ ਹੋਈ ਜੇ
2: ਕਰ ਦਿਓ ਤੁਸੀਂ ਜੀ।
0: ਚਾਚਾ ਕੀ ਹੋਇਆ, ਕੀ ਹੋਇਆ ਚਾਚਾ ਜੀ?
2: ਹਾਂਜੀ,
0: ਉਹ ਚਾਚਾ ਜੀ ਨੂੰ ਕੁਛ ਹੋ ਗਿਆ ਤੇ ਤੁਸੀਂ ਇੰਨਾ ਨਾ ਹਸਾਇਆ ਕਰੋ ਚਾਚਾ ਜੀ। ਉਹ ਚਾਚਾ ਜੀ
2: ਨੂੰ ਦਿਲ ਤੱਕ ਜ਼ੋਰ ਨਾ ਪਾ ਦਿਓ ਜੀ, ਹੱਸ ਹੱਸ ਕੇ ਜੀ।
1: ਉਹ ਮੁਝੇ ਆ ਕਮਾਲ ਕਰਤੀ, ਓਏ ਫਰਿੱਜ ਵਾਲਾ ਚੁਟਕਲਾ ਸੁਣਾ ਕੇ ਹੋਏ ਹੋਏ ਹੋਏ, ਉਹ ਮੁੰਡਿਆ
2: ਬੜੀਆਂ ਲੱਗ ਰਹੀਆਂ ਹੋਣੀਆਂ।
1: ਹਾਂ ਕੀ ਕਹਿੰਦਾ?
2: ਸਾਡੇ ਤਾਂ ਸੱਟਾਂ ਬੜੀਆਂ ਲੱਗ ਰਹੀਆਂ ਹੋਣੀਆਂ, ਜਿੱਦਾਂ ਤੁਸੀਂ ਹੱਸਦੇ ਹੋ ਜੀ, ਕੰਧ 'ਚ ਤਾਂ ਵੱਜਦੇ ਹੋਣਗੇ ਇੱਕ ਦੋ ਵਾਰ ਦਿਨ 'ਚ।
0: ਓ ਮਾਈ ਗੋਡ, ਓ ਥੈਂਕ ਯੂ ਸਰ, ਥੈਂਕ ਯੂ ਸਰ, ਸ਼ੁਕਰ ਹੈ ਕਿਤੇ ਤੁਹਾਡੀ ਕਾਲ ਲੱਗੀ, ਤਾਂ ਚਾਚਾ ਜੀ ਨੂੰ ਕੋਈ ਤੁਹਾਡੇ ਵਰਗਾ ਟੱਕਰਿਆ, ਤੁਸੀਂ ਤਾਂ ਚਾਚਾ ਜੀ ਨੂੰ ਹਸਾ ਕੇ ਇੱਥੋਂ ਟੇਬਲ 'ਤੇ ਡੇਗ ਤਾਂ ਦੋ ਵਾਰੀ। ਕਿਆ ਬਾਤ ਹੈ ਚਾਚਾ ਜੀ, ਇੱਧਰ ਵੇਖੋ ਤੁਹਾਨੂੰ ਐਟਮ ਕਹਿੰਦੇ, ਓਏ ਐਟਮ ਕਿੱਦਾਂ ਕਿਆ, ਓ ਮੈਂ ਤੈਨੂੰ ਐਟਮ ਲੱਗਦਾ ਆ ਚਾਚਾ ਜੀ, ਹੌਲੀ ਹੌਲੀ ਡਿੱਗ ਨਾ ਜਾਇਓ। ਲੈ ਵੈਸੇ ਨਾ, ਵੈਸੇ ਇੱਕ ਗੱਲ ਦੱਸਾਂ ਮੈਂ ਸਰ, ਤੁਸੀਂ ਚਾਚਾ ਜੀ ਨੂੰ ਦੋ ਵਾਰੀ ਹਸਾਇਆ ਨਾ, ਅਤੇ ਮੈਨੂੰ ਜ਼ਿਆਦਾ ਹਾਸਾ ਨਹੀਂ ਸੀ ਆਉਣਾ, ਚੱਕਰ ਪਤਾ ਕੀ ਆ, ਅੱਜ ਚਾਚਾ ਜੀ ਨਾ ਚਾਦਰਾ ਪਾ ਕੇ ਆਏ, ਅਤੇ ਜਦੋਂ ਉੱਤੋਂ ਡਿੱਗੇ ਨਾ, ਅਤੇ ਉਹ ਜਦੋਂ ਫੁੱਲ ਬਣ ਕੇ ਪੈਰਾਸ਼ੂਟ ਬਣ ਕੇ ਜਦੋਂ ਥੱਲੇ ਡਿੱਗੇ ਆ ਨਾ, ਬੜੇ ਗੇ ਚਾਚਾ ਜੀ ਤਾਂ ਇੰਨੇ ਪਤਲੇ ਆ, ਇਹ ਨਾ ਅੱਗੇ ਇਹਨਾਂ ਨੂੰ ਮੈਂ ਕਹਿੰਦਾ ਹੁੰਦਾ ਭੀੜ 'ਚ ਨਾ ਜਾਇਆ ਕਰੋ, ਇਹ ਅੱਗੇ ਭੀੜ 'ਚ ਗਏ ਅਤੇ ਘੱਟੋ ਘੱਟ 10 ਲੋਕੀ ਸ਼ਿਕਾਇਤਾਂ ਲੈ ਕੇ ਮੇਰੇ ਕੋਲ ਆ ਗਏ। ਮੈਂ ਕਿਹਾ ਕੀ ਹੋਇਆ ਜੀ? ਕਹਿੰਦੇ ਆਪਣੇ ਚਾਚੇ ਨੂੰ ਸਾਂਭ ਕੇ ਰੱਖੋ। ਮੈਂ ਕਿਹਾ ਨਹੀਂ, ਗੱਲ ਕੀ ਹੋਈ ਆ, ਬੜਾ ਗੁੱਸਾ ਚੜਿਆ ਉਹਨਾਂ ਨੂੰ। ਕਹਿੰਦੇ ਸਾਂਭ ਕੇ ਰੱਖਿਆ ਕਰੋ ਯਾਰ, ਐਡਾ ਪਤਲਾ ਜਿਹਾ ਚਾਚਾ ਤੁਸੀਂ ਭੀੜ 'ਚ ਵਾਰ ਦਿੰਦੇ ਹੋ, ਸਾਡੇ 'ਚ ਰੀਟਾਂ ਪਾਤੀਆਂ ਨੇ। ਓ ਮਾਈ ਗਾਡ, ਚਾਚਾ ਚਾਚੇ ਨੇ ਉੱਥੇ 10 ਜਣੇ ਨੂੰ ਝਰੀਟਾਂ ਹੀ ਪਾਤੀਆਂ ਜੀ। ਇਹ ਤਾਂ ਬਚਾ ਹੋ ਗਿਆ ਜੀ, ਚਾਚੀ ਜੀ ਨਾਲ ਸੀਗੇ ਤੇ ਬਚਾ ਹੋ ਗਿਆ।
1: ਕਿੱਥੇ ਬਚਾ ਹੋਇਆ, ਚਾਚੀ ਨਾਲ ਹੀ ਰਹੇ, ਓਨੀਆਂ ਲੋਕਾਂ ਨੇ ਨੀ ਪਾਰੀਆਂ ਸੀ ਝਰੀਟਾਂ, ਜਿੰਨੀਆਂ ਘਰੇ ਜਾ ਕੇ ਉਹਨੇ ਮੇਰੇ ਪਾਤੀਆਂ।
2: ਚਾਚਾ ਜੀ ਤੁਸੀਂ ਭੀੜ ਵਾਲੀ ਜਗ੍ਹਾ ਤੇ ਕਿੱਥੇ ਘੁਸ ਗਏ ਤੁਸੀਂ?
0: ਅੱਜ ਹੀ ਵੇਖ ਲਓ ਇੱਧਰ,
2: ਮੈਂ ਪੁੱਛਾ ਬਜ਼ਾਰ ਦੇ ਤੁਹਾਡੇ ਤੋਂ,
1: ਆਜਾ ਪੁੱਛ ਲਾ, ਵੇਖੋ ਮੈਨੂੰ ਸਾਰੀਆਂ ਆਉਂਦੀਆਂ
2: ਜੀ, ਸਾਨੂੰ ਪਤਾ ਹੋਣੀ ਆ ਜੀ।
1: ਹਾਂਜੀ,
2: ਇੱਕ ਇੱਕ ਡੱਬੀ 'ਚ 32 ਦਾਣੇ ਬੁੱਝਣ ਵਾਲੇ, ਬਿਲਕੁਲ ਨਹੀਂ ਸਿਆਣੇ,
1: ਬਿਲਕੁਲ ਨਹੀਂ ਸਿਆਣੇ। ਅੱਛਾ ਜੀ, ਇਹ ਤਾਂ ਹੁਣ ਤੂੰ ਚਾਰੇ ਪਾਸਿਓਂ ਮੈਨੂੰ ਫਸਾਤਾ। ਲੈ ਫਿਰ ਹੁਣ ਇਹ ਹੈਗਾ ਜੀ ਸੌਰ ਮੰਡਲ।
2: ਅੱਛਾ ਜੀ, ਇਹ ਮੈਨੂੰ ਥੋੜਾ ਦੱਸੋਗੇ ਕਿੱਦਾਂ ਹੁੰਦਾ ਜੀ? ਮੈਂ ਤਾਂ ਕਦੀ ਦੇਖਣਾ ਕਿ ਨਾਮ ਵੀ ਪਹਿਲੀ ਵਾਰ ਸੁਣਿਆ ਜੀ।
1: ਇਹ ਸੌਰ ਮੰਡਲ ਨਾ ਮੱਝਾਂ ਦੀ ਖੁਰਲੀ ਵਰਗਾ ਹੁੰਦਾ ਜੀ।
2: ਬਸ ਬਸ ਚਾਚਾ ਜੀ, ਕਮਾਲ ਹੋ ਜੀ।
1: ਹਾਂ ਤੇ ਜੇ ਮੈਂ ਬੁੱਝ ਲਿਆ, ਤੂੰ ਮੈਨੂੰ ਸਿਆਣਾ ਨਹੀਂ ਕਹਿਣਾ?
2: ਹਾਂਜੀ ਹਾਂਜੀ, ਬੜੇ ਉਹ ਤੇ ਸਿਆਣੇ ਹੋ ਤੁਸੀਂ, ਤਾਂ ਹੀ ਤੁਹਾਨੂੰ ਇਹ ਪੁੱਛਿਆ ਜੀ ਮੈਂ, ਦੇ ਦੇ ਕਿੱਦਾਂ।
0: ਚਾਚਾ ਜੀ ਇੱਕ ਮਿੰਟ ਮੈਂ ਦੱਸਦਾ ਚਾਚਾ, ਇਟਸ ਵੈਰੀ ਈਜ਼ੀ, ਇਹ ਦੰਦ ਹੁੰਦੇ ਆ ਜੀ ਦੰਦ। ਲੈ ਬਣ ਕੇ ਮੁਰਗਾ ਤੇਰਾ।

0: ਓਏ ਓਲੇ ਕਿਹਾ ਸੀਗਾ ਬੁੱਝਣ ਵਾਲੇ ਹੈ ਨਹੀਂ ਸਿਆਣੇ ਤੇ ਤੂੰ ਬੇਵਕੂਫ ਬਣ ਗਿਆ। ਓਹੋ ਦੇਖਿਆ ਬਾਈ ਦੇਸੀ ਸਾਬਣ ਦੇ ਕਮਾਲ, ਇਹ ਤੁਸੀਂ ਅੰਗਰੇਜ਼ੀ ਸਾਬਣ ਲਾ ਲਾ ਕੇ ਦਿਮਾਗ ਖਰਾਬ ਕੀਤੇ ਹੋਏ ਨਾ ਜਿਹੜੇ, ਇਹ ਦਿਮਾਗ ਖਰਾਬ ਜਿਹੜੇ ਆ ਨਾ ਸ਼ੈਟੀ ਉਦੋਂ ਹੋਣੇ ਜਦੋਂ ਦੇਸੀ ਸਾਬਣ। ਚਾਚਾ ਜੀ ਯਾਰ ਇੱਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਯਾਰ, ਦੇਸੀ ਸਾਬਣ ਠੀਕ ਆ ਅਸੀਂ ਲਾ ਲੈਂਦੇ ਹਾਂ, ਯੂ ਨੋ ਸਮੈਲ ਜੀ ਆਉਂਦੀ ਹੈ ਤੈਨੂੰ ਸਮੈਲ। ਆ ਜਨਾਬ ਸਮਝਾਓ ਇਹਨੂੰ ਜ਼ਰਾ।
1: ਦੇਖੋ ਜੀ ਸਮੈਲ ਤਾਂ ਉਦੋਂ ਆਊਗੀ ਨਾ ਜਦੋਂ ਤੁਸੀਂ ਨਹਾਉਂਦੇ ਨੀ, ਜਾਂ ਤਾਂ ਤੁਹਾਨੂੰ ਦੇਖੋ ਜੀ ਏਦਾਂ ਹੁੰਦਾ ਜੀ ਉਹਦੀ ਖੁਸ਼ਬੂ ਜਿੱਦਾਂ ਦੀ ਮਰਜ਼ੀ ਹੋਵੇ, ਪਰ ਜਿਹੜੇ ਕੈਮੀਕਲ ਨਾ ਹਟ ਜਾਂਦੇ ਉਹਦੇ ਨਾਲ ਜੀ, ਬਹੁਤ ਸਹੀ ਚੀਜ਼ ਆ ਉਹ ਜੀ, ਮੈਂ ਹਮੇਸ਼ਾ ਪੈਰਾਂ ਦੇ ਨੋਹ ਤੇ ਲਾਉਂਦਾ ਉਹ।
0: ਵਾਹ ਕਿਆ ਬਾਤ ਹੈ, ਕਿਆ ਬਾਤ ਹੈ, ਵਾਹ ਵਾਹ ਕਿਆ ਬਾਤ ਹੈ, ਵਾਹ ਵਾਹ ਵਾਹ। ਲੈ ਲਓ ਚਾਚਾ ਜੀ ਫੇਰ ਡੇ ਪਏ
1: ਜੀ, ਸ਼ੋਅ 20 ਮਿੰਟ ਦਾ ਪਿਆ ਹਲੇ ਤੁਹਾਡਾ।
0: ਓ ਮਾਈ ਗੋਡ, ਓਹੋ ਜਨਾਬ ਤੁਹਾਡੇ ਨਾਲ ਗੱਲ ਕਰਕੇ ਬੜਾ ਹੀ ਮਜ਼ਾ ਆਇਆ। ਓ ਕੈਸੀ ਤੇਰੀ ਕੰਡਾ ਆਵਾਜ਼ ਹੈ, ਓ ਮੁੰਡਿਆ ਓ ਮੈਨੂੰ ਪੜਿਆ ਇੱਕ ਗੱਲ ਦੱਸ
1: ਜੀ, ਤੇ ਕਾਲ ਬੜੀ ਦੇਰ ਵਾਰ ਲੱਗੀ ਜੀ, ਅਸੀਂ ਤਾਂ ਰੋਜ਼ ਟਰਾਈ ਕਰਦੇ ਆ ਪਰ ਦੇਖੋ ਸਬਰ ਦਾ ਫਲ ਮਿੱਠਾ ਹੀ ਹੁੰਦਾ ਜੀ, ਗੱਲ ਆਰਾਮ ਨਾਲ ਹੋਈ ਤੁਹਾਡੇ ਨਾਲ ਅੱਜ ਜੀ।
0: ਸਬਰ ਦਾ ਫਲ ਮਿੱਠੇ ਦਾ ਲੱਗ ਜਾ, ਆਵਾਜ਼ ਵੇ ਆਪਣੀ ਏਦਾਂ ਲੱਗਣ ਦਾ ਜਿੱਦਾਂ ਪੇਟੀ ਚੋਂ ਮੂੰਹ ਕੱਢ ਕੇ ਬੋਲਣ ਦਿਆ ਹੁੰਦਾ।
1: ਮੂੰਹ ਪਾਲਾ ਜੀ
0: ਪਾਲਾ, ਉਹ ਸੱਚ ਛੋਰੀ ਛੋਰੀ ਯਾਰ, ਤੂੰ ਤਾਂ ਸਾਡਾ ਸਰੋਤਾ, ਤੈਨੂੰ ਕੁਛ ਕਹਿ ਨਹੀਂ ਸਕਦੇ, ਵੈਸੇ ਮੈਂ ਵੱਡਾ ਤੈਨੂੰ ਕਹਿ ਸਕਦਾ।
1: ਦੇਖੋ ਜੀ ਮੈਂ ਤੁਹਾਡੀ ਬੇਇੱਜ਼ਤੀ ਕਰਤੀ ਤੇ ਤੁਸੀਂ ਮੇਰੀ ਬੇਇੱਜ਼ਤੀ ਅਸੈਪਟ ਕਰ ਲਈ, ਗੱਲ ਇੱਕੋ ਹੀ ਹੈ ਜੀ।
0: ਕਿਆ ਬਾਤ ਹੈ, ਵੇਖ ਲਾ ਬਰਾਬਰ ਹੋ ਗਿਆ, ਅਸੀਂ ਦੇਸੀ ਸਾਬਣ ਵਾਲੇ ਬੜੀ ਹਾਂ, ਕਿਹੜੀ ਗੱਲ ਹੈ, ਤੁਸੀਂ ਵੀ ਦੇਸੀ ਸਾਬਣ ਵਾਲੇ, ਅਸੀਂ ਵੀ ਦੇਸੀ ਸਾਬਣ ਵਾਲੇ, ਇਹ ਬੈਠਾ ਨਾਲ ਖਟਾ ਜਿਹਾ ਅੰਗਰੇਜ਼ੀ ਸਾਬਣ ਵਾਲਾ।
1: ਸੂਪ ਪੀ ਲਓ ਸੂਪ,
0: ਕਿਹੜਾ ਗਾਣਾ ਸੁਣੋਗੇ, ਜਿਹੜਾ ਮਰਜ਼ੀ ਲਾ ਦੀਆ ਕੇ ਠੀਕ ਆ, ਫਿਰ ਜਿਹੜਾ ਮਰਜ਼ੀ ਲੱਭ ਕੇ ਲਾਉਣਾ ਮੈਂ, ਜਿਹੜਾ ਮਰਜ਼ੀ ਠੀਕ ਆ ਲਾ ਦੀਆ ਫਿਰ। ਚਲੋ ਠੀਕ ਆ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਕਾਲ ਤੇ ਜੁੜੇ, ਧੰਨਵਾਦ, ਸ਼ੁਕਰੀਆ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਹਾਂ ਮਜ਼ਾ ਹੀ ਆ ਗਿਆ ਯਾਰ ਕਾਲ ਕਰਕੇ।
2: ਚਾਚਾ ਜੀ ਕਮਾਲ ਕਰੀ ਜਾਂਦੇ ਤੁਸੀਂ ਨਾ, ਕਾਲ ਕਰਦੇ ਘੱਟੋ ਘੱਟ ਤੁਸੀਂ 4-5 ਵਾਰੀ ਡਿੱਗ ਪਏ ਹੋ ਹੈਂ, ਅਤੇ ਹਜੇ ਤਾਂ ਮੈਂ ਤੁਹਾਡਾ ਛਬੀਲ ਵਾਲਾ ਕਿੱਸਾ ਨਹੀਂ ਦੱਸਿਆ, ਵੀ ਛਬੀਲ ਲੱਗੀ ਸੀ ਅਤੇ ਤੁਸੀਂ ਉੱਡਦੇ ਗਏ ਹੋ ਛਬੀਲ ਉੱਤੋਂ ਜਾ ਕੇ, ਭਾਅ ਜੀ ਇੱਕ ਗਲਾਸ ਪਾਇਓ ਹਾਂ ਜਰਾ ਛਬੀਲ ਦਾ। ਕਮਾਲ ਦੀ ਗੱਲ ਹੈ ਯਾਰ, ਚਾਚਾ ਜੀ ਇੱਦਾਂ ਨਾ ਕਰਿਆ ਕਰ। ਹਾਂ ਹਾਂ ਠੀਕ ਆ ਯਾਰ, ਕੋਈ ਗਾਣਾ ਗੁਣਾ ਸੁਣਾ, ਮੈਂ ਰਿਲੈਕਸ ਹੋਵਾਂ, ਕੈਸੀ ਉਹਦੀ ਖੱਟੀ ਜਿਹੀ ਆਵਾਜ਼ ਸੀ, ਪਤਾ ਨਹੀਂ ਕਿਹੜੀ ਪੁਰਾਣੀ ਪੇਟੀ ਜੋ ਮੂੰਹ ਕੱਢ ਕੇ ਬੋਲਣ ਜਿਹਾ ਸੀਗਾ ਉਹ। ਚਾਚਾ ਜੀ ਬਸ ਯਾਰ ਇੱਦਾਂ ਨਾ ਕਿਹਾ ਕਰੋ।

0: ਚਾਹ ਨਾਲ ਪਨੀਰ ਵਾਲੇ ਪਕੌੜੇ ਖਾਵਾਂਗੇ ਯਾਰ।
1: ਹਾਏ ਕਿਆ ਬਾਤ ਹੈ, ਕਿਆ ਵੇਖੋ ਸਾਰੀ ਖੇਡ ਜਿਹੜੀ ਹੈ ਨਾ ਤਰੰਗਾਂ ਦੀ ਹੁੰਦੀ ਹੈ, ਹਨਾ ਵੀ ਬੰਦੇ ਦੇ ਅੰਦਰ ਪੋਜ਼ਿਟਿਵ ਤਰੰਗਾਂ ਦਾ ਹੋਣਾ ਬੜਾ ਜ਼ਰੂਰੀ ਆ। ਅੱਜ ਅਸੀਂ ਤੁਹਾਡੇ ਫੋਨ ਦੀਆਂ ਤਰੰਗਾਂ ਫੜ ਲਈਆਂ ਅਤੇ ਹੁਣ ਤੁਸੀਂ ਤਰੰਗਾਂ ਦੇ ਥਰੂ ਹੀ ਰੇਡੀਓ ਸੁਣੇ। ਉਹ ਬਛ ਬਛ ਆਪਣੀ ਫਿਲੋਸਫੀ ਇੰਨੀ ਨਾ ਝਾੜਿਆ ਕਰ, ਜ਼ੋਰਾਵਰ ਕਮਾਲ ਕਰੀ ਜਾਂਦਾ ਯਾਰ ਤੂੰ, ਹੈ ਤੇਰੀ ਫਿਲੋਸਫੀ, ਤੇਰੀ ਫਿਲੋਸਫੀ ਨਹੀਂ ਖਤਮ ਹੁੰਦੀ। ਚਾਚਾ ਜੀ ਸਾਹ ਲੈ ਲਓ, ਸਾਹ ਲੈ ਲਓ। ਉਹ ਸਰ ਚੱਕਰ ਪਤਾ ਕੀ, ਸਾਡੇ ਚਾਚਾ ਜੀ ਨਾ ਭਾਵੁਕ ਹੋ ਜਾਂਦੇ ਆ।
2: ਉਹ ਪਰੇ ਹੋ ਯਾਰ, ਮੈਂ ਗੱਲ ਕਰਾਂ। ਹਾਂਜੀ ਜਨਾਬ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਚਾਚਾ ਜੀ।
2: ਹਾਏ ਮਹਾਰਾਜ ਨੂੰ ਧਿਆਨੇ ਬੋਲਣ ਡੇ ਜੇ ਪਜਾਮਾ ਖਰੀਦਣ ਸਪੈਸ਼ਲ ਪਲਾਜੋ ਇਹੀ ਤਾਂ ਪੁਰਾਣਾ ਪੰਜਾਬ ਆ। ਦੇਖੋ ਜੀ, ਬੰਦਾ ਭਾਵੇਂ ਕਿਸੇ ਨੂੰ ਪਹਿਲੀ ਵਾਰੀ ਮਿਲਿਆ ਹੋਵੇ ਨਾ ਤੇ ਇਸ਼ਾਸ ਹੀ ਨੀ ਹੁੰਦਾ ਕਿ ਪਹਿਲੀ ਵਾਰੀ ਮਿਲਿਆ। ਕਿਉਂ ਜੀ, ਕੋਂਬੀਨੇਸ਼ਨ ਕਿਹੜਾ ਹੋਇਆ, ਲੱਸੀ ਤੇ ਜਲੇਬੀ ਆਇਆ, ਕੁਛ ਗੜਬੜ ਆ, ਮੇਰਾ ਢਿੱਡ ਖਰਾਬ ਹੋ ਜਾਣਾ ਜੀ। ਬਿਜਲੀ ਬੁਜਲੀ ਨਹੀਂ ਸੀ ਹੁੰਦੀ ਤੇ ਕੜਾਹ ਦੀ ਸਾਨੂੰ ਬੜੀ ਤਲਬ ਹੁੰਦੀ ਸੀਗੀ। ਇੱਧਰ ਭਾਈ ਸਾਹਿਬ ਨੇ ਜੱਜਾ ਕਹਿਣਾ ਨਾ ਤੂੰ ਠਾਕੁਰ, ਨਾਲ ਹੀ ਅਸੀਂ ਉੱਥੇ ਮੋਮਬੱਤੀ ਜਗਣੀ ਹੁੰਦੀ, ਉਹਨੂੰ ਫੂਕ ਮਾਰ ਦੇਈਦੀ ਹੁੰਦੀ ਸੀ। ਫਿਰ ਜਿੱਦਾਂ ਕਿੱਦਾਂ ਭਾਈ ਸਾਹਿਬ ਨੇ ਔਖੇ ਸੌਖੇ ਹੋ ਗਏ ਮੋਮਬੱਤੀ ਜਗਾਉਣੀ, ਅਤੇ ਜਦੋਂ ਜਗਾਉਣੀ ਅਤੇ ਦੇਖਣੀ ਆ ਉਹ ਜਿਹੜੀ ਕੜਾਹ ਪ੍ਰਸ਼ਾਦ ਵਾਲੀ ਪਰਾਤ ਹੁੰਦੀ ਸੀ ਨਾ ਉਹ ਸਾਰੀ ਖਾਲੀ ਹੋਈ ਹੁੰਦੀ ਸੀ। ਚਾਚਾ ਜੀ ਇਹ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਆ, ਹੈ ਉਹ ਪੁੱਤ ਤੈਨੂੰ ਵੀ ਪਤਾ ਸਾਡੇ ਬਚਪਨ ਬੜੇ ਕਮਾਲ ਦੇ ਨਿਕਲੇ, ਬੜਾ ਪਿਆਰ ਹੁੰਦਾ ਸੀ ਲੋਕਾਂ ਦੇ ਵਿੱਚ। ਕਿਉਂ ਜੀ? ਹੈਲੋ
0: ਹੈਲੋ ਹਾਂਜੀ
2: ਹਾਂਜੀ, ਮੈਂ ਹਾਂ ਜੀ, ਕੀ ਜਨਾਬ ਅੱਜ ਕੱਲ੍ਹ ਕੀ ਕਰਦੇ ਹੋ? ਮੇਰੇ ਖਿਆਲ ਨਾਲ ਸ਼ੁਕਰ ਆ ਸ਼ੁਕਰ ਆ। ਇੱਕ ਵਾਰੀ ਮੈਂ ਦੁਬਾਰਾ ਜ਼ਿਕਰ ਕਰਾਂਗਾ, ਤੁਸੀਂ ਦੱਸੋ ਵੀ ਤਾਂ ਕਿ ਸਾਡੇ ਸਰੋਤੇ ਵੀ ਤੁਹਾਡੇ ਤੱਕ ਪਹੁੰਚ ਸਕਣ, ਕਿੱਥੇ ਕਰਕੇ ਤੁਹਾਡਾ ਅੱਡਾ ਲੱਗਾ?
0: ਸਾਡਾ ਅੱਡਾ ਜੀ ਪੁਰਾਣੀ ਮੰਡੀ ਵਾਰਡ ਨੰਬਰ 10 ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਜ਼ਾਖਾ ਮੰਡੀ।
2: ਕਿਆ ਬਾਤ ਹੈ, ਇਹ ਨਾ ਜਿਹੜਾ ਅੱਡਾ ਲੱਗਦਾ ਹੁੰਦਾ ਸੀ, ਮੈਂ ਸਰੋਤਿਆਂ ਨੂੰ ਵੀ ਦੱਸਦਾ ਕਿ ਇਹ ਜਿਹੜੇ ਅੱਡੇ ਲੱਗਦੇ ਸੀਗੇ ਨਾ, ਇਹ ਸਾਡੀਆਂ ਧੀਆਂ ਭੈਣਾਂ ਬੀਬੀਆਂ ਮਾਵਾਂ ਇਹ ਸਾਰੀਆਂ ਵੇਖੋ ਕਿੱਦਾਂ ਆਪਣਾ ਜਿਹੜਾ ਟਾਈਮ ਸਫਲਾ ਕਰਦੀਆਂ ਸੀਗੀਆਂ। ਅੱਜ ਕੱਲ੍ਹ ਤਾਂ ਅੱਜ ਕੱਲ੍ਹ ਤਾਂ ਜਨਾਬ ਬੇੜਾ ਗਰਕੀ ਹੋਇਆ ਪਿਆ, ਨਿੱਕੀਆਂ ਨਿੱਕੀਆਂ ਬੱਚੀਆਂ ਕੀ ਕੁੜੀਆਂ ਕੀ ਭੈਣਾਂ ਕੀ ਇਹ ਸਭ ਫੋਨਾਂ ਫੋਨਾਂ ਦੇ ਵਿੱਚ ਬੜੀਆਂ ਹੋਈਆਂ ਨੇ। ਪਰਿਵਰਤਨ ਹੋਈ ਜਾਂਦਾ
1: ਪਰ ਚਾਚਾ ਜੀ ਏਡੀ ਗੱਲ ਨਹੀਂ ਹੈਗੀ, ਕੁੜੀਆਂ ਸਾਡੀਆਂ ਭੈਣਾਂ ਜਿਹੜੀਆਂ ਨੇ ਫੋਨਾਂ ਤੋਂ ਕਈ ਤਰ੍ਹਾਂ ਦੀਆਂ ਐਡੀਟਿੰਗ ਦੇ ਕੰਮ ਵੀ ਸਿੱਖਦੀਆਂ ਨੇ, AI ਤੋਂ ਕਾਫੀ ਸਾਰੀਆਂ ਚੀਜ਼ਾਂ ਸਿੱਖ ਕੇ ਇੰਪਲੀਮੈਂਟ ਵੀ ਕਰ ਰਹੀਆਂ। ਜੀ ਜੀ ਬਿਲਕੁਲ ਬਿਲਕੁਲ। ਅੱਛਾ ਜਨਾਬ ਇਹ ਚੀਜ਼ ਦੱਸੋ, ਤੁਹਾਨੂੰ ਫਿਰ ਗਾਣਾ ਸੁਣਾ ਦਈਏ, ਕਿਹੜਾ ਸੁਣਾਈਏ, ਕੋਈ ਵੀ ਸੁਣਾ ਦਈਏ? ਤੇਰੇ ਮੇਰੇ ਸੁਪਨੇ, ਠੀਕ ਆ ਉਹ ਸੁਣਾ ਦਿੰਦੇ। ਅੱਛਾ ਉਸ ਤੋਂ ਪਹਿਲਾਂ ਤੁਹਾਨੂੰ ਬੁਝਾਰਤ ਪੁੱਛ ਲਈਏ ਕਿ ਰਹਿਣ ਦਈਏ?
0: ਪੁੱਛ ਲਓ ਦੇਖੋ।
1: ਚਲੋ ਠੀਕ ਆ ਜੀ, ਬੁਝਾਰਤ ਪੁੱਛ ਲੈਂਦੇ ਹਾਂ ਤੁਹਾਨੂੰ। ਰੂਪ ਹੈ ਉਹਨਾਂ ਦਾ ਪਿਆਰਾ ਪਿਆਰਾ, ਰੂਪ ਹੈ ਉਹਨਾਂ ਦਾ ਪਿਆਰਾ ਪਿਆਰਾ, ਵਾਸੀ ਉਹ ਦੂਰ ਦੇ ਨੇ, ਚਿੱਟੇ ਚਿੱਟੇ ਲਿਸ਼ਕ ਰਹੇ ਕਰਨ ਹਨੇਰਾ ਦੂਰ ਪਏ।
0: ਤਾਰੇ ਜੀ
1: ਆਏ, ਕਿਆ ਬਾਤ ਹੈ, ਕਿਆ ਆਇਆ, ਕਿਆ ਬਾਤ ਹੈ,
2: ਜ਼ੋਰਦਾਰ ਤਾਲੀਆਂ ਬਈ ਜਿਹੜੇ ਇਕੱਠੇ ਹੋਏ ਪਏ ਸਟੂਡੀਓ 'ਚ ਸਾਰੇ ਜਾਣੇ, ਜ਼ੋਰਦਾਰ ਤਾਲੀਆਂ ਮਾਰੋ ਜੀ।
1: ਲਓ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਹੁਣ ਆਪਣਾ ਗਾਣਾ ਇੰਜੋਏ ਕਰੋ ਤੇ ਬਹੁਤ ਸ਼ੁਕਰੀਆ, ਬੜਾ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਅੱਜ ਵਿਰਾਸਤ ਦੀਆਂ ਗੱਲਾਂ ਹੋਈਆਂ, ਵਿਰਾਸਤ ਦੇ ਵਿੱਚ ਜਿਹੜਾ ਤੁਸੀਂ ਅੱਡਾ ਕਿਤੇ ਨਾ ਕਿਤੇ ਸਾਡੀ ਜਿਹੜੀ ਪ੍ਰਥਾ ਆ, ਇਹ ਪ੍ਰਥਾ ਨਹੀਂ ਆਪਾਂ ਕਹਾਂਗੇ ਕਲਾ ਆ, ਜਿਹੜੀ ਕਲਾ ਲੁਕਦੀ ਜਾ ਰਹੀ ਸੀ ਤੇ ਤੁਹਾਡੇ ਵਰਗੇ ਸੱਜਣ ਜਿਹੜੀ ਇਸ ਕਲਾ ਨੂੰ ਉਜਾਗਰ ਕਰਦੇ ਨੇ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤੇ ਲਓ ਜੀ ਜਨਾਬ ਜੀ ਦਾ ਅਸੀਂ ਗਾਣਾ ਸੁਣਾਉਂਦੇ ਜਿਹੜਾ ਇਹਨਾਂ ਨੇ ਕਿਹਾ ਆ, ਤੇ ਇਹ ਗਾਣਾ ਬੜਾ ਪਿਆਰਾ ਹੈ ਵੈਸੇ, ਤੁਸੀਂ ਵੀ ਸਾਰੇ ਜਾਣੇ ਇਹਨੂੰ ਗਾਣੇ ਨੂੰ ਜ਼ਰੂਰ ਸੁਣੋ।
2: ਹਾਂ ਹਾਂ ਲਾ ਯਾਰ, ਮੈਂ ਤਾਂ ਪੂਰਾ ਤਿਆਰ, ਚਾਚਾ ਹੀ ਡੇਗ ਨਾ ਜਾਏ। ਓ ਲਾ ਯਾਰ ਡੈਡੀ, 1 2 3 ਸਟਾਰਟ।

ਜ਼ਿੰਦਗੀ ਕਦੇ ਸੂਰਜ ਦੀ ਪਹਿਲੀ ਕਿਰਨ ਬਣ ਕੇ ਆਉਂਦੀ ਆ, ਕਦੇ ਮੀਂਹ ਦੀਆਂ ਬੂੰਦਾਂ ਵਿੱਚ ਕੋਈ ਗੀਤ ਸੁਣਾ ਜਾਂਦੀ ਆ, ਕਦੇ ਹਸਾ ਜਾਂਦੀ ਹੈ ਅਤੇ ਕਦੇ ਕੁਝ ਸਿਖਾ ਜਾਂਦੀ ਹੈ, ਪਰ ਹਰ ਰੋਜ਼ ਇੱਕ ਨਵਾਂ ਸਫ਼ਾ ਖੋਲ੍ਹ ਕੇ ਸਾਨੂੰ ਜੀਣਾ ਸਿਖਾ ਜਾਂਦੀ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਪਿਆਰ ਭਰੀਆਂ ਸ਼ਾਮ ਦੀਆਂ ਮੁਬਾਰਕਾਂ। ਤੁਸੀਂ ਸੁਣ ਰਹੇ ਹੋ ਲਵ ਯੂ ਜ਼ਿੰਦਗੀ, ਇੱਕ ਐਸਾ ਸਫ਼ਰ ਜਿੱਥੇ ਅਸੀਂ ਜ਼ਿੰਦਗੀ ਨੂੰ ਸਫ਼ਰ ਬਿਤਾਉਂਦੇ ਨਹੀਂ, ਸਗੋਂ ਹਰ ਪਲ ਨੂੰ ਮਹਿਸੂਸ ਕਰਦੇ ਹਾਂ, ਹਰ ਖੁਸ਼ੀ ਨੂੰ ਜੀ ਭਰ ਕੇ ਜਿਉਂਦੇ ਹਾਂ ਅਤੇ ਹਰ ਚੁਣੌਤੀ ਨੂੰ ਮੁਸਕਰਾ ਕੇ ਕਬੂਲ ਕਰਦੇ ਹਾਂ। ਦੋਸਤੋ, ਜ਼ਿੰਦਗੀ ਦੀ ਖੂਬਸੂਰਤੀ ਇਸ ਗੱਲ ਵਿੱਚ ਨਹੀਂ ਕਿ ਸਾਡੇ ਕੋਲ ਸਭ ਕੁਝ ਹੈ, ਸਗੋਂ ਇਸ ਗੱਲ ਵਿੱਚ ਹੈ ਕਿ ਜੋ ਕੁਝ ਸਾਡੇ ਕੋਲ ਹੈ ਅਸੀਂ ਉਸ ਵਿੱਚ ਖੁਸ਼ੀ ਲੱਭ ਲੈਂਦੇ ਹਾਂ। ਇੱਕ ਕੱਪ ਚਾਹ, ਕਿਸੇ ਆਪਣੇ ਦੀ ਆਵਾਜ਼, ਮਾਂ ਦੇ ਹੱਥਾਂ ਦੀ ਰੋਟੀ, ਦੋਸਤਾਂ ਨਾਲ ਇੱਕ ਠਹਾਕਾ ਜਾਂ ਕਿਸੇ ਅਜਨਬੀ ਦੀ ਦਿੱਤੀ ਇੱਕ ਮੁਸਕਾਨ, ਇਹ ਨਿੱਕੀਆਂ ਨਿੱਕੀਆਂ ਗੱਲਾਂ ਹੀ ਤਾਂ ਜ਼ਿੰਦਗੀ ਨੂੰ ਵੱਡਾ ਸੋਹਣਾ ਬਣਾ ਦਿੰਦੀਆਂ ਨੇ। ਅਸੀਂ ਅਕਸਰ ਸੋਚਦੇ ਹਾਂ ਕਿ ਖੁਸ਼ੀ ਕਿਸੇ ਵੱਡੀ ਕਾਮਯਾਬੀ ਦੇ ਬਾਹਰ ਆਵੇਗੀ। ਅਸੀਂ ਅਕਸਰ ਸੋਚਦੇ ਹਾਂ ਕਿ ਖੁਸ਼ੀ ਕਿਸੇ ਵੱਡੀ ਕਾਮਯਾਬੀ ਦੇ ਬਾਅਦ ਵਿੱਚ ਆਵੇਗੀ, ਪਰ ਸੱਚ ਤਾਂ ਇਹ ਹੈ ਕਿ ਖੁਸ਼ੀ ਰਸਤੇ ਵਿੱਚ ਖੜ੍ਹੀ ਹੁੰਦੀ ਹੈ ਅਤੇ ਕਹਿੰਦੀ ਹੈ, ਜਦੋਂ ਮੈਨੂੰ ਦੇਖਣਾ ਹੋਵੇ ਬਸ ਥੋੜ੍ਹਾ ਜਿਹਾ ਰੁਕ ਕੇ ਮੁਸਕਰਾ ਲੈਣਾ। ਸੋ ਦੋਸਤੋ, ਅੱਜ ਦੀ ਇਸ ਮਹਿਫਿਲ ਵਿੱਚ ਅਸੀਂ ਕਰਾਂਗੇ ਗੱਲਾਂ ਉਮੀਦ ਦੀਆਂ, ਹੌਸਲੇ ਦੀਆਂ, ਸੁਪਨਿਆਂ ਦੀਆਂ ਅਤੇ ਉਹਨਾਂ ਲੋਕਾਂ ਦੀਆਂ ਜੋ ਹਰ ਹਾਲਾਤ ਵਿੱਚ ਮੁਸਕਰਾਉਣਾ ਜਾਣਦੇ ਹਨ, ਕਿਉਂਕਿ ਜ਼ਿੰਦਗੀ ਕਦੇ ਵੀ ਪਰਫੈਕਟ ਨਹੀਂ ਹੁੰਦੀ, ਪਰ ਇਹਨੂੰ ਪਿਆਰ ਕਰਨਾ ਸਾਡੇ ਹੱਥ ਵਿੱਚ ਹੁੰਦਾ ਹੈ। ਸੱਚਮੁੱਚ ਇਹ ਬਹੁਤ ਵੱਡੀ ਗੱਲ ਹੈ। ਜੇ ਅੱਜ ਤੁਹਾਡਾ ਦਿਨ ਚੰਗਾ ਜਾ ਰਿਹਾ ਹੈ ਤਾਂ ਉਸ ਲਈ ਸ਼ੁਕਰਾਨਾ ਕਰੋ। ਜੇ ਦਿਨ ਥੋੜ੍ਹਾ ਜਿਹਾ ਔਖਾ ਹੈ ਤਾਂ ਯਾਦ ਰੱਖੋ, ਹਰ ਰਾਤ ਤੋਂ ਬਾਅਦ ਸਵੇਰ ਜ਼ਰੂਰ ਆਉਂਦੀ ਹੈ, ਹਰ ਮੌਸਮ ਬਦਲਦਾ ਹੈ ਅਤੇ ਹਰ ਮੁਸ਼ਕਲ ਆਪਣੇ ਨਾਲ ਇੱਕ ਨਵਾਂ ਸਬਕ ਲਿਆਉਂਦੀ ਹੈ। ਤਾਂ ਆਓ ਅੱਜ ਆਪਣੇ ਦਿਲ ਦੀਆਂ ਖਿੜਕੀਆਂ ਖੋਲ੍ਹੀਏ, ਫਿਕਰਾਂ ਦੀ ਧੂੜ ਝਾੜੀਏ ਅਤੇ ਜ਼ਿੰਦਗੀ ਨੂੰ ਇੱਕ ਵਾਰ ਫਿਰ ਕਹੀਏ ਲਵ ਯੂ ਜ਼ਿੰਦਗੀ, ਕਿਉਂਕਿ ਜ਼ਿੰਦਗੀ ਕੋਈ ਇੰਤਜ਼ਾਰ ਨਹੀਂ, ਜ਼ਿੰਦਗੀ ਤਾਂ ਹਰ ਸਾਹ ਵਿੱਚ ਵਸਿਆ ਇੱਕ ਤਿਉਹਾਰ ਹੈ, ਹਰ ਦਿਨ ਇੱਕ ਤੋਹਫ਼ਾ ਹੈ, ਤਾਂ ਹੀ ਤਾਂ ਇਹਨੂੰ ਸ਼ਾਇਦ ਪ੍ਰੈਜ਼ੈਂਟ ਕਹਿੰਦੇ ਨੇ। ਹਰ ਪਲ ਇੱਕ ਕਹਾਣੀ ਹੈ,

ਹਰ ਮੁਸਕਾਨ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਅਜੇ ਵੀ ਉਮੀਦ ਨਾਲ ਭਰੇ ਹੋਏ ਹਾਂ। ਮੈਂ ਹਾਂ ਤੁਹਾਡਾ ਆਪਣਾ ਦੋਸਤ ਮੇਜ਼ਬਾਨ ਆਰਜੇ ਜ਼ੋਰਾਵਰ ਸਿੰਘ, ਅਤੇ ਅਗਲੇ ਇੱਕ ਘੰਟੇ ਤੱਕ ਅਸੀਂ ਇਕੱਠੇ ਕਰਾਂਗੇ ਗੱਲਾਂ ਦੇ ਸੋਹਣੇ ਪਿਟਾਰੇ, ਸੁਣਾਂਗੇ ਗੀਤ ਅਤੇ ਮਨਾਵਾਂਗੇ ਜ਼ਿੰਦਗੀ ਦਾ ਜਸ਼ਨ। ਆਏ ਹਾਏ ਹਾਏ, ਜ਼ਿੰਦਗੀ ਦਾ ਜਸ਼ਨ। ਲਵ ਯੂ ਜ਼ਿੰਦਗੀ, ਹੱਸੋ, ਖੇਡੋ, ਸੁਪਨੇ ਦੇਖੋ, ਅੱਗੇ ਵਧੋ, ਕਿਉਂਕਿ ਜ਼ਿੰਦਗੀ ਤੁਹਾਨੂੰ ਪਿਆਰ ਕਰਦੀ ਹੈ। ਤੁਸੀਂ ਵੀ ਜ਼ਿੰਦਗੀ ਨੂੰ ਕਹੋ ਲਵ ਯੂ ਜ਼ਿੰਦਗੀ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਜਿਹਦਾ ਨਾਮ ਹੈ ਲਵ ਯੂ ਜ਼ਿੰਦਗੀ। ਤਾਂ ਜ਼ਿੰਦਗੀ ਨੂੰ ਜ਼ਿੰਦਾਬਾਦ ਅਸੀਂ ਇਸ ਸ਼ੋਅ ਦੇ ਵਿੱਚ ਹਮੇਸ਼ਾ ਕਹਿੰਦੇ ਰਹਿੰਦੇ ਹਾਂ ਔਰ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਸੁਨੇਹੇ ਆਉਂਦੇ ਨੇ ਅਤੇ ਤੁਸੀਂ ਜਿਹੜੀਆਂ ਕਹਾਣੀਆਂ ਅਸੀਂ ਸੁਣਾਉਂਦੇ ਹਾਂ ਉਹਨਾਂ ਨੂੰ ਸੁਣ ਕੇ ਆਪਣੇ ਜੀਵਨ ਦੇ ਵਿੱਚ ਜਦੋਂ ਤੁਸੀਂ ਢਾਲਦੇ ਹੋ ਅਤੇ ਉਸ ਤੋਂ ਜ਼ਿਆਦਾ ਖੁਸ਼ੀ ਸਾਨੂੰ ਹੁੰਦੀ ਆ, ਕਿਉਂਕਿ ਜਦੋਂ ਅਸੀਂ ਕਿਸੇ ਪੋਜ਼ਿਟਿਵ ਚੀਜ਼ ਨੂੰ ਇੰਪਲੀਮੈਂਟ ਕਰਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਅਸਲ ਦੇ ਵਿੱਚ ਤਾਂ ਗੱਲ ਉਦੋਂ ਹੀ ਬਣਦੀ ਆ ਨਾ ਜੀ। ਸੋ ਦੋਸਤੋ, ਇਸੇ ਤਰੀਕੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਐਵੇਂ ਦਾ ਬਣਾਉਣਾ ਹੈ ਜਿਵੇਂ ਹੰਸ ਹੁੰਦਾ ਹੈ, ਕਿਉਂਕਿ ਹੰਸ ਦੀ ਆਦਤ ਆਮ ਬੂੰਦ ਨਹੀਂ ਉਹ ਕਦੀ ਪੀਂਦਾ, ਉਹ ਹਮੇਸ਼ਾ ਸਵਾਂਤੀ ਬੂੰਦ ਨੂੰ ਹੀ ਕਲੈਕਟ ਕਰਦਾ ਹੈ, ਉਹਨੂੰ ਹੀ ਪੀਂਦਾ ਹੈ ਅਤੇ ਉਹਦੀ ਵੇਟ ਕਰਦਾ ਹੈ, ਕਿਉਂਕਿ ਹੰਸ ਬਗਲਾ ਨਹੀਂ ਅਤੇ ਬਗਲਾ ਹੰਸ ਨਹੀਂ। ਅਸੀਂ ਹੰਸ ਵਰਗੇ ਬਣਨਾ, ਬਗਲੇ ਵਰਗੇ ਨਹੀਂ ਬਣਨਾ। ਅਤੇ ਦੋਸਤੋ, ਅੱਜ ਤੁਹਾਨੂੰ ਫਿਰ ਆਪਾਂ ਇੱਕ ਹੋਰ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਜਿਵੇਂ ਅਸੀਂ ਹਰ ਵਾਰ ਕਰਦੇ ਹਾਂ। ਸੋ ਆਓ ਫਿਰ ਆਪਾਂ ਮਿਲ ਕੇ ਜਿਹੜੀ ਹੈ ਇਸ ਕਹਾਣੀ ਤੋਂ ਕੁਛ ਨਾ ਕੁਛ ਅਸੀਂ ਸਿੱਖਿਆ ਜ਼ਰੂਰ ਲੈਣੀ ਹੈ। ਇਸ ਕਹਾਣੀ ਦਾ ਨਾਮ ਹੈ ਇੱਕ ਮੁੱਠੀ ਰੋਸ਼ਨੀ। ਰੋਸ਼ਨੀ ਇੱਕ ਪਿੰਡ ਵਿੱਚ ਅਮਨ ਨਾਮ ਦਾ ਇੱਕ ਮੁੰਡਾ ਰਹਿੰਦਾ ਸੀ। ਉਹਦੇ ਸੁਪਨੇ ਬਹੁਤ ਵੱਡੇ ਸਨ ਪਰ ਹਾਲਾਤ ਬਹੁਤ ਛੋਟੇ। ਘਰ ਦੀ ਆਰਥਿਕ ਹਾਲਤ ਕਮਜ਼ੋਰ ਸੀ। ਕਈ ਵਾਰ ਉਹਨੂੰ ਲੱਗਦਾ ਸੀ ਕਿ ਸ਼ਾਇਦ ਉਹਨੇ ਸੁਪਨੇ ਸਿਰਫ ਸੁਪਨੇ ਹੀ ਰਹਿ ਜਾਣਗੇ। ਇੱਕ ਦਿਨ ਉਹ ਬਹੁਤ ਨਿਰਾਸ਼ ਹੋ ਕੇ ਪਿੰਡ ਦੇ ਬਾਹਰ ਬੈਠਾ ਸੀ। ਉੱਥੇ ਇੱਕ ਬਜ਼ੁਰਗ ਆਏ ਅਤੇ ਪੁੱਛਣ ਲੱਗੇ, ਪੁੱਤ ਇੰਨਾ ਉਦਾਸ ਕਿਉਂ ਹੈ? ਅਮਨ ਬੋਲਿਆ, ਬਾਬਾ ਜੀ ਮੈਂ ਬਹੁਤ ਮਿਹਨਤ ਕਰਦਾ ਪਰ ਕਾਮਯਾਬੀ ਨਹੀਂ ਮਿਲਦੀ, ਲੱਗਦਾ ਹੈ ਕਿ ਕਿਸਮਤ ਮੇਰੇ ਨਾਲ ਨਹੀਂ। ਬਜ਼ੁਰਗ ਮੁਸਕਰਾਏ, ਉਹਨਾਂ ਨੇ ਆਪਣੀ ਜੇਬ ਵਿੱਚੋਂ ਇੱਕ ਛੋਟਾ ਜਿਹਾ ਦੀਵਾ ਕੱਢਿਆ ਅਤੇ ਰਾਤ ਹੋਣ ਦੀ ਉਡੀਕ ਕਰਨ ਲੱਗੇ। ਜਦੋਂ ਹਨੇਰਾ ਹੋ ਗਿਆ ਤਾਂ ਉਹਨਾਂ ਨੇ ਦੀਵਾ ਜਲਾ ਦਿੱਤਾ। ਅਮਨ ਹੱਸ ਕੇ ਕਹਿਣ ਲੱਗਾ, ਬਾਬਾ ਜੀ ਇਹ ਨਿੱਕਾ ਜਿਹਾ ਦੀਵਾ ਇਸ ਵੱਡੇ ਹਨੇਰੇ ਦਾ ਕੀ ਕਰ ਲਊਗਾ? ਬਜ਼ੁਰਗ ਨੇ ਕਿਹਾ, ਪੁੱਤ ਇਹ ਸਾਰਾ ਹਨੇਰਾ ਤਾਂ ਨਹੀਂ ਮਿਟਾ ਸਕਦਾ ਪਰ ਜਿੰਨੀ ਰੋਸ਼ਨੀ ਇਹਦੇ ਵੱਸ ਵਿੱਚ ਹੈ ਓਨੀ ਤਾਂ ਕਰ ਹੀ ਰਿਹਾ ਹੈ ਨਾ। ਜੇ ਵੀ ਸੋਚ ਲਵੇ ਕਿ ਮੈਂ ਸਾਰਾ ਹਨੇਰਾ ਨਹੀਂ ਮਿਟਾ ਸਕਦਾ ਇਸ ਲਈ ਜਲਣਾ ਹੀ ਨਹੀਂ ਤਾਂ ਫਿਰ ਰੋਸ਼ਨੀ ਕਿੱਥੋਂ ਆਏਗੀ? ਇਹ ਗੱਲ ਅਮਨ ਦੇ ਦਿਲ ਵਿੱਚ ਉਤਰ ਗਈ। ਉਸ ਦਿਨ ਤੋਂ ਉਹਨੇ ਇੱਕ ਫੈਸਲਾ ਕੀਤਾ, ਉਹ ਨਤੀਜਿਆਂ ਬਾਰੇ ਸੋਚਣਾ ਛੱਡ ਦੇਵੇਗਾ ਅਤੇ ਹਰ ਰੋਜ਼ ਆਪਣੇ ਹਿੱਸੇ ਦੀ ਰੋਸ਼ਨੀ ਕਰੇਗਾ। ਕਰਮ ਕਰ, ਫਲ ਕੀ ਚਿੰਤਾ ਮਤ ਕਰ, ਇਹ ਕਾਨਾ ਜੀ ਨੇ ਵੀ ਸਾਨੂੰ ਕਿਹਾ। ਦਿਲ ਲੰਘਦੇ ਗਏ, ਕਈ ਵਾਰ ਅਸਫਲਤਾ ਮਿਲੀ, ਕਈ ਵਾਰ ਲੋਕਾਂ ਨੇ ਮਜ਼ਾਕ ਉਡਾਇਆ ਪਰ ਉਹ ਰੁਕਿਆ ਨਹੀਂ। ਕੁਝ ਸਾਲਾਂ ਬਾਅਦ ਉਹੀ ਮੁੰਡਾ ਆਪਣੇ ਖੇਤਰ ਵਿੱਚ ਕਾਮਯਾਬ ਹੋ ਗਿਆ। ਜਦੋਂ ਲੋਕ ਉਹਦੀ ਕਾਮਯਾਬੀ ਦਾ ਰਾਜ ਪੁੱਛਦੇ ਤਾਂ ਉਹ ਸਿਰਫ ਇੱਕ ਗੱਲ ਕਹਿੰਦਾ, ਮੈਂ ਸੂਰਜ ਬਣਨ ਦੀ ਕੋਸ਼ਿਸ਼ ਨਹੀਂ ਕੀਤੀ, ਮੈਂ ਹਰ ਰੋਜ਼ ਇੱਕ ਛੋਟਾ ਜਿਹਾ ਦੀਵਾ ਬਣ ਕੇ ਜਲਦਾ ਰਿਹਾ। ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ, ਜ਼ਿੰਦਗੀ ਵਿੱਚ ਵੱਡੀਆਂ ਕਾਮਯਾਬੀਆਂ ਇੱਕਦਮ ਨਹੀਂ ਮਿਲਦੀਆਂ। ਹਰ ਰੋਜ਼ ਦੀ ਛੋਟੀ ਜਿਹੀ ਮਿਹਨਤ, ਹਰ ਰੋਜ਼ ਦਾ ਇੱਕ ਕਦਮ, ਹਰ ਰੋਜ਼ ਦੀ ਇੱਕ ਉਮੀਦ ਹੀ ਇੱਕ ਦਿਨ ਵੱਡੀ ਮੰਜ਼ਿਲ ਬਣ ਜਾਂਦੀ ਹੈ। ਹਨੇਰੇ ਨੂੰ ਕੋਸਣ ਨਾਲੋਂ ਚੰਗਾ ਹੈ ਆਪਣੇ ਹਿੱਸੇ ਦਾ ਇੱਕ ਦੀਵਾ ਜਗਾ ਲਓ।

0: ਆਰਥਿਕ ਸੁਰੱਖਿਆ ਲਈ ਚਾਲੂ ਵਿੱਤੀ ਸਾਲ ਦੌਰਾਨ 125 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਚਨਚੇਤ ਨਿਰੀਖਣ ਪਿੱਛੋਂ ਸਫਾਈ 'ਚ ਊਣਤਾਈਆਂ ਕਰਕੇ ਮੋਗਾ ਦੇ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ 26 ਜੂਨ ਤੱਕ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ 'ਚ ਪਦਮ ਪੁਰਸਕਾਰ ਪ੍ਰਦਾਨ ਕੀਤੇ। ਅੱਜ ਕੁੱਲ 65 ਪੁਰਸਕਾਰ ਪ੍ਰਦਾਨ ਕੀਤੇ ਗਏ, ਜਿਨ੍ਹਾਂ ਵਿੱਚ 2 ਪਦਮ ਵਿਭੂਸ਼ਣ, 7 ਪਦਮ ਭੂਸ਼ਣ ਤੇ 56 ਪਦਮ ਸ਼੍ਰੀ ਸ਼ਾਮਲ ਨੇ। ਪਦਮ ਵਿਭੂਸ਼ਣ, ਪਦਮ ਭੂਸ਼ਣ ਤੇ ਪਦਮ ਸ਼੍ਰੀ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਨੇ। ਅੱਜ ਰਾਸ਼ਟਰਪਤੀ ਨੇ 65 ਪ੍ਰਸਿੱਧ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ। ਇਨ੍ਹਾਂ ਵਿੱਚ ਟੈਨਿਸ ਦੇ ਮਹਾਨ ਖਿਡਾਰੀ ਵਿਜੇ ਅਮ੍ਰਿਤਰਾਜ, ਅਦਾਕਾਰ ਮਮੂਟੀ, ਗਾਇਕਾ ਅਲਕਾ ਯਾਗਨਿਕ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵਰਗੀਆਂ ਪ੍ਰਮੁੱਖ ਹਸਤੀਆਂ ਵੀ ਸ਼ਾਮਲ ਨੇ। ਅੱਜ ਸਨਮਾਨਿਤ ਹੋਣ ਵਾਲਿਆਂ 'ਚ ਡੇਰਾ ਸੱਚਖੰਡ ਬੱਲਾ ਦੇ ਅਧਿਆਤਮਿਕ ਗੁਰੂ ਸੰਤ ਨਿਰੰਦਨ ਦਾਸ ਜੀ, ਜੋ ਸ੍ਰਵਨ ਦਾਸ ਸੰਸਥਾਵਾਂ ਰਾਹੀਂ ਸਮਾਜ ਭਲਾਈ ਦੇ ਕਾਰਜ ਕਰਦੇ ਨੇ ਅਤੇ 70 ਸਾਲਾਂ ਤੋਂ ਵੱਧ ਸਮੇਂ ਤੋਂ ਦੁਨੀਆ ਭਰ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਕਰ ਰਹੇ ਨੇ।
1: ਸੰਤ ਨਿਰੰਜਨ ਦਾਸ ਜੀ ਅਧਿਆਤਮ।
0: ਚੰਡੀਗੜ੍ਹ ਤੋਂ ਸ੍ਰੀ ਇੰਦਰਜੀਤ ਸਿੰਘ ਸਿੱਧੂ, ਸਾਬਕਾ IPS ਅਧਿਕਾਰੀ ਜਿਨ੍ਹਾਂ ਨੂੰ ਝਾੜੂ ਯੋਧਾ ਵਜੋਂ ਵੀ ਜਾਣਿਆ ਜਾਂਦਾ ਹੈ, ਉਹਨਾਂ ਸੇਵਾ ਮੁਕਤ ਹੋਣ ਤੋਂ ਬਾਅਦ ਆਪਣੇ ਆਪ ਨੂੰ ਸਵੱਛਤਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਕਰ ਦਿੱਤਾ। ਸਵੱਛਤਾ ਪ੍ਰਤੀ ਆਪਣੀ ਮਜ਼ਬੂਤ ਪ੍ਰਤੀਬੱਧਤਾ ਲਈ ਉਹਨਾਂ ਦੇਸ਼ ਭਰ ਤੋਂ ਸ਼ਲਾਘਾ ਖੱਟੀ ਹੈ।
1: ਸਰਦਾਰ ਇੰਦਰਜੀਤ ਸਿੰਘ ਸਿੱਧੂ, ਸਮਾਜ ਸੇਵਾ।
0: ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਪ ਰਾਸ਼ਟਰਪਤੀ ਨੇ ਡਾਕਟਰ ਮੁਖਰਜੀ ਨੂੰ ਇੱਕ ਦੂਰਦਰਸ਼ੀ ਨੇਤਾ, ਇੱਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਇੱਕ ਦੇਸ਼ ਭਗਤ ਦੱਸਿਆ। ਉਨ੍ਹਾਂ ਕਿਹਾ ਕਿ ਡਾਕਟਰ ਮੁਖਰਜੀ ਨੇ ਨਿਡਰਤਾ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਸਮਰਥਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਆਪਣਾ ਜੀਵਨ ਦੇਸ਼ ਦੇ ਵਿਕਾਸ ਲਈ ਸਮਰਪਿਤ ਕੀਤਾ। ਇਸੇ ਦੌਰਾਨ ਪਠਾਨਕੋਟ ਵਿੱਚ ਵੀ BJP ਵਰਕਰਾਂ ਨੇ ਮਾਧੋਪੁਰ 'ਚ ਏਕਤਾ ਸਥਲ ਯਾਦਗਾਰ ਵਿਖੇ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸ਼ਹੀਦੀ ਦਿਵਸ ਮਨਾਇਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ 'ਚ ਮੌਸਮ ਤੇ ਐਲ ਨੀਨੋ ਪ੍ਰਭਾਵ ਅਤੇ ਖੇਤੀਬਾੜੀ ਤੇ ਇਸ ਦੇ ਅਸਰ ਦੇ ਮੱਦੇਨਜ਼ਰ ਇੱਕ ਜਾਇਜ਼ਾ ਮੀਟਿੰਗ ਕੀਤੀ। ਮੀਟਿੰਗ ਵਿੱਚ ਕਈ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ, ਸਕੱਤਰਾਂ, ਜ਼ਿਲ੍ਹਾ ਕਲੈਕਟਰਾਂ ਅਤੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਵਿਚਾਰ ਵਟਾਂਦਰੇ ਦੌਰਾਨ ਘੱਟ ਬਾਰਿਸ਼ ਦੀ ਸਥਿਤੀ 'ਚ ਜ਼ਰੂਰੀ ਤਿਆਰੀਆਂ, ਬਦਲਵੀਆਂ ਫਸਲ ਯੋਜਨਾਵਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ 'ਚ ਪਾਰਦਰਸ਼ੀ ਅਤੇ ਯੋਗਤਾ ਆਧਾਰਿਤ ਭਰਤੀ ਪ੍ਰਣਾਲੀ ਕਾਰਨ ਪੰਜਾਬ ਸਰਕਾਰੀ ਨੌਕਰੀਆਂ ਲਈ ਦੇਸ਼ ਦੇ ਮੋਹਰੀ ਸੂਬਿਆਂ 'ਚ ਸ਼ਾਮਲ ਹੋ ਗਿਆ। ਅੱਜ ਮਾਨਸਾ ਵਿਖੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ 'ਚ ਨਵ ਨਿਯੁਕਤ 665 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 4.5 ਸਾਲਾਂ ਦੌਰਾਨ 68,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਉਨ੍ਹਾਂ ਨਵ ਨਿਯੁਕਤ ਕਰਮਚਾਰੀਆਂ ਨੂੰ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਪੰਜਾਬ ਸਰਕਾਰ ਵੱਲੋਂ ਮਈ 2026 ਤੱਕ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇ ਰੂਪ ਵਿੱਚੋਂ 125 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਵਿਭਾਗ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਗਤੀ ਜਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮੌਜੂਦਾ ਵਿੱਤੀ ਸਾਲ 2026-27 ਦੌਰਾਨ ਇਸ ਨੇਕ ਕਾਰਜ ਨੂੰ ਨਿਰੰਤਰ ਜਾਰੀ ਰੱਖਣ ਲਈ ਪਹਿਲਾਂ ਹੀ 498 ਕਰੋੜ ਰੁਪਏ ਦੀ ਵੱਡੀ ਰਾਸ਼ੀ ਦਾ ਵਿਸ਼ੇਸ਼ ਬਜਟ ਉਪਬੰਧ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਲੋਕ ਪੱਖੀ ਯੋਜਨਾ ਦਾ ਸਿੱਧਾ ਲਾਭ ਸੂਬੇ ਦੇ 2,83,000 ਤੋਂ ਵੱਧ ਲਾਭਪਾਤਰੀਆਂ ਨੂੰ ਮਿਲ ਰਿਹਾ ਤਾਂ ਜੋ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਕਿਸੇ ਦਾ ਸਹਾਰਾ ਨਾ ਲੈਣਾ ਪਵੇ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਨੇ ਕਿ ਲਾਭਪਾਤਰੀਆਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਹਰ ਮਹੀਨੇ ਬਿਨਾਂ ਕਿਸੇ ਦੇਰੀ ਦੇ ਸਮੇਂ ਸਿਰ ਜਾਰੀ ਹੋ ਜਾਵੇ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਲਈ ਪਰੇਸ਼ਾਨ ਨਾ ਹੋਣਾ ਪਵੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਵੇਰੇ ਅਚਨਚੇਤ ਨਿਰੀਖਣ ਤੋਂ ਬਾਅਦ ਮੋਗਾ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਨੇ। ਜ਼ਿਕਰਯੋਗ ਹੈ ਕਿ ਨਿਰੀਖਣ ਦੌਰਾਨ ਸ਼ਹਿਰ ਭਰ ਵਿੱਚ ਸਫਾਈ ਵਿੱਚ ਕਾਫੀ ਊਣਤਾਈਆਂ ਪਾਈਆਂ ਗਈਆਂ। ਅੱਜ ਮੋਗਾ ਸ਼ਹਿਰ 'ਚ ਨਿਰੀਖਣ ਦੌਰਾਨ ਹਰਜੋਤ ਸਿੰਘ ਬੈਂਸ ਨੇ ਵਸਨੀਕਾਂ ਨਾਲ ਗੱਲਬਾਤ ਕੀਤੀ ਤੇ ਸ਼ਹਿਰ ਵਿੱਚ ਖੁੱਲ੍ਹੇ ਕੂੜੇ ਵਾਲੀਆਂ ਥਾਵਾਂ ਨੂੰ ਦੇਖਿਆ। ਮੰਤਰੀ ਨੇ ਕਿਹਾ ਕਿ ਸਫਾਈ 'ਚ ਕੁਤਾਹੀ ਜਾਂ ਅਣਗਹਿਲੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਏਗੀ। ਮੰਤਰੀ ਨੇ ਕਿਹਾ ਕਿ ਸ਼ਹਿਰ 'ਚ ਅਚਨਚੇਤ ਨਿਰੀਖਣ ਜਾਰੀ ਰਹਿਣਗੇ ਤੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਮੰਨਿਆ ਜਾਏਗਾ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਕਾਇਮ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਵਜੋਂ ਚਾਰ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਉਨ੍ਹਾਂ ਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਕੀਤੀ। ਅੱਜ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿਖੇ ਉੱਚ ਪੱਧਰੀ ਮੀਟਿੰਗਾਂ ਦੌਰਾਨ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੌਂਪੇ ਗਏ ਮੰਗ ਪੱਤਰਾਂ ਦੀ ਸਮੀਖਿਆ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਉਠਾਈਆਂ ਸਾਰੀਆਂ ਜਾਇਜ਼ ਮੰਗਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਮੁਲਾਜ਼ਮਾਂ ਨੂੰ ਸਮੇਂ ਸਿਰ ਰਾਹਤ ਦੇਣ ਲਈ ਪਹਿਲਾਂ ਤੋਂ ਵਿਚਾਰਾਧੀਨ ਮਾਮਲਿਆਂ ਦੀ ਪ੍ਰਸ਼ਾਸਕੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ। ਪੰਜਾਬ ਸਰਕਾਰ ਵੱਲੋਂ ਕੱਲ੍ਹ ਨੂੰ ਮੋਹਾਲੀ ਸਥਿਤ ਅਮੈਟੀ ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹੈ। ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ NRI ਮਿਲਣੀ 2026 NRIs ਤੇ ਪੰਜਾਬ ਸਰਕਾਰ ਦਰਮਿਆਨ ਸਿੱਧੇ ਸੰਵਾਦ ਲਈ ਇਕ ਮਹੱਤਵਪੂਰਨ ਮੰਚ ਹੈ ਜਿੱਥੇ ਭਾਗੀਦਾਰ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਸਾਂਝੇ ਕਰ ਸਕਦੇ ਨੇ ਅਤੇ ਆਪਣੇ ਜ਼ਿਲ੍ਹਿਆਂ ਅਤੇ ਸੂਬੇ ਨਾਲ ਸਬੰਧਤ ਮਾਮਲਿਆਂ ਦੇ ਹੱਲ ਵਾਸਤੇ ਸਰਕਾਰ ਨਾਲ ਸਿੱਧੀ ਗੱਲਬਾਤ ਕਰ ਸਕਣਗੇ। ਕੇਂਦਰ ਸਰਕਾਰ ਦੇ ਸੂਖਮ ਲਘੂ ਤੇ ਦਰਮਿਆਨੇ ਉਦਯੋਗਾਂ ਬਾਰੇ ਵਿਭਾਗ ਤਹਿਤ ਨੈਸ਼ਨਲ SC/ST ਹੱਬ ਲੁਧਿਆਣਾ ਵੱਲੋਂ ਦਲਿਤ ਇੰਡੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੱਲ੍ਹ 24 ਜੂਨ ਨੂੰ ਉਦਮੀ ਜਾਗਰੂਕਤਾ ਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹੈ। ਇਸ ਦਾ ਉਦੇਸ਼ ਮੌਜੂਦਾ SC/ST ਉਦਮੀਆਂ ਵਿੱਚ ਵਪਾਰਕ ਮੌਕਿਆਂ ਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਏ। ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਸੂਬੇ 'ਚ ਖੁਰਾਕ ਸੁਰੱਖਿਆ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਨਾਲ ਜੋੜਨ ਦੇ ਮਿਸ਼ਨ ਨੂੰ ਜਾਰੀ ਰੱਖਦੇ ਹੋਏ ਰੀਜਨਰੇਟਿੰਗ ਪੰਜਾਬ ਸੰਸਥਾ ਨਾਲ ਮਿਲ ਕੇ ਵਿਸਥਾਰਤ ਵਿਚਾਰ ਚਰਚਾ ਕੀਤੀ ਤਾਂ ਜੋ ਸਾਰੇ ਭਾਈਵਾਲਾਂ ਦੀ ਸਰਗਰਮ ਭਾਗੀਦਾਰੀ ਨਾਲ ਇਸ ਸਬੰਧੀ ਭਵਿੱਖਮੁਖੀ ਰਣਨੀਤੀ ਉਲੀਕੀ ਜਾ ਸਕੇ। ਕਮਿਸ਼ਨ ਦੇ ਚੇਅਰਮੈਨ ਬਾਲਮੁਕੰਦ ਸ਼ਰਮਾ ਨੇ ਇਸ ਦੌਰਾਨ ਖੇਤੀਬਾੜੀ, ਪਾਣੀ, ਸਿਹਤ ਤੇ ਜਲਵਾਯੂ ਦੇ ਆਪਸ ਵਿੱਚ ਡੂੰਘਾਈ ਨਾਲ ਜੁੜੇ ਹੋਣ ਤੇ ਜ਼ੋਰ ਦਿੱਤਾ। ਪੰਜਾਬ ਦੇ ਸੰਸਥਾਪਕ ਸੁਮਿਤ ਸੰਧੂ ਨਾਲ ਮਿਲ ਕੇ ਜੀਵਤ ਮਿੱਟੀ ਮਿਸ਼ਨ ਤੇ ਧਰਤੀ ਦੀਆਂ ਧੀਆਂ ਵਰਗੇ ਨਵੇਂ ਸੰਕਲਪਾਂ ਦੀ ਸ਼ੁਰੂਆਤ ਕਰਦਿਆਂ ਚੇਅਰਮੈਨ ਨੇ ਮਿੱਟੀ ਦੀ ਸਿਹਤ ਨੂੰ ਸੁਰਜੀਤ ਕਰਨ ਤੇ ਇਸ ਨੂੰ ਬਿਹਤਰ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ। ਗੁਰਦਾਸਪੁਰ ਦੇ ਸਠਿਆਲੀ ਹੈੱਡਵਰਕਸ ਨੇੜੇ ਅੱਪਰ ਬਾਰੀ ਦੁਆਬ ਨਹਿਰ ਵਿੱਚ ਬੀਤੇ ਦਿਨੀ ਪਏ 100 ਫੁੱਟ ਦੇ ਪਾੜ ਨੂੰ ਪੂਰਨ ਦਾ ਕੰਮ ਅੱਜ ਵੀ ਜਾਰੀ ਹੈ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਇਸ ਪਾੜ ਨੂੰ ਅੱਜ ਤੱਕ ਪੂਰਿਆ ਨਹੀਂ ਜਾ ਸਕਿਆ। ਉਧਰ ਨਹਿਰੀ ਵਿਭਾਗ ਦੇ ਐਕਸੀਅਨ ਵਿਸ਼ਾਲ ਮਹਿਤਾ ਦਾ ਕਹਿਣਾ ਹੈ ਕਿ ਕੰਮ ਜੰਗੀ ਪੱਧਰ ਤੇ ਜਾਰੀ ਹੈ ਤੇ ਜਲਦ ਹੀ ਇਸ ਨੂੰ ਪੂਰ ਲਿਆ ਜਾਏਗਾ। ਉਧਰ ਤਰਨ ਤਾਰਨ ਦੇ ਰਸੂਲਪੁਰ ਨੇੜੇ ਰਾਜਪਾਤ 'ਚ ਕੱਲ੍ਹ ਪਏ ਪਾੜ ਕਾਰਨ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ 'ਚ ਡੁੱਬ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ। ਪ੍ਰਸ਼ਾਸਨ ਤੇ ਸਥਾਨਕ ਲੋਕਾਂ ਦੇ ਸਾਂਝੇ ਯਤਨਾਂ ਸਦਕਾ ਰਾਜਪਾਤ 'ਚ ਬੰਨ ਬਣਾ ਕੇ ਇਸ ਤੇ ਵਹਾਂ ਨੂੰ ਕਾਬੂ ਕੀਤਾ ਗਿਆ ਜਿਸ ਨਾਲ ਹੁਣ ਪਾਣੀ ਦਾ ਪੱਧਰ ਕਾਫ਼ੀ ਘੱਟ ਗਿਆ। ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਸਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਮਾਨਸਾ ਪੁਲਿਸ ਨੇ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਡਰਾ ਧਮਕਾ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਦੌਰਾਨ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ 3 ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ 'ਚ ਕਈ ਅਪਰਾਧਿਕ ਮਾਮਲੇ ਦਰਜ ਨੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ 26 ਜੂਨ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਅਗਲੇ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 'ਚ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਵੀ ਹੋ ਸਕਦਾ ਹੈ। ਪਿਛਲੇ 24 ਘੰਟਿਆਂ 'ਚ ਪੰਜਾਬ ਦੇ ਕੁਝ ਹਿੱਸਿਆਂ 'ਚ ਹਲਕੀ ਬਾਰਿਸ਼ ਹੋਈ ਹੈ। ਅੱਜ ਪੰਜਾਬ ਦੇ ਪਟਿਆਲਾ 'ਚ ਵੱਧ ਤੋਂ ਵੱਧ ਤਾਪਮਾਨ 38.8 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਰੋਹਤਕ 'ਚ ਵੱਧ ਤੋਂ ਵੱਧ ਤਾਪਮਾਨ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ 'ਚ ਪਦਮ ਪੁਰਸਕਾਰ ਪ੍ਰਦਾਨ ਕੀਤੇ। ਡੇਰਾ ਸੱਚਖੰਡ ਬੱਲਾ ਤੋਂ ਅਧਿਆਤਮਿਕ ਗੁਰੂ ਸੰਤ ਨਿਰੰਜਨ ਦਾਸ ਜੀ ਅਤੇ ਚੰਡੀਗੜ੍ਹ ਤੋਂ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ੍ਰੀ ਨਾਲ ਨਵਾਜ਼ਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ 'ਚ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੰਜਾਬ ਸਰਕਾਰ ਵੱਲੋਂ ਦਿਵਿਆਂਗ ਜਨਾਂ ਦੀ ਆਰਥਿਕ ਸੁਰੱਖਿਆ ਲਈ ਚਾਲੂ ਵਿੱਤੀ ਸਾਲ ਦੌਰਾਨ 125 ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਚਨਚੇਤ ਨਿਰੀਖਣ ਪਿੱਛੋਂ ਸਵਾਈ ਚੋਣ ਤਾਈਆਂ ਕਰਕੇ ਮੋਗਾ ਦੇ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਕੁਝ ਥਾਵਾਂ 'ਤੇ 26 ਜੂਨ ਤੱਕ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।

ਜ਼ਿੰਦਗੀ ਬਹੁਤ ਸੋਹਣੀ ਹੈ, ਬਸ ਇਹਨੂੰ ਮੁਸਕਰਾ ਕੇ ਜੀਣ ਦੀ ਲੋੜ ਹੈ। ਲੋਕਾਂ ਦਾ ਕੀ ਹੈ, ਉਹਨਾਂ ਨੇ ਤਾਂ ਕੁਝ ਨਾ ਕੁਝ ਕਹਿਣਾ ਹੀ ਹੈ। ਇਸ ਲਈ ਫਿਕਰਾਂ ਨੂੰ ਥੋੜ੍ਹਾ ਜਿਹਾ ਪਾਸੇ ਰੱਖੋ, ਮੁਸਕਾਨ ਨੂੰ ਆਪਣੇ ਚਿਹਰੇ 'ਤੇ ਸ਼ਿੰਗਾਰ ਬਣਾਓ ਅਤੇ ਹਰ ਪਲ ਦਾ ਆਨੰਦ ਮਾਣੋ। ਵੈਲਕਮ ਬੈਕ ਐਫ ਐਮ ਬੈਂਡ 102.7 ਮੈਗਾਹਰਟਜ਼ ਅਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਅਤੇ ਤੁਸੀਂ ਆਪਣਾ ਸ਼ੋਅ ਸੁਣ ਰਹੇ ਹੋ ਜਿਹਦਾ ਨਾਮ ਹੈ ਲਵ ਯੂ ਜ਼ਿੰਦਗੀ। ਸੋ ਦੋਸਤੋ, ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਾਨੂੰ ਪੋਜ਼ੀਟਿਵ ਰਹਿਣਾ ਚਾਹੀਦਾ। ਇੱਕ ਕਿਸੇ ਸਿਆਣੇ ਨੇ ਗੱਲ ਕਹੀ ਹੈ ਕਿ ਜਦੋਂ ਤੁਸੀਂ ਪੂਰਾ ਦਿਨ ਬਤੀਤ ਕਰ ਲੈਂਦੇ ਹੋ ਨਾ, ਅਤੇ ਪੂਰਾ ਦਿਨ ਬਤੀਤ ਕਰਨ ਤੋਂ ਬਾਅਦ ਜਦੋਂ ਤੁਸੀਂ ਸੌਣ ਲੱਗਦੇ ਹੋ, ਅਤੇ ਸੌਣ ਤੋਂ ਪਹਿਲਾਂ ਨਾ ਇੱਕ ਤੁਹਾਡੇ ਕੋਲੋਂ ਡਾਇਰੀ ਹੋਣੀ ਚਾਹੀਦੀ ਹੈ ਜਾਂ ਫਿਰ ਨੋਟਬੁੱਕ ਹੋਣੀ ਚਾਹੀਦੀ ਹੈ। ਕੋਈ ਪੇਪਰ ਵੀ ਚੱਲੂਗਾ ਜਨਾਬ, ਕਿਹੜੀ ਗੱਲ ਹੈ। ਇੱਕ ਪੈੱਨ ਹੋਣਾ ਚਾਹੀਦਾ, ਅਤੇ ਤੁਸੀਂ ਸੌਣ ਤੋਂ ਪਹਿਲਾਂ ਦਿਨ ਵਿੱਚ ਜੋ ਵੀ ਤੁਹਾਡੇ ਨਾਲ ਛੋਟੀ ਤੋਂ ਲੈ ਕੇ ਵੱਡੀ ਕੋਈ ਵੀ ਪੋਜ਼ੀਟਿਵਿਟੀ ਹੋਈ ਹੈ, ਉਸ ਪੋਜ਼ੀਟਿਵਿਟੀ ਨੂੰ ਤੁਸੀਂ ਲਿਖਣਾ ਹੈ। ਉਸ ਲਿਖਣ ਦੇ ਨਾਲ ਨਾਲ ਹੀ ਇੰਨਾ ਅਸਰ ਪੈਂਦਾ ਹੈ ਕਿ ਤੁਸੀਂ ਹਮੇਸ਼ਾ ਹੀ ਪੋਜ਼ੀਟਿਵ ਰਹਿੰਦੇ ਹੋ। ਔਰ ਜਦੋਂ ਤੁਸੀਂ ਇੰਨੀਆਂ ਚੀਜ਼ਾਂ ਕਰਕੇ ਸੌਂਦੇ ਹੋ, ਅਤੇ ਅਖੀਰ ਦੇ ਵਿੱਚ ਰੱਬ ਦਾ ਨਾਮ ਵੀ ਜ਼ਰੂਰ ਲੈ ਲੈਣਾ ਚਾਹੀਦਾ ਹੈ। ਅਤੇ ਜਦੋਂ ਇੰਨਾ ਕੁਛ ਕਰਕੇ ਅਸੀਂ ਸੌਂਦੇ ਹਾਂ, ਅਤੇ ਸਾਡਾ ਜਿਹੜਾ ਮਾਇੰਡ ਹੈ, ਸਾਡਾ ਸਰੀਰ ਹੈ, ਹਮੇਸ਼ਾ ਤੰਦਰੁਸਤ ਅਤੇ ਹਮੇਸ਼ਾ ਖੁਸ਼ ਰਹਿੰਦਾ ਹੈ। ਸੋ ਇਹ ਜਿਹੜਾ ਪ੍ਰੈਕਟੀਕਲ ਤੁਸੀਂ ਜ਼ਰੂਰ ਕਰਕੇ ਦੇਖਿਓ, ਕਿਉਂਕਿ ਇਹ ਅਸੀਂ ਨਹੀਂ ਕਹਿੰਦੇ, ਅਸੀਂ ਤਾਂ ਸਾਇੰਟਿਸਟ ਦੀਆਂ ਗੱਲਾਂ ਕਹਿੰਦੇ ਹਾਂ, ਜਿਹੜੇ ਸਿਆਣੇ ਗੁਰੂ ਜਨ ਟੀਚਰਸ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਸੋ ਦੋਸਤੋ, ਦੇਖੋ ਕਿੰਨੀਆਂ ਇਹ ਜਿਹੜੇ ਨਾ ਸ਼ਬਦ ਜਿਹੜੇ ਨੇ ਬਹੁਤ ਹੀ ਮਾਇਨੇ ਰੱਖਦੇ ਸਾਡੀ ਜ਼ਿੰਦਗੀ ਦੇ ਵਿੱਚ। ਮੈਂ ਨਾ ਇੱਕ ਵਾਰੀ ਬਾਜ਼ਾਰ 'ਚ ਜਾ ਰਿਹਾ, ਅਤੇ ਮੈਂ ਅਕਸਰ ਇਸ ਚੀਜ਼ ਦਾ ਜ਼ਿਕਰ ਹਮੇਸ਼ਾ ਤੁਹਾਡੇ ਨਾਲ ਕਰਦਾ ਹਾਂ ਕਿ ਇੱਕ ਬਜ਼ੁਰਗ ਅੰਕਲ ਮੈਨੂੰ ਮਿਲੇ, ਚਾਰ ਕੁ ਗੱਲਾਂ ਹੋਈਆਂ, ਅਤੇ ਉਹਨਾਂ ਨੇ ਕਿਹਾ ਕਿ ਸ਼ਬਦਾਂ 'ਚ ਕਿੰਨੀ ਪਾਵਰ ਹੁੰਦੀ ਆ। ਅੱਜ ਤੋਂ 30 ਸਾਲ ਪਹਿਲਾਂ ਮੈਨੂੰ ਕਿਸੇ ਨੇ ਇੱਕ ਸ਼ਬਦ ਕਿਹਾ ਸੀ, ਜੇ ਉਹ ਨਾ ਕਹਿੰਦਾ ਤਾਂ ਸ਼ਾਇਦ ਮੈਂ ਇਸ ਦੁਨੀਆ 'ਤੇ ਐਗਜ਼ਿਸਟ ਹੀ ਨਹੀਂ ਕਰਨਾ ਸੀ। ਉਹਨਾਂ ਨੇ ਇੱਕ ਸ਼ਬਦ ਕਿਹਾ, ਅੱਜ ਉਸ ਗੱਲ ਨੂੰ 30 ਸਾਲ ਹੋ ਗਏ ਨੇ, ਮੈਂ ਕਾਮਯਾਬ ਹਾਂ ਔਰ ਮੈਂ ਜੁਆਇੰਟ ਫੈਮਿਲੀ ਦਾ ਲੀਡਰ ਹਾਂ। ਸੋ ਬੜੇ ਖੂਬਸੂਰਤ ਢੰਗ ਦੇ ਨਾਲ ਮੈਂ ਆਪਣੀ ਫੈਮਿਲੀ ਨੂੰ ਪਾਲ ਰਿਹਾ, ਪੋਸ ਰਿਹਾ, ਪਿਆਰ ਲੈ ਰਿਹਾ। ਸੋ ਸ਼ਬਦਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਰੂਰੀ ਆ ਹੋਣਾ, ਇਹ ਹੋਣਾ ਹੀ ਸਭ ਕੁਛ ਹੈ। ਸੋ ਦੋਸਤੋ, ਇੱਕ ਕਹਾਣੀ ਤੁਹਾਨੂੰ ਬੜੀ ਪੋਜ਼ੀਟਿਵ ਹੋਰ ਸੁਣਾਉਣਾ ਹੈ, ਮਸਤ ਰਹਿਣਾ ਚਾਹੀਦਾ। ਇੱਕ ਛੋਟੀ ਜਿਹੀ ਕਹਾਣੀ ਹੈ। ਇੱਕ ਪਿੰਡ ਵਿੱਚ ਨਾ ਬਲਦੇਵ ਸਿੰਘ ਨਾਂ ਦਾ ਬੰਦਾ ਰਹਿੰਦਾ ਸੀ। ਉਹ ਹਰ ਵੇਲੇ ਖੁਸ਼ ਹੀ ਰਹਿੰਦਾ ਸੀ, ਹੱਸਦਾ ਰਹਿੰਦਾ ਅਤੇ ਹਰ ਕਿਸੇ ਦੀ ਮਦਦ ਕਰਦਾ। ਪਿੰਡ ਦੇ ਕੁਝ ਲੋਕਾਂ ਨੂੰ ਉਸਦੀ ਇਹ ਗੱਲ ਚੰਗੀ ਨਹੀਂ ਲੱਗੀ। ਇੱਕ ਦਿਨ ਕਿਸੇ ਨੇ ਕਿਹਾ, ਇਹ ਬੰਦਾ ਹਰ ਵੇਲੇ ਹੀ ਹੱਸਦਾ ਰਹਿੰਦਾ ਯਾਰ, ਕਾਰਨ ਕੀ ਹੋਏਗਾ, ਲੱਗਦਾ ਕੋਈ ਕੰਮ ਧੰਦਾ ਕਰਦਾ ਹੋਊਗਾ, ਐਵੇਂ ਵਿਹਲੜ ਜਾ ਘੁੰਮਦਾ ਰਹਿੰਦਾ। ਦੂਜੇ ਨੇ ਕਿਹਾ, ਉਹ ਨਹੀਂ, ਉਹ ਇਹ ਤਾਂ ਲੋਕਾਂ ਨੂੰ ਦਿਖਾਵਾ ਕਰਦਾ ਹੈ। ਤੀਜੇ ਨੇ ਕਿਹਾ, ਇੰਨਾ ਖੁਸ਼ ਕੋਈ ਹੋ ਹੀ ਨਹੀਂ ਸਕਦਾ, ਜ਼ਰੂਰ ਕੋਈ ਗੱਲ ਹੈ। ਇੱਕ ਦਿਨ ਕਿਸੇ ਨੇ ਬਲਦੇਵ ਸਿੰਘ ਨੂੰ ਪੁੱਛ ਹੀ ਲਿਆ, ਉਹ ਯਾਰ ਲੋਕ ਤੇਰੇ ਬਾਰੇ ਇੰਨੀਆਂ ਗੱਲਾਂ ਕਰਦੇ ਨੇ, ਤੈਨੂੰ ਗੁੱਸਾ ਨਹੀਂ ਆਉਂਦਾ? ਬਲਦੇਵ ਸਿੰਘ ਹੱਸ ਪਿਆ, ਕਹਿੰਦਾ ਉਹ ਕਹਿੰਦਾ ਉਹ ਇੱਕ ਵਾਰ ਮੈਂ ਆਪਣੀ ਗਦੀ ਲੈ ਕੇ ਮੇਲੇ ਜਾ ਰਿਹਾ ਸੀ, ਮੈਂ ਗਦੀ ਉੱਤੇ ਬੈਠਿਆ ਹੋਇਆ ਸੀ, ਲੋਕ ਕਹਿਣ ਲੱਗੇ ਵੇਖੋ ਕਿੰਨਾ ਬੇਦਰਦ ਹੈ, ਆਪ ਬੈਠਿਆ ਹੈ ਅਤੇ ਜਾਨਵਰ ਨੂੰ ਤਰਾ ਰਿਹਾ ਹੈ। ਮੈਂ ਹੇਠਾਂ ਉਤਰ ਗਿਆ ਅਤੇ ਪੈਦਲ ਤੁਰਨ ਲੱਗ ਪਿਆ। ਥੋੜ੍ਹੀ ਦੂਰ ਗਿਆ ਤਾਂ ਲੋਕ ਕਹਿਣ ਲੱਗੇ ਕਿੰਨਾ ਮੂਰਖ ਹੈ, ਗਦੀ ਹੋਣ ਦੇ ਬਾਵਜੂਦ ਵੀ ਪੈਦਲ ਤੁਰ ਰਿਹਾ। ਫਿਰ ਮੈਂ ਸੋਚਿਆ ਕਿ ਲੋਕਾਂ ਨੂੰ ਖੁਸ਼ ਕਰਨਾ ਔਖਾ ਹੀ ਨਹੀਂ, ਨਾਮੁਮਕਿਨ ਹੈ। ਸਾਰੇ ਹੀ ਹੱਸ ਪਏ। ਫਿਰ ਬਲਦੇਵ ਸਿੰਘ ਨੇ ਇੱਕ ਗੱਲ ਕਹੀ ਜੋ ਸਾਰੇ ਪਿੰਡ ਨੂੰ ਯਾਦ ਰਹਿ ਗਈ, ਜਿਸ ਦਿਨ ਮੈਂ ਲੋਕਾਂ ਦੀਆਂ ਗੱਲਾਂ ਦੇ ਹਿਸਾਬ ਨਾਲ ਜੀਣਾ ਸ਼ੁਰੂ ਕਰ ਦਿੱਤਾ, ਉਸ ਦਿਨ ਮੈਂ ਆਪਣੀ ਜ਼ਿੰਦਗੀ ਜੀਣੀ ਛੱਡ ਦੇਵਾਂਗਾ। ਉਸ ਦਿਨ ਤੋਂ ਬਾਅਦ ਵੀ ਲੋਕ ਗੱਲਾਂ ਕਰਦੇ ਰਹੇ, ਪਰ ਬਲਦੇਵ ਸਿੰਘ ਵੀ ਪਹਿਲਾਂ ਵਾਂਗ ਹੱਸਦਾ ਰਿਹਾ, ਮਸਤ ਰਹਿੰਦਾ ਅਤੇ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਂਦਾ ਰਿਹਾ। ਸਾਨੂੰ ਇਸ ਕਹਾਣੀ ਤੋਂ ਵੇਖੋ ਕਿੰਨੀ ਖੂਬਸੂਰਤ ਸਿੱਖਿਆ ਮਿਲਦੀ ਹੈ ਕਿ ਲੋਕਾਂ ਦਾ ਕੰਮ ਗੱਲਾਂ ਕਰਨਾ ਹੈ, ਤੁਹਾਡਾ ਕੰਮ ਜ਼ਿੰਦਗੀ ਜੀਣਾ ਹੈ।

ਐਕਚੁਅਲੀ ਹਿਊਮਨ ਸਾਈਕੋਲੋਜੀ ਆ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਮਨੋਵਿਗਿਆਨ ਕਹਿੰਦੇ ਹਾਂ। ਇਹ ਸਾਡੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ, ਪਰਿਵਾਰ ਦੇ ਵਿੱਚ ਜੇ ਮੰਨ ਲਓ ਪਰਿਵਾਰ ਦੇ ਵਿੱਚ ਪੰਜ ਜੀ ਨੇ ਅਤੇ ਪੰਜੋਂ ਦੇ ਪੰਜੋਂ ਦੇ ਸੁਭਾਅ ਅਲੱਗ ਹੋਣਗੇ, ਸਾਨੂੰ ਕਿਸੇ ਨੂੰ ਸੁਧਾਰਨ ਦੀ ਲੋੜ ਨਹੀਂ। ਮਹਾਂਪੁਰਸ਼ ਵੀ ਕਹਿੰਦੇ ਨੇ ਕਿ ਕਦੀ ਵੀ ਕਿਸੇ ਨੂੰ ਸਲਾਹ ਨਾ ਦਿਓ, ਜੇ ਸਲਾਹ ਦੇਣੀ ਹੈ ਨਾ ਸ਼ੀਸ਼ੇ ਅੱਗੇ ਖੜ ਕੇ ਆਪਣੇ ਆਪ ਨੂੰ ਹੀ ਦੇ ਲੈਣੀ ਚਾਹੀਦੀ ਹੈ, ਅਤੇ ਦੂਸਰੇ ਦਾ ਹਮੇਸ਼ਾ ਭਲਾ ਮੰਨਣਾ ਚਾਹੀਦਾ, ਕਿਉਂਕਿ ਹਰ ਕਿਸੇ ਦਾ ਸੁਭਾਅ ਅਲੱਗ ਹੈ। ਅਤੇ ਮਨੋਵਿਗਿਆਨ ਜ਼ਰੂਰ ਪੜ੍ਹਨਾ ਚਾਹੀਦਾ ਹੈ, ਜਿਹਦੇ ਨਾਲ ਜ਼ਿੰਦਗੀ ਹੋਰ ਸੌਖੀ ਅਤੇ ਸੁਖਾਲੀ ਬਣ ਜਾਂਦੀ ਆ। ਜੇ ਲੋਕਾਂ ਦੀ ਹਰ ਗੱਲ ਦਿਲ 'ਤੇ ਲਾ ਲਓਗੇ ਨਾ ਤਾਂ ਖੁਸ਼ੀ ਲਈ ਥਾਂ ਹੀ ਨਹੀਂ ਬਚੇਗੀ। ਇਸ ਲਈ ਮਸਤ ਰਹੋ, ਹੱਸਦੇ ਰਹੋ, ਕਿਉਂਕਿ ਜ਼ਿੰਦਗੀ ਦੋ ਦਿਨਾਂ ਦਾ ਮੇਲਾ ਹੈ। ਜ਼ਿੰਦਗੀ ਜ਼ਿੰਦਾਬਾਦ।

ਅਰੇ ਮੇਰਾ ਜੀ ਹਾਏ ਨੀ ਤੈਨੂੰ ਨੱਚਦੀ ਵੇਖ ਕੇ, ਕਿਆ ਬਾਤ ਹੈ! ਮੈਂ ਕਿਹਾ ਐਂਡ ਮੈਂ ਹੀ ਕਰਦਾ। ਵਾਕਈ ਦੋਸਤੋ, ਅਸੀਂ ਪੰਜਾਬੀ ਲੋਕ ਨਾ ਬੜੇ ਮਸਤ ਹੁੰਦੇ ਹਾਂ। ਜਦੋਂ ਨਾ ਮਸਤੀ ਆਵੇ ਬੰਦੇ ਨੂੰ, ਤਾਂ ਬੰਦੇ ਨੂੰ ਕਦੀ ਵੀ ਦੂਸਰੇ ਬਾਰੇ ਨਹੀਂ ਸੋਚਣਾ ਚਾਹੀਦਾ, ਵੀ ਮਤਲਬ ਮਸਤੀ ਦੇ ਮਾਮਲੇ ਦੇ ਵਿੱਚ ਆਪਣੇ ਬਾਰੇ ਸੋਚਣਾ ਚਾਹੀਦਾ। ਜਦੋਂ ਮਸਤੀ ਆਵੇ ਤਾਂ ਮਸਤੀ ਦੇ ਨਾਲ ਨਾ ਤੁਹਾਨੂੰ ਝੂਮ ਜਾਣਾ ਚਾਹੀਦਾ, ਤੁਹਾਨੂੰ ਡਾਂਸ ਕਰ ਲੈਣਾ ਚਾਹੀਦਾ। ਜੇ ਤੁਹਾਨੂੰ ਗਾਣਾ ਆਉਂਦਾ ਤਾਂ ਤੁਹਾਨੂੰ ਗਾ ਲੈਣਾ ਚਾਹੀਦਾ, ਜੇ ਤੁਹਾਨੂੰ ਵਜਾਉਣਾ ਆਉਂਦਾ ਤਾਂ ਤੁਹਾਨੂੰ ਤਬਲਾ ਵਜਾ ਲੈਣਾ ਚਾਹੀਦਾ। ਬੰਦੇ ਨਾ ਵਜਾ ਦਿਓ ਭਰਾ, ਮਜ਼ਾਕ ਕਰ ਰਹੇ ਹਾਂ। ਮਤਲਬ ਅਸੀਂ ਪੰਜਾਬੀ ਬੰਦੇ ਇੰਨੇ ਮਸਤ ਹੁੰਦੇ ਨਾ, ਪੰਜਾਬੀਆਂ ਦੇ ਵਿੱਚ ਕੌਣ ਕੌਣ ਆਉਂਦਾ ਇਹ ਵੀ ਸਾਨੂੰ ਕਲੀਅਰ ਕਰਨਾ ਬਹੁਤ ਜ਼ਰੂਰੀ ਹੁੰਦਾ। ਹਿੰਦੂ, ਮੁਸਲਿਮ, ਸਿੱਖ, ਈਸਾਈ, ਜੈਨੀ, ਮੋਦੀ, ਜਿਹੜਾ ਰੱਬ ਨੂੰ ਮੰਨੇ, ਜਿਹੜਾ ਨਾ ਮੰਨੇ, ਸਾਰੇ ਅਸੀਂ ਪੰਜਾਬੀ ਲੋਕ ਜਿੰਨੇ ਆ। ਜਿੱਥੇ ਪੰਜਾਬ ਦੀ ਗੱਲ ਆ ਜੇ, ਉੱਥੇ ਤਾਂ ਦਿਲ ਬਾਗੋ ਬਾਗ ਹੋ ਜਾਂਦਾ, ਦਿਲ ਆਪਣੇ ਆਪ ਹੀ ਚੌੜਾ ਹੋ ਜਾਂਦਾ, ਕਮਾਲ ਹੋ ਜਾਂਦੀ ਹੈ। ਬੇਫਿਕਰੀਆਂ, ਐਨ ਬੰਦਾ ਬੇਫਿਕਰੀਆਂ 'ਚ ਹੀ ਘੁੰਮਦਾ ਆ। ਸੋ ਪੰਜਾਬੀ ਬੰਦੇ ਤਾਂ ਇੱਦਾਂ ਦੇ ਹੁੰਦੇ, ਜਰਨੇਟਰ ਵੀ ਚੱਲਦਾ ਹੋਵੇ ਨਾ ਤਾਂ ਉੱਥੇ ਵੀ ਦੋ ਚਾਰ ਸਟੈਪ ਲਾ ਹੀ ਲੈਂਦੇ ਆ। ਈਵਨ ਦੈਨ ਕਈ ਵੇਲੇ ਮੋਟਰਸਾਈਕਲ ਦੀ ਆਵਾਜ਼ ਇੱਦਾਂ ਦੀ ਹੁੰਦੀ ਆ, ਉੱਥੇ ਵੀ ਬੰਦਾ ਦੋ ਤਿੰਨ ਸਟੈਪ ਲਾ ਹੀ ਲੈਂਦਾ। ਮੈਨੂੰ ਦੂਜਿਆਂ ਦਾ ਪਤਾ ਨਹੀਂ, ਮੈਂ ਇੱਦਾਂ ਦਾ ਜ਼ਰੂਰ ਹੈਗਾ ਆ, ਕਿਉਂਕਿ ਮੈਂ ਜ਼ਿਆਦਾ ਸੋਚਦਾ ਨਹੀਂ ਆ। ਜਿੱਥੇ ਮਸਤੀ ਆਵੇ, ਜਿੱਥੇ ਝੂਮਣ ਦਾ ਦਿਲ ਕਰੇ, ਤੁਹਾਨੂੰ ਝੂਮ ਲੈਣਾ ਚਾਹੀਦਾ, ਕਿਉਂਕਿ ਜਦੋਂ ਤੁਹਾਡੇ ਅੰਦਰ ਮਸਤੀ ਆਉਂਦੀ ਨਾ, ਅਸਲ ਦੇ ਵਿੱਚ ਜ਼ਿੰਦਗੀ ਦਾ ਸਵਾਦ ਉਦੋਂ ਹੀ ਤੁਸੀਂ ਲੈਂਦੇ ਹੋ, ਕਿਉਂਕਿ ਤੁਸੀਂ ਦਿਲੋਂ ਚੱਲਦੇ ਹੋ। ਅਤੇ ਦਿਲ 'ਤੇ ਹੱਥ ਰੱਖ ਕੇ ਹਮੇਸ਼ਾ ਹਮੇਸ਼ਾ ਹਮੇਸ਼ਾ ਹਰ ਫੀਲ ਨੂੰ ਫੀਲ ਕਰਨਾ ਚਾਹੀਦਾ, ਕਿਉਂਕਿ ਇਟਸ ਆਲ ਅਬਾਊਟ ਫੀਲ, ਫੀਲ ਦਾ ਫੀਲ। ਹਮੇਸ਼ਾ ਸਾਨੂੰ ਫੀਲਿੰਗਸ ਨੂੰ ਜ਼ਰੂਰ ਫੀਲ ਕਰਨਾ ਚਾਹੀਦਾ, ਸਭ ਕੁਛ ਭੁੱਲ ਕੇ, ਸਭ ਕੁਛ ਭੁੱਲ ਕੇ, ਫਿਰ ਹੀ ਜ਼ਿੰਦਗੀ ਦਾ ਅਸਲੀ ਸਵਾਦ ਆਉਂਦਾ ਹੈ। ਸੋ ਦੋਸਤੋ, ਉਮੀਦ ਹੈ ਕਿ ਤੁਹਾਨੂੰ ਕਹਾਣੀਆਂ ਜਿਹੜੀਆਂ ਪਸੰਦ ਆ ਰਹੀਆਂ ਹੋਣਗੀਆਂ, ਔਰ ਉਹਨਾਂ ਕਹਾਣੀਆਂ ਤੋਂ ਤੁਸੀਂ ਜ਼ਰੂਰ ਕੁਛ ਨਾ ਕੁਛ ਸਿੱਖਦੇ ਹੋਵੋਗੇ। ਸੋ ਅਗਲੀ ਕਹਾਣੀ ਅਸੀਂ ਤੁਹਾਨੂੰ ਸੁਣਾਉਂਦੇ ਹਾਂ, ਇਹ ਵੀ ਬੜੀ ਪਿਆਰੀ ਕਹਾਣੀ ਹੈ। ਸੋ ਇਹ ਕਹਾਣੀ ਹੈ ਜੀ ਬਜ਼ੁਰਗ ਦੀ, ਦਲੇਰੀ ਦੀ। ਇੱਕ ਪਿੰਡ ਵਿੱਚ 75 ਸਾਲਾਂ ਦੇ ਬਾਬਾ ਗੁਰਦਿਆਲ ਸਿੰਘ ਰਹਿੰਦੇ ਸਨ। ਉਮਰ ਭਾਵੇਂ ਵੱਧ ਗਈ ਸੀ, ਪਰ ਹੌਂਸਲਾ ਅਜੇ ਵੀ ਜਵਾਨਾਂ ਵਰਗਾ ਸੀ। ਇੱਕ ਸਾਲ ਪਿੰਡ ਵਿੱਚ ਭਾਰੀ ਮੀਂਹ ਪਿਆ, ਪਿੰਡ ਦੇ ਬਾਹਰ ਇੱਕ ਛੋਟਾ ਪੁਲ ਟੁੱਟ ਗਿਆ। ਸਕੂਲ ਜਾਣ ਵਾਲੇ ਬੱਚਿਆਂ ਅਤੇ ਖੇਤਾਂ ਵੱਲ ਜਾਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲ ਆਉਣ ਲੱਗੀ। ਪਿੰਡ ਦੇ ਲੋਕ ਹਰ ਰੋਜ਼ ਪੁਲ ਬਾਰੇ ਗੱਲਾਂ ਕਰਦੇ, ਸਰਕਾਰ ਆਵੇਗੀ ਤਾਂ ਬਣੇਗਾ, ਕੋਈ ਮਦਦ ਕਰੇਗਾ ਤਾਂ ਬਣੇਗਾ, ਪਰ ਕੋਈ ਅੱਗੇ ਨਹੀਂ ਆ ਰਿਹਾ ਸੀ। ਇੱਕ ਸਵੇਰ ਲੋਕਾਂ ਨੇ ਦੇਖਿਆ ਕਿ ਬਾਬਾ ਗੁਰਦਿਆਲ ਸਿੰਘ ਕਈ ਫੜ ਕੇ ਪੁੱਲ ਵਾਲੀ ਥਾਂ ਖੜ੍ਹੇ ਹੋਏ ਸਨ। ਉਹ ਇਕੱਲੀ ਮਿੱਟੀ ਅਤੇ ਪੱਥਰ ਇਕੱਠੇ ਕਰ ਰਹੇ ਸਨ। ਇੱਕ ਨੌਜਵਾਨ ਹੱਸ ਕੇ ਬੋਲਿਆ, ਬਾਬਾ ਜੀ ਇਹ ਕੰਮ ਤੁਹਾਡੇ ਵਾਸਤੇ ਨਹੀਂ, ਉਹ ਇਸ ਉਮਰ 'ਚ ਆਰਾਮ ਕਰੋ ਜਾ ਕੇ। ਬਾਬਾ ਜੀ ਮੁਸਕਰਾ ਕੇ ਕਹਿੰਦੇ, ਪੁੱਤਰ ਹੋ ਸਕਦਾ ਮੈਂ ਇਕੱਲਾ ਪੁੱਲ ਨਾ ਬਣਾ ਸਕਾਂ, ਪਰ ਮੈਂ ਲੋਕਾਂ ਨੂੰ ਸ਼ੁਰੂਆਤ ਕਰਨੀ ਤਾਂ ਸਿਖਾ ਸਕਦਾ ਨਾ। ਉਹਨਾਂ ਦੀ ਇਹ ਗੱਲ ਸੁਣ ਕੇ ਇੱਕ ਨੌਜਵਾਨ ਕਈ ਲੈ ਆਇਆ, ਫਿਰ ਦੂਜਾ ਆ ਗਿਆ, ਫਿਰ ਤੀਜਾ। ਕੁਝ ਹੀ ਦਿਨਾਂ ਵਿੱਚ ਸਾਰਾ ਪਿੰਡ ਇਕੱਠਾ ਹੋ ਗਿਆ। ਥੋੜ੍ਹੇ ਸਮੇਂ ਬਾਅਦ ਇੱਕ ਨਵਾਂ ਰਸਤਾ ਤਿਆਰ ਹੋ ਗਿਆ ਅਤੇ ਲੋਕਾਂ ਦੀ ਮੁਸ਼ਕਲ ਦੂਰ ਹੋ ਗਈ। ਉਦਘਾਟਨ ਵੇਲੇ ਸਰਪੰਚ ਨੇ ਬਾਬਾ ਜੀ ਨੂੰ ਪੁੱਛਿਆ, ਬਾਬਾ ਜੀ ਤੁਹਾਡੀ ਸਭ ਤੋਂ ਵੱਡੀ ਤਾਕਤ ਕੀ ਹੈ? ਬਾਬਾ ਜੀ ਹੱਸ ਕੇ ਬੋਲੇ, ਮੇਰੀ ਤਾਕਤ ਮੇਰੀ ਉਮਰ ਨਹੀਂ, ਮੇਰਾ ਹੌਂਸਲਾ ਹੈ। ਬੁੱਢਾ ਸਰੀਰ ਹੋ ਸਕਦਾ ਹੈ, ਪਰ ਸੁਪਨੇ ਅਤੇ ਦਲੇਰੀ ਕਦੇ ਬੁੱਢੇ ਨਹੀਂ ਹੋ ਸਕਦੇ। ਆਏ ਸਿੱਖਿਆ ਸਾਨੂੰ ਇਸ ਕਹਾਣੀ ਤੋਂ ਇਹ ਮਿਲਦੀ ਹੈ ਕਿ ਦਲੇਰੀ ਉਮਰ ਨਹੀਂ ਦੇਖਦੀ। ਜਿਹੜਾ ਇਨਸਾਨ ਹਾਲਾਤਾਂ ਦੀ ਉਡੀਕ ਕਰਨ ਦੀ ਬਜਾਏ ਪਹਿਲਾ ਕਦਮ ਚੁੱਕ ਲੈਂਦਾ ਨਾ, ਅਸਲ 'ਚ ਨਾ ਦੋਸਤੋ ਗੱਲ ਹੀ ਸਾਰੀ ਪਹਿਲੇ ਕਦਮ ਦੀ ਆ। ਸੱਚਮੁੱਚ ਅਪਣਾ ਕੇ ਦੇਖ ਲਿਓ, ਗੱਲ ਹੀ ਸਾਰੀ ਪਹਿਲੇ ਕਦਮ ਦੀ ਆ। ਦੁਨੀਆ ਉਹਦੇ ਨਾਲ ਤੁਰ ਪੈਂਦੀ ਆ ਜਿਹੜਾ ਵਿਅਕਤੀ ਪਹਿਲਾ ਕਦਮ ਪੁੱਟਦਾ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਪਹਿਲ ਕਦਮੀ। ਦੋਸਤੋ ਕਈ ਵਾਰ ਇੱਕ ਬਜ਼ੁਰਗ ਦਾ ਚੁੱਕਿਆ ਹੋਇਆ ਛੋਟਾ ਜਿਹਾ ਕਦਮ 100 ਨੌਜਵਾਨਾਂ ਨੂੰ ਤੁਰਨਾ ਸਿਖਾ ਜਾਂਦਾ ਹੈ। ਹੌਂਸਲਾ ਜਵਾਨੀ ਵਿੱਚ ਨਹੀਂ, ਹੌਂਸਲਾ ਜਵਾਨੀ ਵਿੱਚ ਨਹੀਂ, ਸੋਚ ਵਿੱਚ ਹੁੰਦਾ ਹੈ।

ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ। ਆਪਣੇ ਦੋਸਤ ਯਾਨੀ ਕਿ ਆਰ ਜੇ ਜ਼ੋਰਾਵਰ ਸਿੰਘ ਨੂੰ ਹੁਣ ਦਿਓ ਜੀ ਤੁਸੀਂ ਇਜਾਜ਼ਤ, ਕਿਉਂਕਿ ਅਗਲੇ ਆਰ ਜੀ ਮਹਿਕ ਜੀ ਸਾਡੇ ਕੋਲ ਪਹੁੰਚ ਚੁੱਕੇ ਨੇ ਆਪਣਾ ਸ਼ੋਅ ਲੈ ਕੇ। ਸੋ ਮਹਿਕਾ ਜੀ ਇੱਕ ਵਾਰੀ ਰਲ ਕੇ ਆਪਾਂ ਕਹਿੰਦੇ ਹਾਂ 3 2 1 ਲਵ ਯੂ ਜ਼ਿੰਦਗੀ ਸਟੇ ਟਿਊਨਡ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਤੇ ਤੇ ਇਹ ਹੈ ਆਕਾਸ਼ਵਾਣੀ ਦਾ ਜਲੰਧਰ FM ਰੇਨਬੋ ਚੈਨਲ ਤੇ ਹੁਣ ਵੇਲਾ ਹੋ ਗਿਆ ਜੀ FM ਨਿਊਜ਼ ਹੈਡਲਾਈਨਸ ਦਾ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ ਮੁਤਾਬਕ 7 ਵਜ ਗਏ ਨੇ।

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਨਵੇਂ ਸੁਰੱਖਿਆ ਖਤਰਿਆਂ ਅਤੇ ਚੁਣੌਤੀਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਗ੍ਰਹਿ ਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਨਾਫੈਡ ਦੇ ਨਿਲਾਮੀ ਪੋਰਟਲ nafex.in ਨੂੰ ਲਾਂਚ ਕੀਤਾ। ਖੇਤੀਬਾੜੀ ਸ਼ਿਵਰਾਜ ਸਿੰਘ ਚੌਹਾਨ ਨੇ ਮੌਸਮ ਤੇ ਅਲਨੀਨੋ ਪ੍ਰਭਾਵ ਅਤੇ ਖੇਤੀਬਾੜੀ ਤੇ ਇਸ ਦੇ ਅਸਰ ਬਾਰੇ ਇੱਕ ਜਾਇਜ਼ਾ ਮੀਟਿੰਗ ਕੀਤੀ। ਕਿਸਾਨਾਂ ਨੂੰ ਕੋਈ ਮੁਸ਼ਕਲ ਦਰਪੇਸ਼ ਨਾ

ਦੇਣ ਦੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਇੱਕ ਮਜ਼ਬੂਤ ਦੁਵੱਲੇ ਵਪਾਰ ਸਮਝੌਤੇ ਨੂੰ ਅਮਿਤ ਅੰਤਿਮ ਰੂਪ ਦੇਣ ਵੱਲ ਫੈਸਲਾਕੁੰਨ ਤੌਰ 'ਤੇ ਅੱਗੇ ਵੱਧ ਰਹੇ ਨੇ। ਅਯੋਧਿਆ ਦੇ ਰਾਮ ਮੰਦਰ ਨੂੰ ਮਿਲੇਦਾਨ ਦੀ ਹੇਰਾਫੇਰੀ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਮੁੱਢਲੀ ਜਾਂਚ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਹੈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਪੰਜਾਬ ਤੇ ਗੁਰਦਾਸਪੁਰ ਦੇ ਸਠਿਆਈ ਹੈੱਡ ਵਰਕਰਸ ਨੇੜੇ ਅਪਰ ਬਾਰੀ ਦੁਆਬ ਨਹਿਰ ਵਿੱਚ ਬੀਤੇ ਦਿਨੀ ਪਏ 100 ਫੁੱਟ ਦੇ ਪਾੜ ਨੂੰ ਪੂਰਨ ਦਾ ਕੰਮ ਅੱਜ ਵੀ ਜਾਰੀ ਹੈ। ਪੰਜਾਬ ਸਰਕਾਰ ਵੱਲੋਂ 3 ਸਾਲਾਂ ਦੌਰਾਨ 18 ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਬਿਰਧ ਘਰਾਂ ਨੂੰ ਕੁੱਲ 15,70,00,000 ਰੁਪਏ ਦੀ ਮਾਲੀ ਸਹਾਇਤਾ ਜਾਰੀ ਕੀਤੀ ਗਈ ਹੈ। ਕੇਂਦਰ ਸਰਕਾਰ ਦੇ ਸੂਖਮ ਛੋਟੇ ਅਤੇ ਦਰਮਿਆਨੇ ਉਦਮਾਂ ਬਾਰੇ ਵਿਭਾਗ ਅਧੀਨ ਨੈਸ਼ਨਲ SC/ST ਹੱਬ ਲੁਧਿਆਣਾ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕੱਲ 24 ਜੂਨ ਨੂੰ ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਅਗਨੀਵੀਰ ਦੀ ਭਰਤੀ ਲਈ ਮੁਫ਼ਤ ਫਿਜ਼ੀਕਲ ਟ੍ਰੇਨਿੰਗ ਸੀ ਪਾਈਟ ਕੈਂਪ ਕਪੂਰਥਲਾ ਦੇ ਬੌਰ ਕਾਲਜਾਂ ਵਿਖੇ ਚਲਾਇਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ ਤੇ ਦਿੱਲੀ ਵਿੱਚ ਬਿਜਲੀ ਲਿਸ਼ਕਣ ਤੇ ਤੇਜ਼ ਹਵਾਵਾਂ ਨਾਲ ਹਨੇਰੀ ਝੱਖੜ ਆਉਣ ਦੀ ਪੇਸ਼ੀਨਗੋਈ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਫਿਲਮੀ ਦੁਨੀਆ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ, ਯਾਨੀ ਕਿ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਫਿਲਮੀ ਦੁਨੀਆ। ਉਹ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਕਲਾਕਾਰਾਂ ਬਾਰੇ ਗੱਲਬਾਤ ਕਰਦੇ ਹਾਂ, ਉਹ ਪ੍ਰੋਗਰਾਮ ਜਿਹਦੇ ਵਿੱਚ ਕਈ ਕਲਾਕਾਰ ਸਾਨੂੰ ਮੋਟੀਵੇਸ਼ਨ ਦੇ ਕੇ ਚਲੇ ਜਾਂਦੇ ਨੇ, ਭਾਵੇਂ ਉਹ ਸਾਡੇ ਨਾਲ ਦੁਨੀਆ ਦੇ ਵਿੱਚ ਮੌਜੂਦ ਨਹੀਂ ਹੁੰਦੇ, ਲੇਕਿਨ ਹਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬੀਤੇ ਉਹ ਪਲ, ਉਹਨਾਂ ਦਾ ਸੰਘਰਸ਼, ਉਹਨਾਂ ਦੇ ਉਹ ਮੈਡਲਸ, ਉਹਨਾਂ ਦੇ ਅਵਾਰਡਸ, ਉਹਨਾਂ ਦੀ ਐਕਟਿੰਗ, ਉਹਨਾਂ ਦੇ ਗਾਣੇ ਸਾਰੇ ਸਾਡੇ ਦਿਲਾਂ ਵਿੱਚ ਵਸਦੇ ਨੇ। ਅੱਜ ਇਹੋ ਜਿਹੇ ਸ਼ੇਰ ਦੀ ਅਸੀਂ ਗੱਲਬਾਤ ਕਰਾਂਗੇ, ਇਹੋ ਜਿਹੇ ਇੱਕ ਕਲਾਕਾਰ ਦੀ ਅਸੀਂ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਅੱਜ ਜਨਮ ਦਿਨ ਵੀ ਹੈ। ਜੀ ਹਾਂ, ਮੈਂ ਸ਼ੇਰ ਇਸ ਲਈ ਕਿਹਾ ਕਿਉਂਕਿ ਉਹਨਾਂ ਦੇ ਨਾਮ ਵਿੱਚ ਹੀ ਬੱਬਰ ਹੈ, ਰਾਜ ਬੱਬਰ। ਉਹਨਾਂ ਨੂੰ ਬਾਲੀਵੁੱਡ ਦੇ ਸ਼ੇਰ ਕਿਹਾ ਜਾਂਦਾ ਸੀ, ਜਿਸ ਦੀ ਆਵਾਜ਼ ਦੀ ਦਮਦਾਰ ਗੂੰਜ ਅਤੇ ਅੱਖਾਂ ਦੇ ਜਿਹੜੇ ਕਹਿ ਸਕਦੇ ਹਾਂ ਅਸੀਂ ਅੰਦਾਜ਼ ਸੀ ਨਾ ਦੇਖਣ ਦਾ, ਉਹ ਲੋਕਾਂ ਨੂੰ ਹੈਰਾਨ ਕਰ ਦਿੰਦਾ ਸੀ। ਅਤੇ 23 ਜੂਨ 1952 ਨੂੰ ਉਹਨਾਂ ਦਾ ਉੱਤਰ ਪ੍ਰਦੇਸ਼ ਦੇ ਟੁੰਡਲਾ ਵਿੱਚ ਜਨਮ ਹੋਇਆ ਸੀ। ਰਾਜ ਬੱਬਰ ਜਿਹਦਾ ਨਾਮ ਫਿਲਮਾਂ ਦੇ ਵਿੱਚ ਉਹਨਾਂ ਦੀ

ਕਿ ਜਿਹੜੀ ਸੋਸ਼ਲ ਲਾਈਫ ਹੈ ਉਹਨਾਂ ਨੂੰ ਕਹਿੰਦੇ ਨੇ ਨਾ, ਜਿਹੜੇ ਥੀਏਟਰ ਆਰਟਿਸਟ ਹੁੰਦੇ ਨੇ ਨਾ, ਉਹਨਾਂ ਦਾ ਦਿਲ ਜਿਹੜਾ ਹੈ ਨਾ ਬਹੁਤ ਕੋਮਲ ਹੁੰਦਾ ਹੈ, ਬਹੁਤ ਜ਼ਿਆਦਾ ਨਰਮ ਹੁੰਦਾ ਹੈ, ਅਤੇ ਉਹ ਕਾਫੀ ਜ਼ਿਆਦਾ ਧਰਤੀ ਨਾਲ ਜੁੜੇ ਹੁੰਦੇ ਨੇ, ਉਹ ਲੋਕਾਂ ਨਾਲ ਜੁੜੇ ਹੁੰਦੇ ਨੇ, ਉਹ ਕਲਾ ਦੇ ਨਾਲ ਜੁੜੇ ਹੁੰਦੇ ਨੇ, ਅਤੇ ਸਾਡੇ ਰਾਜ ਬੱਬਰ ਜੀ ਵੀ ਇਹੋ ਜਿਹੇ ਸੀ। ਕਾਰੀ ਦੇ ਨਾਲ ਨਾਲ ਨਾ ਸਮਾਜ ਸੇਵਾ ਦਾ ਵੀ ਬਹੁਤ ਜ਼ਿਆਦਾ ਜਜ਼ਬਾ ਸੀ, ਅਤੇ ਕਹਿੰਦੇ ਨੇ ਸਮਾਜ ਸੇਵਾ ਵੱਡੇ ਹੋ ਕੇ ਆਉਂਦੀ ਹੈ, ਲੇਕਿਨ ਉਹਨਾਂ ਦੇ ਵਿੱਚ ਬਚਪਨ ਤੋਂ ਹੀ ਸੀ। ਬਚਪਨ ਦੇ ਵਿੱਚ ਵੀ ਉਹ ਆਪਣੇ ਕੱਪੜੇ ਜਿਹੜੇ ਨੇ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਹੁੰਦੀ ਸੀ ਉਹਨਾਂ ਨੂੰ ਦੇ ਦਿੰਦੇ ਸੀ, ਕਾਫੀ ਜ਼ਿਆਦਾ ਮਦਦ ਕਰਦੇ ਸੀ ਬੱਚਿਆਂ ਦੀ ਵੀ ਜਿਹੜੇ ਉਹਨਾਂ ਦੇ ਨਾਲ ਪੜ੍ਹਦੇ ਸੀ। ਅਤੇ ਚਲੋ ਫਿਰ ਸਫ਼ਰ ਦੀ ਸ਼ੁਰੂਆਤ ਹੁਣ ਕਰਦੇ ਹਾਂ ਉਹਨਾਂ ਦੇ ਖੂਬਸੂਰਤ ਫਿਲਮ ਦੇ ਗੀਤ ਦੇ ਨਾਲ, ਜਿਹੜੀ ਉਮਰਾਓ ਜਾਨ ਮੂਵੀ ਹੈ ਨਾ, ਜਿਹਦੇ ਵਿੱਚ ਉਹਨਾਂ ਨੇ ਖੂਬਸੂਰਤ ਐਕਟ ਕੀਤਾ ਸੀ, ਉਹਦਾ ਹੀ ਇਹ ਖੂਬਸੂਰਤ ਜਿਹਾ ਗੀਤ ਹੈ ਦਿਲ ਚੀਜ਼ ਕਿਆ ਹੈ। ਹੁਣ ਉਹ ਗੀਤ ਅਸੀਂ ਸੁਣਾਂਗੇ, ਪਰ ਤੁਸੀਂ ਜਾਣਾ ਕਿਤੇ ਨਹੀਂ ਹੈ, ਕਿਉਂਕਿ ਫਿਲਮੀ ਦੁਨੀਆ ਪ੍ਰੋਗਰਾਮ ਜਿਹੜਾ ਹੈ ਨਾ ਉਹ ਤੁਹਾਡੇ ਲਈ ਆ ਗਿਆ ਹੈ ਜੀ। ਕਾਫੀ ਸਾਰੇ ਕਲਾਕਾਰਾਂ ਬਾਰੇ ਅਸੀਂ ਗੱਲਬਾਤ ਕਰਾਂਗੇ, ਤਾਂ ਚਲੋ ਜੀ ਗੀਤ ਸੁਣਦੇ ਹਾਂ ਉਮਰਾਓ ਜਾਨ ਦੀ ਮੂਵੀ ਦਾ।

0: 보디 그렇게 꾸덕꾸덕해도 아프지 깔릴 수는 내가 더
1: 나오자. 야, 맞아, 사람. 야, 맞아, 사람.

अब बच्चन जी ने निभाया सी। गल तां हैरान करन वाली भी है ते गल दिलचस्प भी है, लेकिन गल इत्थे ही नहीं मुकदी। फिर देखो फिर की होया, हमला अचानक होया फिर तो। कहिंदे ने ना सफलता आसानी नाल नहीं मिलती। फिर जिहड़ी फिल्म शक्ति तो बाद मशहूर फिल्म मेकर प्रकाश मेहरा ने राज बब्बर जी नूं अपनी सुपरहिट फिल्म नमक हलाल लई साइन करन दी गल कीती, पर उन्हां दे किस्मत ने मोड़ कट्टिया ते ओह रोल बाद विच ओह रोल जिहड़ा है ओह शशि कपूर जी नूं मिल गया। पर राज बब्बर जी ने ना हिम्मत नहीं हारी, ਉਹ ਲਗਾਤਾਰ ਮਿਹਨਤ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਅਤੇ ਮਿਹਨਤ ਕਰਦੇ ਕਰਦੇ ਕਰਦੇ ਹੋਰ ਫਿਲਮਾਂ ਕੀਤੀਆਂ, ਕਾਫੀ ਸਾਰੀਆਂ ਫਿਲਮਾਂ ਕੀਤੀਆਂ। ਫਿਲਮਾਂ ਦੀ ਦੁਨੀਆ ਵਿੱਚ ਆਪਣਾ ਸਿੱਕਾ ਜਮਾਉਣ ਤੋਂ ਬਾਅਦ ਰਾਜ ਬੱਬਰ ਜੀ ਨੇ ਰਾਜਨੀਤੀ ਵਿੱਚ ਵੀ ਕਦਮ ਪਾਇਆ। ਉਹ ਲੋਕ ਸਭਾ ਰਾਜ ਸਭਾ ਦੇ ਮੈਂਬਰ ਵੀ ਬਣੇ, ਲੇਕਿਨ ਖੂਬਸੂਰਤ ਗੱਲ ਇਹ ਹੈ ਕਿ ਉਹ ਕਲਾਕਾਰ ਸਾਡੇ ਨਾਲ ਕਿੰਨੀਆਂ ਫਿਲਮਾਂ, ਕਿੰਨੀਆਂ ਯਾਦਾਂ, ਕਿੰਨੇ ਉਹਨਾਂ ਦੇ ਫਿਲਮਾਂ ਦੇ ਗੀਤ ਸਾਡੇ ਨਾਲ ਅੱਜ ਛੱਡ ਕੇ ਗਏ ਨੇ।

ਬਿਲਕੁਲ ਜੀ, ਜ਼ਿੰਦਗੀ ਹਰ ਦਿਨ ਇੱਕ ਨਈ ਜੰਗ ਹੈ ਤੇ ਕਲਾਕਾਰਾਂ ਦੀ ਜ਼ਿੰਦਗੀ ਦੇ ਵਿੱਚ ਵੀ ਨਾ ਬਹੁਤ ਕੁਝ ਚੱਲਦਾ ਹੈ। ਕਦੀ ਓਬਸਟੈਕਲਸ ਆਉਂਦੇ ਨੇ, ਕਦੀ ਕਾਫੀ ਰੁਕਾਵਟਾਂ ਆਉਂਦੀਆਂ ਨੇ, ਕਦੀ ਸਮੂਥ ਉਹਨਾਂ ਦਾ ਕਰੀਅਰ ਚੱਲਦਾ ਹੈ, ਕਦੇ ਆਪਣੇ ਆਪ 'ਤੇ ਗਰਵ ਹੁੰਦਾ ਹੈ ਅਤੇ ਕਈ ਵਾਰ ਇੰਨੀ ਜ਼ਿਆਦਾ ਮਾਯੂਸੀ ਆ ਜਾਂਦੀ ਹੈ ਕਿ ਦਿਲ ਕਰਦਾ ਹੈ ਕਿ ਇਹ ਕਰੀਅਰ ਨਾ ਸ਼ਾਇਦ ਸਾਡੇ ਲਈ ਨਹੀਂ ਹੈ। ਇਸ ਤੋਂ ਪਹਿਲਾਂ ਤੁਸੀਂ ਇੱਕ ਖੂਬਸੂਰਤ ਜਿਹਾ ਗੀਤ ਸੁਣਿਆ ਸੀ, ਬਾਰ ਬਾਰ ਦੇਖੋ ਹਜ਼ਾਰ ਬਾਰ ਦੇਖੋ। ਇਹ ਜਿਹੜਾ ਗੀਤ ਸੀ ਰਹਿਮਾਨ ਜੀ ਦੀ ਫਿਲਮ ਦਾ ਸੀ, ਜਿਸਦਾ ਨਾਂ ਸੀ ਚਾਈਨਾ ਟਾਊਨ। ਚਾਈਨਾ ਟਾਊਨ ਦੇ ਵਿੱਚ ਰਹਿਮਾਨ ਜੀ ਨੇ ਬਹੁਤ ਖੂਬਸੂਰਤ ਅਦਾਕਾਰੀ ਕੀਤੀ ਸੀ, ਇੱਕ ਬੜਾ ਖੂਬਸੂਰਤ ਐਕਟ ਪਲੇਅ ਕੀਤਾ ਸੀ ਅਤੇ ਪਰ ਇੱਕ ਛੋਟਾ ਜਿਹਾ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਕਿ ਤੁਹਾਨੂੰ ਇਹ ਪਤਾ ਹੈ ਕਿ ਰਹਿਮਾਨ ਸਾਹਿਬ ਜੀ ਦਾ ਅਸਲੀ ਨਾਂ ਕੀ ਹੈ? ਰਹਿਮਾਨ ਸਾਹਿਬ ਜੀ ਦਾ ਅਸਲੀ ਨਾਂ ਹੈ ਰਹਿਮਾਨ ਖਾਨ। ਲਾਹੌਰ 'ਚ ਜਨਮੇ ਪਰ ਪੜ੍ਹਾਈ ਉਹਨਾਂ ਨੇ ਜਬਲਪੁਰ ਵਿੱਚ ਕੀਤੀ। ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਏਗੀ ਕਿ ਉਹਨਾਂ ਦੇ ਜਿਹੜੇ ਮਾਤਾ ਪਿਤਾ ਸੀ ਨਾ, ਉਹ ਬਹੁਤ ਜ਼ਿਆਦਾ ਖੁਸ਼ ਹੁੰਦੇ ਸੀ। ਬਾਕਾਇਦਾ ਟ੍ਰੇਨਿੰਗ ਲਈ ਉਹਨਾਂ ਨੂੰ ਰੋਇਲ ਇੰਡੀਅਨ ਏਅਰਫੋਰਸ ਵਿੱਚ ਪਾਇਲਟ ਬਣਨ ਲਈ ਭੇਜਿਆ ਗਿਆ, ਕਿਉਂਕਿ ਉਹ ਉਹਨਾਂ ਨੂੰ ਪਾਇਲਟ ਬੰਦਾ ਵੇਖਣਾ ਚਾਹੁੰਦੇ ਸੀ। ਪਰ ਕਹਿੰਦੇ ਨੇ ਨਾ, ਜਿਸ ਦੇ ਦਿਲ ਵਿੱਚ ਕਲਾ ਹੋਵੇ ਉਹ ਬੰਦੂਕਾਂ ਜਾਂ ਜਹਾਜ਼ਾਂ ਵਿੱਚ ਕਿੱਥੇ ਟਿਕਦਾ ਹੈ। ਉਹਨਾਂ ਦਾ ਮਨ ਪਾਇਲਟ ਦੀ ਨੌਕਰੀ ਲਈ ਨਹੀਂ ਲੱਗਿਆ, ਇਸ ਲਈ ਉਹ ਸਭ ਕੁਝ ਛੱਡ ਕੇ ਹੀਰੋ ਬਣਨ ਦਾ ਸੁਪਨਾ ਵੇਖਣ ਲਈ ਮੁੰਬਈ ਪੁਣੇ ਚਲੇ ਗਏ। ਅਤੇ ਹੁਣ ਤੁਹਾਡੇ ਦਿਮਾਗ ਵਿੱਚ ਆ ਰਿਹਾ ਹੋਏਗਾ ਅੱਗੇ ਕੀ ਹੋਇਆ। ਅੱਗੇ ਦੀ ਕਹਾਣੀ ਅਸੀਂ ਗੀਤ 'ਤੇ ਉਸ ਪਾਰ ਸੁਣਦੇ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਦੁਨੀਆ, ਜਾਣਾ ਕਿਤੇ ਨਹੀਂ ਹੈ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ 'ਤੇ। ਮੈਂ ਤੁਹਾਡੀ ਆਪਣੀ ਦੋਸਤ ਮਹਿਕ।

ਬਿਲਕੁਲ ਤਦਬੀਰ ਸੇ ਵਿਗੜੀ ਹੋਈ ਤਕਦੀਰ ਬਣਾ ਲਈ। ਜੇਕਰ ਤੈਨੂੰ ਆਪਣੇ 'ਤੇ ਭਰੋਸਾ ਹੈ ਨਾ ਤਾਂ ਫਿਰ ਆਪਣੀ ਤਕਦੀਰ ਬਣਾ ਲਈ। ਬਿਲਕੁਲ ਇੱਦਾਂ ਹੀ ਕੀਤਾ ਰਹਿਮਾਨ ਜੀ ਨੇ। ਰਹਿਮਾਨ ਜੀ ਚਲੇ ਗਏ ਆਪਣੀ ਪਹਿਲੀ ਫਿਲਮ ਦੀ ਸ਼ੁਰੂਆਤ ਵੱਲ। ਉਹ ਗਏ ਸੀ ਪੁਣੇ, ਅਤੇ ਪੁਣੇ ਜਾ ਕੇ ਉਹਨਾਂ ਨੂੰ ਪ੍ਰਭਾਵ ਸਟੂਡੀਓ, ਉਹਨਾਂ ਦੀ ਉੱਥੇ ਪ੍ਰਭਾਵ ਸਟੂਡੀਓ ਦੇ ਵਿੱਚ ਗਏ, ਅਤੇ ਉੱਥੇ ਜਾ ਕੇ ਨਾ ਉਹਨਾਂ ਦੀ ਮੁਲਾਕਾਤ ਦੋ ਇਹੋ ਜਿਹੇ ਬੰਦਿਆਂ ਦੇ ਨਾਲ ਹੋਈ ਜਿਹੜੇ ਆਲਰੇਡੀ ਸੰਘਰਸ਼ ਕਰ ਰਹੇ ਸੀ ਇਸ ਫੀਲਡ ਦੇ ਵਿੱਚ। ਅਤੇ ਉਹ ਜਿਹੜੇ ਦੋ ਨੌਜਵਾਨ ਸੀ ਉਹਨਾਂ ਦਾ ਨਾਂ ਸੀ, ਇੱਕ ਸੀ ਦੇਵਾਨੰਦ ਅਤੇ ਦੂਜੇ ਸੀ ਗੁਰੂਦੱਤ। ਗੁਰੂਦੱਤ ਉੱਥੇ ਕੋਰੀਓਗ੍ਰਾਫਰ ਸੀ, ਅਤੇ ਫਿਰ ਰਹਿਮਾਨ ਅਤੇ ਦੇਵਾਨੰਦ ਦੀ ਜਿਹੜੀ ਡਾਇਰੈਕਟਰ ਸੀ ਪੀ ਐੱਲ ਸੰਤੋਸ਼ੀ, ਉਹਨਾਂ ਨੇ ਉਹਨਾਂ ਦੋਨਾਂ ਨੂੰ ਵੇਖਿਆ ਅਤੇ ਦੋਨਾਂ

ਜਿਹੇ ਬੰਦਿਆਂ ਦੇ ਨਾਲ ਹੋਈ ਜਿਹੜੇ ਆਲਰੇਡੀ ਸੰਘਰਸ਼ ਕਰ ਰਹੇ ਸੀ ਇਸ ਫੀਲਡ ਦੇ ਵਿੱਚ। ਅਤੇ ਉਹ ਜਿਹੜੇ ਦੋ ਨੌਜਵਾਨ ਸੀ ਉਹਨਾਂ ਦਾ ਨਾਂ ਸੀ, ਇੱਕ ਸੀ ਦੇਵਾਨੰਦ ਅਤੇ ਦੂਜੇ ਸੀ ਗੁਰੂਦੱਤ। ਗੁਰੂਦੱਤ ਉੱਥੇ ਕੋਰੀਓਗ੍ਰਾਫਰ ਸੀ, ਅਤੇ ਫਿਰ ਰਹਿਮਾਨ ਅਤੇ ਦੇਵਾਨੰਦ ਦੀ ਜਿਹੜੀ ਡਾਇਰੈਕਟਰ ਸੀ ਪੀ ਐੱਲ ਸੰਤੋਸ਼ੀ, ਉਹਨਾਂ ਨੇ ਉਹਨਾਂ ਦੋਨਾਂ ਨੂੰ ਵੇਖਿਆ ਅਤੇ ਦੋਨਾਂ ਨੂੰ ਇੱਕੋ ਫਿਲਮ ਲਈ ਸਾਈਨ ਕਰ ਲਿਆ ਜਿਸਦਾ ਨਾਂ ਸੀ ਹਮ ਏਕ ਹੈ। ਕਿ ਮੂਵੀ ਦਾ ਨਾਂ ਵੀ ਦੇਖੋ ਕਿੰਨਾ ਸੋਹਣਾ ਹੈ ਨਾ, ਦੋ ਸੀ ਲੇਕਿਨ ਦੋਹਾਂ ਨੂੰ ਇੱਕੋ ਫਿਲਮ ਦੇ ਵਿੱਚ ਸਾਈਨ ਕੀਤਾ ਅਤੇ ਫਿਲਮ ਦਾ ਨਾਂ ਹੈ ਹਮ ਏਕ ਹੈ। ਅਤੇ ਇਹ ਦੇਵਾਨੰਦ ਅਤੇ ਰਹਿਮਾਨ ਦੋਵਾਂ ਦੀ ਹੀ ਪਹਿਲੀ ਫਿਲਮ ਸੀ। ਕਹਿੰਦੇ ਨੇ ਨਾ ਕਿਸਮਤ ਤੁਹਾਨੂੰ ਕਿਤੇ ਹੋਰ ਹੀ ਲੈ ਕੇ ਜਾਏਗੀ, ਪਰ ਤੁਸੀਂ ਵੇਖੋ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਨਾ, ਕਿੱਥੇ ਉਹ ਪਾਇਲਟ ਸੀ, ਕਿੱਥੇ ਹੁਣ ਇੱਕ ਫਿਲਮ ਦੇ ਵਿੱਚ ਉਹ ਐਕਟ ਕਰ ਰਹੇ ਸੀ, ਇੱਕ ਫਿਲਮ ਦੇ ਵਿੱਚ ਉਹ ਕਿਰਦਾਰ ਨਿਭਾ ਰਹੇ ਸੀ। ਅੱਗੇ ਦੀ ਕਹਾਣੀ ਲਈ ਤੁਸੀਂ ਇੱਥੇ ਹੀ ਬਣੇ ਰਹੋਗੇ, ਤਾਂ ਹੀ ਪਤਾ ਲੱਗੇਗੀ ਅੱਗੇ ਕੀ ਹੋਇਆ, ਕੀ ਉਹਨਾਂ ਨੇ ਅੱਗੇ ਹੋਰ ਵੀ ਫਿਲਮਾਂ ਕੀਤੀਆਂ ਜਾਂ ਨਹੀਂ ਕੀਤੀਆਂ। ਤਾਂ ਜਾਣਨ ਲਈ ਬਣੇ ਰਹੋ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਅਤੇ ਇਹਨਾਂ ਦੀ ਹੀ ਮੂਵੀ ਦਾ ਅਗਲਾ ਗੀਤ ਸੁਣਦੇ ਹਾਂ। ਪ੍ਰੋਗਰਾਮ ਸੁਣ ਰਹੇ ਹੋ ਜੀ ਫਿਲਮੀ ਦੁਨੀਆ।

ਸੀ ਤਾਂ ਤਬੱਸਮ ਜੀ ਨੇ ਦੱਸਿਆ ਕਿ ਰਹਿਮਾਨ ਸਾਹਿਬ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਪਰ ਤਬੱਸਮ ਜੀ ਉਹਨਾਂ ਤੋਂ ਦੂਰ ਦੂਰ ਰਹਿੰਦੀ ਸੀ ਪਰ ਦੂਰ ਕਿਉਂ ਰਹਿੰਦੀ ਸੀ ਪਤਾ ਕਿਉਂਕਿ ਰਹਿਮਾਨ ਸਾਹਿਬ ਦੇ ਕੋਲ ਇੱਕ ਛੋਟਾ ਜਿਹਾ ਪਾਲਤੂ ਕੁੱਤਾ ਸੀ ਜਿਸ ਦੇ ਵਾਲ ਬਹੁਤ ਲੰਬੇ ਲੰਬੇ ਸੀ ਦੇਖਣ ਨੂੰ ਕੁੱਤਾ ਬਹੁਤ ਜ਼ਿਆਦਾ ਖੂਬਸੂਰਤ ਸੀ ਪਰ ਤਬੱਸਮ ਜੀ ਨੂੰ ਕੁੱਤੇ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਸੀ ਅਤੇ ਹਮੇਸ਼ਾ ਰਹਿਮਾਨ ਸਾਹਿਬ ਤੋਂ ਦੂਰ ਦੂਰ ਹੀ ਰਹਿੰਦੀ ਸੀ ਹੁਣ ਸੋਚੋ ਕਿਸੇ ਦੇ ਪਿਆਰ ਦੇ ਵਿੱਚ ਕੋਈ ਕੁੱਤਾ ਆ ਸਕਦਾ ਫਿਲਹਾਲ ਤਾਂ ਜਨਾਬ ਆ ਗਿਆ ਹੈ ਤਾਂ ਫਿਰ ਚਲੋ ਸੁਣਦੇ ਹਾਂ ਖੂਬਸੂਰਤ ਜਿਹਾ ਗੀਤ ਅਤੇ ਸੁਣਨਾ ਮਤਲਬ ਤੁਸੀਂ ਸੁਣਨਾ ਕਿ ਅੱਗੇ ਹੋਇਆ ਕਿ ਦਿਲਚਸਪ ਹੈ ਕਹਾਣੀ ਇਹਨਾਂ ਦੀ ਸੱਚੀ ਕਹਾਣੀ ਬਹੁਤ ਜ਼ਿਆਦਾ ਦਿਲਚਸਪ ਹੈ ਅਤੇ ਮੈਨੂੰ ਵੀ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲ ਕਰਕੇ ਇਹਨਾਂ ਬਾਰੇ ਤਾਂ ਫਿਰ ਪ੍ਰੋਗਰਾਮ ਦੇ ਵਿੱਚ ਬਣੇ ਰਹੋ ਜੀ ਅਗਲਾ ਗੀਤ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ ਅਸੀਂ ਸੁਣਦੇ ਹਾਂ

ਇਹਨਾਂ ਦੀ ਹੀ ਮੂਵੀ ਚੌਧਵੀ ਕਾ ਚਾਂਦ, ਜਿਸ ਦਾ ਗੀਤ ਤੁਸੀਂ ਸੁਣਿਆ ਚੌਧਵੀ ਕਾ ਚਾਂਦ ਹੋ ਜਾਂ ਆਫਤਾਬ ਹੋ। ਅਤੇ ਰੋਇਲ ਹੀਰੋ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਦਰਦ ਵੀ ਸੀ। ਕਹਿੰਦੇ ਨੇ ਕਿ ਰਹਿਮਾਨ ਸਾਹਿਬ ਆਪਣੇ ਵੇਲੇ ਮਸ਼ਹੂਰ ਐਕਟਰੈਸ ਜਿਹੜੇ ਅਤੇ ਸਿੰਗਰ ਸੁਰੱਈਆ ਜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ। ਉਹਨਾਂ ਨੇ ਸੁਰੱਈਆ ਨਾਲ ਸੁਪਰ ਹਿੱਟ ਫਿਲਮਾਂ ਵੀ ਕੀਤੀਆਂ, ਪਰ ਸੁਰੱਈਆ ਜੀ ਦੇ ਦਿਲ ਵਿੱਚ ਸਿਰਫ ਦੇਵਾਨੰਦ ਸੀ, ਜਿਸ ਕਰਕੇ ਰਹਿਮਾਨ ਸਾਹਿਬ ਦੀ ਮੁਹੱਬਤ ਅਧੂਰੀ ਰਹਿ ਗਈ। ਇਸੇ ਦਰਦ ਦੇ ਚਲਦਿਆਂ ਉਹਨਾਂ ਨੇ ਹੌਲੀ ਹੌਲੀ ਬਹੁਤ ਜ਼ਿਆਦਾ ਡਰਿੰਕ ਕਰਨੀ ਸ਼ੁਰੂ ਕਰ ਦਿੱਤੀ। ਅਤੇ ਹਾਂ, ਕਈ ਵਾਰੀ ਜਿਹੜੇ ਕਲਾਕਾਰ ਇਹ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ, ਸਾਨੂੰ ਦੁੱਖ ਇੰਨਾ ਜ਼ਿਆਦਾ ਦੁੱਖ ਇੰਨਾ ਜ਼ਿਆਦਾ ਸਾਨੂੰ ਲੱਗ ਜਾਂਦਾ ਹੈ ਕਿ ਅਸੀਂ ਉੱਭਰ ਨਹੀਂ ਪਾਉਂਦੇ, ਅਸੀਂ ਫਿਰ ਖੜ੍ਹੇ ਨਹੀਂ ਹੋ ਪਾਉਂਦੇ ਅਤੇ ਗਲਤ ਰਸਤੇ ਵੱਲ ਚੱਲ ਪੈਂਦੇ ਹਾਂ। ਅਤੇ ਇਸੇ ਤਰੀਕੇ ਦੀ ਚੀਜ਼ ਜਿਹੜੀ ਹੋਈ ਸਾਡੇ ਕਲਾਕਾਰ ਰਹਿਮਾਨ ਜੀ ਦੇ ਨਾਲ ਹੋਈ, ਅਤੇ ਅੰਤ ਵਿੱਚ ਇਹੀ ਜਿਹੜੀ ਡਰਿੰਕ ਕਰਨਾ ਸੀ, ਇਹੀ ਆਦਤ ਜਿਹੜੀ ਸੀ, ਉਹਨਾਂ ਨੂੰ ਲੈ ਕੇ ਡੁੱਬ ਗਈ। ਅਖੀਰ ਵਿੱਚ ਉਹਨਾਂ ਨੂੰ ਗਲੇ ਦਾ ਕੈਂਸਰ ਹੋ ਗਿਆ, ਜਿਸ ਨੇ ਇਸ ਦਮਦਾਰ ਆਵਾਜ਼ ਵਾਲੇ ਅਦਾਕਾਰ ਨੂੰ ਅੰਦਰੋਂ ਬਿਲਕੁਲ ਤੋੜ ਦਿੱਤਾ।

ਸਾਲ 1984 ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ, ਪਰ ਉਹਨਾਂ ਦੀਆਂ ਫਿਲਮਾਂ ਅਤੇ ਰੋਇਲ ਅੰਦਾਜ਼ ਅੱਜ ਵੀ ਸਾਡੇ ਦਿਲ ਵਿੱਚ ਹੈ, ਜ਼ਿੰਦਾ ਹੈ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਦੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਫਿਲਮੀ ਦੁਨੀਆ। ਅਤੇ ਹੁਣ ਇੱਕ ਹੋਰ ਕਲਾਕਾਰ ਹੈ ਜਿਨ੍ਹਾਂ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਪ੍ਰੋਗਰਾਮ ਸੁਣ ਰਹੇ ਹੋ ਫਿਲਮੀ ਦੁਨੀਆ, ਟਿਊਨ ਕੀਤਾ 102.7 ਮੈਗਾਹਰਟਸ 'ਤੇ। ਆਪਣੀ ਦੋਸਤ ਮਹਿਕ ਦੇ ਨਾਲ ਜੁੜਿਓ ਜੀ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਫਿਲਮੀ ਦੁਨੀਆ ਤੇ ਹੁਣ ਗੱਲ ਕਰਦੇ ਹਾਂ ਆਪਣੇ ਅਗਲੇ ਕਲਾਕਾਰ ਦੀ ਹਰਿੰਦਰ ਨਾਥ ਚਟੋਪਾਧਿਆਏ ਜੀ ਇਹ ਉਹ ਕਲਾਕਾਰ ਹੈ ਜਿਨ੍ਹਾਂ ਨੂੰ ਅਸੀਂ ਭੁੱਲਣਾ ਵੀ ਚਾਹੀਏ ਨਾ ਤਾਂ ਭੁੱਲ ਨਹੀਂ ਸਕਦੇ ਜਿਨ੍ਹਾਂ ਨੂੰ ਦੇਖਦੇ ਹੀ ਫਿਲਮ ਬਾਵਰਚੀ ਦੇ ਉਸ ਪਿਆਰੇ ਦਾਦੂ ਦੀ ਯਾਦ ਆ ਜਾਂਦੀ ਹੈ ਅੱਜ ਉਹਨਾਂ ਦੀ ਜ਼ਿੰਦਗੀ ਦੇ ਅਣਸੁਣੇ ਕਿੱਸਿਆਂ ਤੋਂ ਪਰਦਾ ਚੁੱਕਾਂਗੇ ਪਰ ਪਹਿਲਾਂ ਸੁਣਦੇ ਹਾਂ ਉਹਨਾਂ ਦੇ ਦੌਰ ਦੀ ਇੱਕ ਖੂਬਸੂਰਤ ਫਿਲਮ ਜਿਸਦਾ ਨਾਂ ਹੈ ਜੀ ਸਹੀ ਕਿਹਾ ਤੁਸੀਂ ਬਾਵਰਚੀ ਬਾਵਰਚੀ ਮੂਵੀ ਦਾ ਹੀ ਗੀਤ ਸੁਣਦੇ ਹਾਂ ਪੋਰ ਆਈ ਹਾਂ ਬਿਲਕੁਲ ਉਹੀ ਗੀਤ ਹੁਣ ਜਿਸ 'ਤੇ ਬੋਲ ਤੁਸੀਂ ਸੁਣੋਗੇ

ਤੇਰੀ ਯਮੁਨਾ ਵਿੱਚ ਨਿੱਤ ਕਿਉ ਤਹਨਾ ਦਨ ਥਈਆ ਹੋਪ ਕੇ ਇੰਦ ਚੜੋ ਵਿੱਚ ਉਪਰ ਰੋਕ ਕਰਤ

ਜੀ ਹਾਂ ਦੋਸਤੋ, ਤੇ ਹੁਣ ਪਹਿਲਾਂ ਕਿਉਂ ਨਾ ਮੈਂ ਤੁਹਾਨੂੰ ਉਹਨਾਂ ਦੀ ਉਹ ਆਵਾਜ਼ ਸੁਣਾ ਦਵਾਂ ਜਿਸ ਆਵਾਜ਼ ਦੇ ਜ਼ਰੀਏ ਲੋਕ ਉਹਨਾਂ ਪਿੱਛੇ ਪਾਗਲ ਸੀ। ਹਾਂ, ਉਹਨਾਂ ਦੀ ਆਵਾਜ਼ ਇਸ ਮੂਵੀ ਦੇ ਵਿੱਚ, ਬਾਵਰਚੀ ਮੂਵੀ ਦੇ ਵਿੱਚ ਉਹਨਾਂ ਨੇ ਇੱਕ ਬਜ਼ੁਰਗ ਦਾ ਐਕਟ ਕੀਤਾ ਸੀ, ਲੇਕਿਨ ਐਕਟਿੰਗ ਬਹੁਤ ਮਜ਼ੇਦਾਰ ਸੀ। ਤੁਸੀਂ ਡਾਇਲੋਗ ਸੁਣੋ ਪਹਿਲਾਂ।

ਹਰਿੰਦਰ ਨਾਚ ਦੀ ਸ਼ਖਸੀਅਤ ਦੇ ਇੰਨੇ ਰੰਗ ਸੀ ਨਾ, ਤੁਸੀਂ ਹੈਰਾਨ ਰਹਿ ਜਾਓਗੇ। ਸਾਲ 1951 ਵਿੱਚ ਜਦੋਂ ਦੇਸ਼ ਵਿੱਚ ਪਹਿਲੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਸੀ, ਲੋਕ ਸਭਾ ਚੋਣਾਂ ਹੋਈਆਂ ਸੀ ਉਸ ਵੇਲੇ, ਤਾਂ ਉਹ ਵਿਜੇਵਾੜਾ ਸੀਟ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ। ਕਮਿਊਨਿਟੀ ਪਾਰਟੀ ਦੇ ਸਹਿਯੋਗ ਨਾਲ ਉਹ ਚੋਣ ਜਿੱਤ ਕੇ ਦੇਸ਼ ਦੀ ਪਹਿਲੀ ਲੋਕ ਸਭਾ ਦੇ ਮੈਂਬਰ ਬਣੇ, ਯਾਨੀ ਸੰਸਦ ਭਵਨ ਵਿੱਚ ਉਹਨਾਂ ਦੀ ਆਜ਼ਾਦੀ ਜਿਹੜੀ ਉਹਨਾਂ ਦੀ ਆਵਾਜ਼ ਹੈ ਉਹ ਗੂੰਜੀ ਸੀ। ਅਤੇ ਸਾਡੇ ਰੇਡੀਓ ਵਾਲੇ ਜਿਹੜੇ ਦੋਸਤ ਨੇ, ਅਸੀਂ ਤਾਂ ਖੁਸ਼ ਹੈ, ਅਤੇ ਜਿਹੜੇ ਸਾਡੇ ਲਿਸਨਰਸ ਨੇ ਉਹ ਵੀ ਇਹ ਜਾਣ ਕੇ ਖੁਸ਼ ਹੋਣਗੇ ਕਿ ਹਰਬਿੰਦਰ ਨਾਥ ਜੀ ਨੇ ਇੱਕ ਜਿਹੜੀ ਕਵਿਤਾ ਲਿਖੀ ਸੀ, ਰੇਲ ਗੱਡੀ ਛੁੱਕ ਛੁੱਕ, ਉਹ ਆਲ ਇੰਡੀਆ ਰੇਡੀਓ ਆਕਾਸ਼ਵਾਣੀ 'ਤੇ ਅਕਸਰ ਇਹ ਕਵਿਤਾ ਆਪਣੀ ਆਵਾਜ਼ ਦੇ ਵਿੱਚ ਸੁਣਾਉਂਦੇ ਹੁੰਦੇ ਸੀ। ਬਾਅਦ ਵਿੱਚ ਇਸੇ ਕਵਿਤਾ ਨੂੰ ਫਿਲਮ ਆਸ਼ੀਰਵਾਦ ਵਿੱਚ ਅਸ਼ੋਕ ਕੁਮਾਰ ਜੀ ਨੇ ਗਾਇਆ, ਜਦੋਂ ਭਾਰਤ ਦਾ ਪਹਿਲਾ ਰੈਪ ਗੀਤ ਸੰਗੀਤ ਮੰਨਿਆ ਗਿਆ। ਇਸ ਗੀਤ ਦਾ ਮਿਊਜ਼ਿਕ ਅਤੇ ਬੋਲ ਖੁਦ ਹਰਬਿੰਦਰ ਨਾਥ ਜੀ ਨੇ ਤਿਆਰ ਕੀਤੇ ਸੀ। ਹਰਬਿੰਦਰ ਜੀ ਨੇ ਨਾ ਸਿਰਫ ਹਿੰਦੀ ਫਿਲਮਾਂ ਜਿਵੇਂ ਸਾਹਿਬ ਬੀਬੀ ਔਰ ਗੁਲਾਮ ਜਾਂ ਤੀਨ ਦੇਵੀਆਂ ਜਾਂ ਇਹੀ ਮੂਵੀਜ਼ ਨਹੀਂ ਜਿਨ੍ਹਾਂ ਵਿੱਚ ਇਹਨਾਂ ਨੇ ਕੰਮ ਕੀਤਾ, ਸਗੋਂ ਵਿਸ਼ਵ ਪ੍ਰਸਿੱਧ ਡਾਇਰੈਕਟਰਸ ਸੱਤਿਆਜੀਤ ਰਾਏ ਦੀਆਂ ਤਿੰਨ ਮਸ਼ਹੂਰ ਬੰਗਾਲੀ ਫਿਲਮਾਂ ਜਿਵੇਂ ਸੋਨਾਰ ਕਿਲਾ ਅਤੇ ਹੋਰ ਵੀ ਕਈ ਮੂਵੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਅਦਾਕਾਰੀ ਕੀਤੀ। ਸਾਲ 1973 ਦੇ ਵਿੱਚ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਭੂਸ਼ਣ ਦੇ ਨਾਲ ਨਵਾਜ਼ਿਆ ਗਿਆ, ਅਤੇ ਜਦੋਂ 88 ਸਾਲ ਦੀ ਉਹਨਾਂ ਦੀ ਉਮਰ ਹੋ ਗਈ ਫਿਰ ਉਹ ਮੁਸਕੁਰਾ ਕੇ, ਮੈਂ ਅੱਜ ਵੀ ਇੱਕ ਛੋਟਾ ਬੱਚਾ ਹਾਂ ਜੋ ਕਦੇ ਵੱਡਾ ਨਹੀਂ ਹੋਣਾ ਚਾਹੁੰਦਾ, ਇਹ ਕਹਿ ਕੇ ਉਸ ਦੁਨੀਆ ਤੋਂ ਚਲੇ ਗਏ। ਇਹ ਸੀ ਸਾਡੇ ਕਲਾਕਾਰ ਜਿਨ੍ਹਾਂ ਬਾਰੇ ਅੱਜ ਅਸੀਂ ਗੱਲਬਾਤ ਕੀਤੀ, ਉਹ ਕਲਾਕਾਰ ਜਿਹੜੇ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਕੋਈ ਨਾ ਕੋਈ ਸਿੱਖ, ਜਿਨ੍ਹਾਂ ਦੇ ਅਦਾਵਾਂ ਦੇ ਨਾਲ, ਜਿਨ੍ਹਾਂ ਦੇ ਜਿਹੜੀ ਕਲਾਕਾਰੀ ਹੈ ਉਹਨਾਂ ਦੀ, ਜਿਹੜੇ ਉਹਨਾਂ ਦੇ ਐਕਟ ਨੇ, ਉਹਨਾਂ ਨੇ ਮੂਵੀ ਦੇ ਵਿੱਚ ਜਿੰਨਾ ਆਪਣਾ ਹਿੱਸਾ ਪਾਇਆ, ਉਹਨਾਂ ਐਕਟਸ ਨੂੰ ਦੇਖ ਕੇ ਸਾਨੂੰ ਕੁਛ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ। ਸੋ ਇਹ ਉਹ ਕਲਾਕਾਰ ਹੈ ਜਿਨ੍ਹਾਂ ਨੇ ਸਾਡੇ ਦਿਲ ਦੇ ਵਿੱਚ ਮੋਟੀਵੇਸ਼ਨ ਭਰੀ ਅਤੇ ਸਾਨੂੰ ਐਂਟਰਟੇਨ ਵੀ ਕੀਤਾ। ਹੁਣ ਸੁਣਦੇ ਹਾਂ ਫਿਲਮੀ ਦੁਨੀਆ ਦਾ ਆਖਰੀ ਗੀਤ, ਅਤੇ ਇਸ ਤੋਂ ਬਾਅਦ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ ਰੰਗਲਾ ਪੰਜਾਬ। ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਅਤੇ ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼।

FM band 102.7 MHz ਤੇ ਆਕਾਸ਼ਵਾਨੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ 8 ਵਜ ਗਏ ਨੇ ਤੇ ਵੇਲਾ ਹੋ ਗਿਆ ਹੈ FM ਨਿਊਜ਼ ਹੈਡਲਾਈਨਸ ਦਾ।

ਸਥਿਤ ਐਮਿਟੀ ਯੂਨੀਵਰਸਿਟੀ ਵਿਖੇ NRI ਮਿਲਨੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਚਨਚੇਤ ਨਿਰੀਖਣ ਪਿੱਛੋਂ ਸਫਾਈ ਵਿੱਚ ਉਣਤਾਈਆਂ ਕਰਕੇ ਮੋਗਾ ਦੇ ਨਗਰ ਨਿਗਮ ਕਮਿਸ਼ਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਲਈ ਕਿਹਾ। ਗੁਰਦਾਸਪੁਰ ਦੇ ਸਠਿਆਈ ਹੈੱਡ ਵਰਕਸ ਨੇੜੇ ਅਪਰ ਬਾਰੀ ਦੁਆਬ ਨਹਿਰ ਵਿੱਚ ਬੀਤੀ ਦਿਨੇ ਪਏ 100 ਫੁੱਟ ਦੇ ਪਾੜ ਨੂੰ ਪੂਰਨ ਦਾ ਕੰਮ ਅੱਜ ਵੀ ਜਾਰੀ। ਵਿਭਾਗ ਵੱਲੋਂ ਜਲਦ ਪੂਰਾ ਹੋਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ ਤੇ 26 ਜੂਨ ਤੱਕ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈੱਡਲਾਈਨ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਰੰਗਲਾ ਪੰਜਾਬ।

2.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਸਟਾਰਟ ਹੋ ਗਿਆ ਜੀ ਰੰਗਲਾ ਪੰਜਾਬ। ਅੱਛਾ ਪੰਜਾਬ ਦੇ ਵਿੱਚ ਕਿੰਨੇ ਸਾਰੇ ਰੰਗ ਹੈ ਨਾ, ਕਿਤੇ ਤੁਹਾਨੂੰ ਕੁਝ ਵੇਖਣ ਨੂੰ ਮਿਲੇਗਾ, ਕਿਤੇ ਕੋਈ ਹੋਰ ਖੂਬਸੂਰਤੀ ਵੇਖਣ ਨੂੰ ਮਿਲੇਗੀ। ਲੇਕਿਨ ਅੱਜ ਇੱਕ ਇਹੋ ਜਿਹੀ ਖੂਬਸੂਰਤੀ ਬਾਰੇ ਅਸੀਂ ਗੱਲਬਾਤ ਕਰਾਂਗੇ ਜਿਹੜੀ ਤੁਹਾਡੀ ਯਾਦਾਂ ਦੇ ਵਿੱਚ, ਤੁਹਾਡੀ ਕਹਾਣੀਆਂ ਦੇ ਵਿੱਚ, ਸ਼ਾਇਦ ਕਿਤਾਬਾਂ ਦੇ ਵਿੱਚ ਜ਼ਰੂਰ ਹੋਵੇਗੀ। ਅਤੇ ਕਦੇ ਤੁਸੀਂ ਸੋਚਿਆ ਹੈ ਕਿ ਕਿਸੇ ਦਰਿਆ ਦੇ ਕੰਢੇ ਬੈਠ ਕੇ ਇਹ ਸੋਚਿਆ ਹੋਵੇ ਕਿ ਪਾਣੀ ਕਿੰਨੇ ਸਾਲਾਂ ਤੋਂ ਵਹਿ ਰਿਹਾ ਹੋਵੇਗਾ? ਕਦੇ ਇਹ ਸੋਚਿਆ ਕਿੰਨੇ ਰਾਜੇ ਮਹਾਰਾਜੇ, ਕਿੰਨੇ ਮੁਸਾਫਿਰ ਤੇ ਕਿੰਨੀਆਂ ਮੁਹੱਬਤਾਂ ਦੇ ਕਿੱਸੇ ਇੱਥੇ ਲਿਖੇ ਹੋਣਗੇ? ਅੱਜ ਰੰਗਲਾ ਪੰਜਾਬ ਵਿੱਚ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਦਰਿਆ ਦੀ ਜਿਹਦਾ ਨਾਮ ਸਿਰਫ ਜੀਓਗ੍ਰਾਫੀ ਦੀ ਕਿਤਾਬ ਵਿੱਚ ਨਹੀਂ ਹੈ, ਸਗੋਂ ਇਤਿਹਾਸ ਦੇ ਸੋਹਣੇ ਅੱਖਰਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ, ਅਤੇ ਉਸਦਾ ਨਾਮ ਹੈ ਜੀ ਜੇਹਲਮ ਦਰਿਆ।

ਜੀ, ਹੁਣ ਐਨਰਜੀ ਤੁਹਾਡੇ ਵਿੱਚ ਆ ਗਈ ਹੈ ਕਿਉਂਕਿ ਗੀਤ ਮੈਂ ਲਾਤਾ ਸੀ ਐਨਰਜੀ ਵਾਲਾ, ਅਤੇ ਹੁਣ ਐਨਰਜੀ ਜਦੋਂ ਆ ਗਈ ਹੈ ਤਾਂ ਸੁਣੋ ਫਿਰ ਧਿਆਨ ਨਾਲ। ਪਹਿਲਾਂ ਮੈਨੂੰ ਆਹ ਦੱਸੋ, ਜਦੋਂ ਵੀ ਅਸੀਂ ਕਿਸੇ ਵੱਡੀ ਚੀਜ਼ ਬਾਰੇ ਗੱਲ ਕਰਦੇ ਹਾਂ, ਹੈ ਨਾ, ਤਾਂ ਸਭ ਤੋਂ ਪਹਿਲਾਂ ਸਾਡਾ ਸਵਾਲ ਇਹ ਹੁੰਦਾ ਹੈ ਕਿ ਇਹਦੀ ਸ਼ੁਰੂਆਤ ਕਿੱਥੋਂ ਹੋਈ। ਬਿਲਕੁਲ ਉਸੇ ਤਰੀਕੇ ਦੇ ਨਾਲ ਜਦੋਂ ਅਸੀਂ ਕਿਸੇ ਇਨਸਾਨ ਨੂੰ ਮਿਲਦੇ ਹਾਂ ਤਾਂ ਅਸੀਂ ਪੁੱਛਦੇ ਹਾਂ ਤੁਸੀਂ ਕਿੱਥੋਂ, ਤੁਹਾਡਾ ਨਾਂ ਕੀ ਹੈ ਅਤੇ ਤੁਹਾਡਾ ਨਾਂ ਕਿਵੇਂ ਪਿਆ। ਅਤੇ ਅੱਜ ਇਹੀ ਸਵਾਲ ਨਾ ਅਸੀਂ ਜੇਲਮ ਦਰਿਆ ਨੂੰ ਪੁੱਛਣਾ ਹੈ। ਤਾਂ ਬੱਲੇ ਬੱਲੇ ਦੋਸਤੋ, ਜੇਲਮ ਦਰਿਆ ਦਾ ਜਿਹੜਾ ਜਨਮ ਹੈ ਨਾ ਉਹ ਕਸ਼ਮੀਰ ਦੇ ਵੈਰੀਨਾਗ ਸਪ੍ਰਿੰਗ ਤੋਂ ਹੁੰਦਾ ਹੈ। ਫਿਰ ਜਿਹੜਾ ਪੰਜਾਲ ਪਹਾੜੀ ਰੇਂਜ ਹੈ ਉਸਦੇ ਥੱਲੇ ਇਹ ਪਾਣੀ ਦਾ ਸਰੋਤ ਜਿਹੜਾ ਸਦੀਆਂ ਤੋਂ ਬਹਿ ਰਿਹਾ ਹੁੰਦਾ। ਪੁਰਾਣੇ ਜਿਹੜੇ ਗ੍ਰੰਥਾਂ ਵਿੱਚ ਇਸਨੂੰ ਪਤਾ ਕੀ ਕਿਹਾ ਜਾਂਦਾ ਸੀ? ਪੁਰਾਣੇ ਗ੍ਰੰਥਾਂ ਦੇ ਵਿੱਚ ਇਸਨੂੰ ਵਿਤਾਸਤਾ ਕਿਹਾ ਜਾਂਦਾ ਸੀ, ਅਤੇ ਜਿਹੜੇ ਸਾਡੇ ਗ੍ਰੀਕ ਦੇ ਲੋਕ ਸੀ ਉਹ ਇਸਨੂੰ ਹਾਈਡਾਸਪੇਸ ਕਹਿੰਦੇ ਸੀ। ਕਿੰਨਾ ਮਤਲਬ ਵੱਖਰਾ ਜਿਹਾ ਨਾਂ ਹੈ ਨਾ, ਹਾਈਡਾਸਪੇਸ, ਇਸ ਨਾਂ ਦੇ ਨਾਲ ਇਹਨੂੰ ਜਾਣਦੇ ਸੀ। ਸੋਚੋ, ਅੱਜ ਜਿਸ ਦਰਿਆ ਨੂੰ ਅਸੀਂ ਜੇਲਮ ਕਹਿੰਦੇ ਹਾਂ ਉਹ ਹਜ਼ਾਰਾਂ ਸਾਲ ਪਹਿਲਾਂ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਸੀ। ਅਤੇ ਇਹੀ ਤਾਂ ਸਾਡਾ ਪੰਜਾਬੀ ਵਿਰਸਾ ਹੈ ਜਿਹਦੇ ਵਿੱਚ ਸਾਨੂੰ ਇਹੋ ਜਿਹੀਆਂ ਕਹਾਣੀਆਂ, ਇਹੋ ਜਿਹਾ ਇਤਿਹਾਸ, ਇਹੋ ਜਿਹੀਆਂ ਚੀਜ਼ਾਂ ਤਾਂ ਪਤਾ ਲੱਗਦਾ ਹੈ ਜਿਹੜੀ ਸਾਨੂੰ ਪਹਿਲਾਂ ਨਹੀਂ ਪਤਾ ਸੀ। ਜਿਹਨੂੰ ਜਿੰਨਾ ਮਰਜ਼ੀ ਖੁਰੇਦੋ ਉਹ ਓਨਾ ਗਹਿਰਾ ਹੁੰਦਾ ਜਾਂਦਾ ਹੈ, ਅਤੇ ਗਹਿਰਾ ਹੋ ਕੇ ਵੀ ਸਾਨੂੰ ਕੁਝ ਨਾ ਕੁਝ ਉਹਦੇ ਵਿੱਚੋਂ ਲੱਭ ਹੀ ਜਾਏਗਾ। ਤਾਂ ਚਲੋ ਜੀ, ਖੂਬਸੂਰਤ ਜਿਹਾ ਪੰਜਾਬੀ ਵਿਰਸੇ ਦਾ ਗੀਤ ਸੁਣੋ। ਗੀਤ ਦੇ ਬਾਅਦ ਮਿਲਦੇ ਜ਼ਰੂਰ ਹਾਂ ਅਤੇ ਇਸ 'ਤੇ ਹੋਰ ਗੱਲਾਂ ਬਾਤਾਂ ਕਰਾਂਗੇ। ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਰੰਗਲਾ ਪੰਜਾਬ, ਆਪਣੀ ਦੋਸਤ ਮਹਿਕ ਦੇ ਨਾਲ।

ਸਹੀ ਗੱਲ ਹੈ, ਲੈ ਲਓ ਪੰਜਾਬੀ ਵਿਰਸਾ ਜਦੋਂ ਤੱਕ ਤੁਹਾਡੇ ਨਾਲ ਹੈ। ਕੀ ਪਤਾ ਕੱਲ ਹੋਵੇ ਨਾ ਹੋਵੇ, ਲੇਕਿਨ ਅਸੀਂ ਪੰਜਾਬੀ ਵਿਰਸੇ ਨੂੰ ਸਾਂਭ ਕੇ ਰੱਖਾਂਗੇ, ਉਹਦੇ 'ਤੇ ਗੱਲਬਾਤ ਕਰਦੇ ਰਵਾਂਗੇ, ਉਹਨੂੰ ਸੁਰੱਖਿਅਤ ਰੱਖਦੇ ਰਵਾਂਗੇ। ਦੋਸਤੋ, ਤੁਸੀਂ ਨੋਟਿਸ ਕੀਤਾ ਹੋਵੇਗਾ ਕਿ ਹਰ ਸ਼ਹਿਰ ਦੀ ਨਾ ਇੱਕ ਪਹਿਚਾਣ ਹੁੰਦੀ ਹੈ, ਜਿਵੇਂ ਜਲੰਧਰ ਦੀ ਪਹਿਚਾਣ ਕੀ ਹੈ ਤੁਹਾਨੂੰ ਪਤਾ ਹੀ ਹੈ। ਬਿਲਕੁਲ, ਜਲੰਧਰ ਦੀ ਪਹਿਚਾਣ ਹੈ ਕ੍ਰਿਕਟ ਦਾ ਜਿਹੜਾ ਸਮਾਨ ਹੁੰਦਾ ਹੈ, ਬੈਟਸ ਬੋਲ, ਜਲੰਧਰ ਨੂੰ ਇਹਦਾ ਹੱਬ ਮੰਨਿਆ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਹਰ ਥਾਂ ਦੀ ਕੋਈ ਨਾ ਕੋਈ ਪਹਿਚਾਣ ਹੁੰਦੀ ਹੈ, ਕਿਸੇ ਦੀ ਪਹਿਚਾਣ ਉਸਦਾ ਬਾਜ਼ਾਰ ਹੁੰਦਾ ਹੈ, ਕਿਸੇ ਦੀ ਪਹਿਚਾਣ ਉਸਦੀ ਇਮਾਰਤ ਹੁੰਦੀ ਹੈ। ਪਰ ਕਸ਼ਮੀਰ ਦੀ ਪਹਿਚਾਣ ਜੇ ਕਿਸੇ ਨੂੰ ਕਿਹਾ ਜਾਂਦਾ ਹੈ, ਜਾਂ ਫਿਰ ਅਸੀਂ ਕਹੀਏ ਕਿ ਕਸ਼ਮੀਰ ਜੇਕਰ ਕਿਸੇ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ, ਤਾਂ ਉਹ ਹੈ ਜੇਹਲਮ ਦਰਿਆ। ਜੇਹਲਮ ਨੂੰ ਕਸ਼ਮੀਰ ਦੀ ਰੂਹ ਕਿਹਾ ਜਾਂਦਾ ਹੈ। ਸ਼੍ਰੀਨਗਰ ਦੇ ਸ਼ਹਿਰ ਵਿੱਚੋਂ ਲੰਘਦਾ ਹੋਇਆ ਇਹ ਦਰਿਆ ਲੋਕਾਂ ਦੀ ਜ਼ਿੰਦਗੀ, ਵਿਆਪਾਰ ਅਤੇ ਸੱਭਿਆਚਾਰ ਦਾ ਹਿੱਸਾ ਬਣਿਆ ਹੋਇਆ ਹੈ। ਪੁਰਾਣੇ ਸਮੇਂ ਵਿੱਚ ਕਿਸ਼ਤੀਆਂ ਅਤੇ ਬਾਜ਼ਾਰ ਵੀ ਜੇਹਲਮ ਦੇ ਆਸ ਪਾਸ ਹੀ ਵੱਸਦੇ ਸੀ। ਦਰਿਆ ਸਿਰਫ ਪਾਣੀ ਨਹੀਂ ਸੀ, ਇਹ ਜੇਹਲਮ ਦੀ ਲਕੀਰ ਸੀ, ਜੀਵਨ ਦੀ ਲਕੀਰ ਸੀ। ਅਤੇ ਹੁਣ ਅਸੀਂ ਵੇਖਦੇ ਹਾਂ ਕਿ ਦਰਿਆ ਕਿੰਨੇ ਸਾਰੇ ਇਹੋ ਜਿਹੇ ਦਰਿਆ ਨੇ, ਇਹੋ ਜਿਹੀਆਂ ਨਦੀਆਂ ਨੇ, ਅਤੇ ਹੋਰ ਵੀ ਜੇਕਰ ਚੀਜ਼ਾਂ ਦੀ ਅਸੀਂ ਗੱਲ ਕਰੀਏ, ਕਿੰਨਾ ਜ਼ਿਆਦਾ ਕੂੜਾ ਕਰਕਟ ਹੈ, ਇਨਵਾਇਰਮੈਂਟ ਨੂੰ ਅਸੀਂ ਕਿੰਨਾ ਜ਼ਿਆਦਾ ਖਰਾਬ ਕੀਤਾ ਹੋਇਆ ਹੈ। ਲੇਕਿਨ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀ ਕੁਦਰਤ ਹੈ, ਜਿਸ ਕੁਦਰਤ ਨੇ ਸਾਨੂੰ ਇੰਨੀ ਖੂਬਸੂਰਤ ਚੀਜ਼ਾਂ ਦਿੱਤੀਆਂ ਨੇ, ਅਸੀਂ ਉਸ ਕੁਦਰਤ ਨੂੰ ਹੀ ਨਾਰਾਜ਼ ਕਰ ਰਹੇ ਹਾਂ, ਅਸੀਂ ਨਦੀਆਂ ਨੂੰ ਖਰਾਬ ਕਰ ਰਹੇ ਹਾਂ। ਅਤੇ ਜਿਹੜਾ ਕੂੜਾ ਕਰਕਟ ਹੁੰਦਾ ਹੈ ਉਹ ਡਸਟਬੀਨ ਵਿੱਚ ਸਿੱਟਣਾ ਚਾਹੀਦਾ ਹੈ ਸਾਨੂੰ ਇੱਧਰ ਉੱਧਰ, ਖਾਸ ਕਰ ਜਿਹੜਾ ਬੰਡਲਸ ਦੇ ਵਿੱਚ ਕੂੜਾ ਹੁੰਦਾ ਹੈ ਉਹ ਇੱਕ ਥਾਂ 'ਤੇ ਰੀਸਾਈਕਲ ਕੀਤਾ ਜਾਂਦਾ ਹੈ, ਇੱਥੇ ਉੱਥੇ ਸੱਟਿਆ ਨਹੀਂ ਜਾਂਦਾ। ਸੋ ਇਹੋ ਜਿਹੀ ਖੂਬਸੂਰਤੀ ਦਾ ਨਾ ਸਾਨੂੰ ਸਾਂਭ ਕੇ ਖੂਬਸੂਰਤੀ ਨੂੰ ਰੱਖਣਾ ਚਾਹੀਦਾ, ਇਹਨਾਂ ਨੂੰ ਤਬਾਹ ਨਹੀਂ ਕਰਨਾ ਚਾਹੀਦਾ।

0: ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਰੰਗਲਾ ਪੰਜਾਬ। ਸਕੂਲ ਦੇ ਦਿਨਾਂ ਦੇ ਵਿੱਚ ਨਾ ਜਦੋਂ ਵੀ ਅਸੀਂ ਹਿਸਟਰੀ ਦੀ ਕਿਤਾਬ ਸਾਰਿਆਂ ਨੇ ਪੜ੍ਹੀ ਹੈ ਨਾ, ਮੈਨੂੰ ਲੱਗਦਾ ਪੜ੍ਹੀ ਹੋਏਗੀ। ਸੋ ਜਦੋਂ ਵੀ ਸਕੂਲ ਦੇ ਵਿੱਚ ਅਸੀਂ ਹਿਸਟਰੀ ਦੀ ਕਿਤਾਬ ਖੋਲ੍ਹਦੇ ਸੀ, ਪੜ੍ਹਦੇ ਸੀ, ਤਾਂ ਇੱਕ ਨਾਮ ਨਾ ਸੁਣਨ ਦੇ ਵਿੱਚ ਵਾਰ ਵਾਰ ਜ਼ਰੂਰ ਆਉਂਦਾ ਸੀ, ਸੋਚੋ ਕਿਹੜਾ। ਹਾਂ, ਪਹੁੰਚ ਗਈ, ਇੱਕ ਹੋਰ ਪੰਨਾ, ਪਲਟ ਕੇ ਆਹੀ ਪੰਨੇ 'ਤੇ ਰੁਕ ਜਾਓ ਅਤੇ ਪੜ੍ਹੋ ਕੀ ਲਿਖਿਆ। ਸਿਕੰਦਰੇ ਆਜ਼ਮ, ਇਹ ਜਿਹੜਾ ਨਾਂ ਸੀ ਨਾ, ਇਹ ਵਾਰ ਵਾਰ ਚੈਪਟਰਸ ਵਿੱਚ ਆਉਂਦਾ ਸੀ, ਪਰ ਬਹੁਤ ਘੱਟ ਲੋਕ ਜਾਣਦੇ ਨੇ ਕਿ ਉਸ ਦੀ ਸਭ ਤੋਂ ਯਾਦਗਾਰ ਜਿਹੜੀ ਜੰਗ ਹੈ, ਲੜਾਈ ਹੈ, ਉਹ ਪੰਜਾਬ ਦੇ ਇਲਾਕੇ ਦੇ ਵਿੱਚ ਹੋਈ ਸੀ। ਅਤੇ ਜਿਹੜੀ ਲੜਾਈ ਹੈ ਨਾ, ਇਹ ਵੀ ਜੇਲਮ ਦੇ ਨਾਲ ਜੁੜੀ ਹੋਈ ਹੈ। ਦੋਸਤੋ, ਜੇਲਮ ਦੇ ਕੰਢਿਆਂ 'ਤੇ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਲੜਾਈਆਂ ਹੋਈਆਂ, ਅਤੇ ਉਹਨਾਂ ਲੜਾਈਆਂ ਵਿੱਚੋਂ ਇਹ ਵੀ ਇੱਕ ਸੀ। ਮੈਕੇਡੋਨੀਅਨ ਬਾਦਸ਼ਾਹ ਅਲੈਗਜ਼ੈਂਡਰ, ਯਾਨੀ ਕਿ ਸਿਕੰਦਰੇ ਆਜ਼ਮ, ਇਸ ਰਾਜੇ ਦੇ ਵਿੱਚ ਅਤੇ ਇੱਕ ਹੋਰ ਰਾਜਾ ਸੀ ਜਿਸਦਾ ਨਾਂ ਸੀ ਪੋਰਸ, ਇਹਨਾਂ ਦੇ ਵਿਚਕਾਰ ਬਹੁਤ ਘਮਸਾਨ ਯੁੱਧ ਹੋਇਆ। ਇੰਨੀ ਜ਼ਿਆਦਾ ਲੜਾਈ ਹੋਈ ਕਿ ਸਭ ਕੁਝ ਤਬਾਹ ਹੋ ਗਿਆ। ਅਤੇ ਇਸ ਜੰਗ ਨੂੰ ਪਤਾ ਕੀ, ਇਸ ਲੜਾਈ ਨੂੰ ਕੀ ਕਿਹਾ ਜਾਂਦਾ ਹੈ? ਬੈਟਲਸ ਆਫ ਹਾਈਡਪਸ ਕਿਹਾ ਜਾਂਦਾ ਹੈ। ਅਤੇ ਕਹਿੰਦੇ ਨੇ ਪੋਰਸ ਨੇ ਇੰਨੀ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ ਕਿ ਸਿਕੰਦਰ ਵੀ ਉਸਦੀ ਹਿੰਮਤ ਅੱਗੇ ਨਾ ਹਾਰ ਗਿਆ, ਅਤੇ ਪ੍ਰਭਾਵਿਤ ਵੀ ਹੋ ਗਿਆ ਕਿ ਤੂੰ ਮੈਨੂੰ ਹਰਾ ਦਿੱਤਾ। ਪਹਿਲਾਂ ਦੇ ਜਿਹੜੇ ਹੁੰਦੇ ਸੀ ਨਾ ਲੜਨ ਵਾਲੇ, ਜਿਹੜੇ ਯੋਧਾ ਹੁੰਦੇ ਸੀ, ਉਹਨਾਂ ਦੇ ਵਿੱਚ ਇਹ ਜ਼ਰੂਰ ਹੁੰਦਾ ਸੀ ਕਿ ਤੂੰ ਮੇਰੇ ਵਰਗੇ ਇੰਨੇ ਮਹਾਨ ਅਤੇ ਇੰਨੇ ਤਾਕਤਵਰ ਯੋਧਾ ਨੂੰ ਹਰਾ ਦਿੱਤਾ, ਯਾਨੀ ਕਿ ਤੇਰੇ ਵਿੱਚ ਕੋਈ ਤਾਂ ਗੱਲ ਹੈ। ਸਪੋਰਟਸਮੈਨਸ਼ਿਪ ਹੁੰਦੀ ਸੀ ਪਹਿਲਾਂ। ਫਿਲਹਾਲ ਸਿਕੰਦਰ ਪ੍ਰਭਾਵਿਤ ਹੋਇਆ ਕਿ ਨਹੀਂ ਹੋਇਆ, ਲੇਕਿਨ ਤੁਸੀਂ ਅਗਲੇ ਗੀਤ ਤੋਂ ਪ੍ਰਭਾਵਿਤ ਯਾਨੀ ਖੁਸ਼ ਜ਼ਰੂਰ ਹੋਵੋਗੇ। ਅਤੇ ਪ੍ਰੋਗਰਾਮ ਦੇ ਵਿੱਚ ਬਣੇ ਰਹੋ, ਇੰਜੋਏ ਕਰਦੇ ਰਹੋ ਅਤੇ ਅਗਲਾ ਗੀਤ ਇੰਜੋਏ ਕਰੋ।
1: ਜਿੰਨੀ ਟੌਰ ਲਾੜੇ ਦੀ ਹੁੰਦੀ ਹੈ, ਓਨੀ ਹੀ ਟੌਰ ਸਰਵਾਲੇ ਦੀ ਹੁੰਦੀ ਹੈ। ਸੋ ਆਓ ਸੁਣਦੇ ਹਾਂ ਸਰਵਾਲੇ ਬਾਰੇ

ਹਰ ਥਾਂ ਦੀ ਨਾ ਇੱਕ ਖਾਸ ਗੱਲ ਹੁੰਦੀ ਹੈ, ਪਤਾ ਹੈ ਕੀ ਹੈ? ਉਹ ਗੱਲ ਇਹ ਹੁੰਦੀ ਹੈ ਕਿ ਜਿਹੜੀ ਹਿਸਟੋਰੀਕਲ ਪਲੇਸਿਸ ਹੁੰਦੇ ਨੇ ਨਾ, ਉਹਨਾਂ ਦੀਆਂ ਜਿਹੜੀਆਂ ਦੀਵਾਰਾਂ ਹੁੰਦੀਆਂ ਨੇ, ਉਹ ਚੀਕ ਚੀਕ ਕੇ ਮਤਲਬ ਸ਼ੋਰ ਮਚਾ ਕੇ ਆਪਣਾ ਇਤਿਹਾਸ ਬਤਾ ਰਹੀਆਂ ਹੁੰਦੀਆਂ ਨੇ। ਬਸ ਫਰਕ ਇਹਨਾਂ ਇੰਨਾ ਹੁੰਦਾ ਹੈ ਕਿ ਅਸੀਂ ਉਹਨਾਂ ਦੀ ਆਵਾਜ਼ ਨਾ ਸੁਣ ਨਹੀਂ ਪਾਉਂਦੇ। ਜੇਹਲਮ ਸ਼ਹਿਰ ਦੀਆਂ ਕੰਧਾਂ ਬਿਨਾਂ ਅੱਜ ਸਾਨੂੰ ਸਦੀਆਂ ਪੁਰਾਣੀਆਂ ਕਹਾਣੀਆਂ ਸੁਣਾਉਣ ਦੀ ਤਿਆਰੀ ਕਰ ਰਹੀ ਹੈ। ਤਾਂ ਚਲੋ ਜੀ, ਫਿਰ ਸੁਣਦੇ ਹਾਂ ਅੱਗੇ ਦੀ ਕਹਾਣੀ। ਅੱਜ ਦਾ ਜੇਹਲਮ ਸ਼ਹਿਰ ਨਾ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਹੈ। ਇਸ ਇਲਾਕੇ ਨੇ ਰਾਜਪੂਤ, ਮੁਗਲ, ਸਿੱਖ ਅਤੇ ਬ੍ਰਿਟਿਸ਼ ਹਕੂਮਤਾਂ ਦੇ ਦੌਰ ਵੇਖੇ ਨੇ, ਜਿਸ ਵੇਲੇ ਮੁਗਲਾਂ ਦੇ ਵਿੱਚ ਲੜਾਈਆਂ ਹੁੰਦੀਆਂ ਸੀ ਅਤੇ ਜਿਹੜੇ ਸਿੱਖ ਨੇ ਉਹਨਾਂ ਦੇ ਜਿਹੜੇ ਜਜ਼ਬੇ ਹੁੰਦੇ ਸੀ, ਰਾਜਪੂਤਾਂ ਦੇ ਜਿਹੜੀ ਮਤਲਬ ਅਸੀਂ ਕਹਿ ਸਕਦੇ ਉਹਨਾਂ ਦੀ ਜਿਹੜੀ ਰੋਇਲਟੀ ਹੁੰਦੀ ਸੀ, ਇਸ ਥਾਂ ਨੇ ਉਹ ਰੋਇਲਟੀ ਦੇਖੀ ਹੈ, ਉਹ ਜੰਗ ਦੇਖੀ ਹੈ, ਉਹ ਹੌਸਲੇ ਵੇਖੇ ਨੇ। ਹਰ ਦੌਰ ਨੇ ਸ਼ਹਿਰ ਨੂੰ ਕੁਝ ਨਾ ਕੁਝ ਦਿੱਤਾ ਅਤੇ ਅੱਜ ਵੀ ਇਸ ਦੀ ਪਹਿਚਾਣ ਉਸ ਵਿਰਸੇ ਵਿੱਚ ਨਜ਼ਰ ਆਉਂਦੀ ਹੈ। ਜੇਹਲਮ ਸ਼ਹਿਰ ਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ਮਸ਼ਹੂਰ ਗ੍ਰੈਂਡ ਟਰੰਕ ਰੋਡ ਦੇ ਬਿਲਕੁਲ ਨਜ਼ਦੀਕ ਵਿਕਸਿਤ ਹੋਇਆ ਹੋਇਆ ਹੈ। ਪੁਰਾਣੇ ਜਿਹੜੇ ਵਪਾਰੀ ਹੁੰਦੇ ਸੀ, ਕਾਫਿਲੇ ਹੁੰਦੇ ਸੀ, ਜਿਹੜਾ ਸਮਾਨ ਢੋ ਕੇ ਲੈ ਕੇ ਜਾਂਦੇ ਸੀ, ਸੈਨਿਕ ਹੁੰਦੇ ਸੀ, ਅਸੀਂ ਕਹਿ ਸਕਦੇ ਹਾਂ ਮੁਸਾਫਿਰ ਹੁੰਦੇ ਸੀ, ਇਸ ਰਸਤੇ ਤੋਂ ਲੰਘਦੇ ਸੀ। ਸੋਚੋ ਕਿੰਨੇ ਲੋਕਾਂ ਦੀਆਂ ਕਹਾਣੀਆਂ ਇਸ ਮਿੱਟੀ 'ਤੇ ਸਮਾਈਆਂ ਹੋਈਆਂ ਨੇ।

ਜਦੋਂ ਨਾ ਹੋਵੇ ਕਿਸੇ ਚੀਜ਼ ਦਾ ਅਹਿਸਾਸ, ਤਾਂ ਖੋਲੋ ਕਿਤਾਬ ਔਰ ਪੜ੍ਹੋ ਆਪਣਾ ਇਤਿਹਾਸ। ਦੇਖੋ ਕਿ ਲੁਕਿਆ ਹੈ ਆਸ ਪਾਸ ਵਿੱਚ, ਦੇਖੋ ਕਿ ਲੁਕਿਆ ਹੈ ਪੰਜਾਬ ਦੇ ਇਤਿਹਾਸ ਵਿੱਚ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਰੰਗਲਾ ਪੰਜਾਬ। ਅੱਜ ਅਸੀਂ ਹਾਈਵੇ 'ਤੇ ਸਫ਼ਰ ਕਰਦੇ ਹਾਂ ਅਤੇ GPS ਫੋਲੋ ਕਰਦੇ ਹਾਂ, ਹੈ ਨਾ। ਪਰ ਸੋਚੋ, ਜਦੋਂ GPS ਨਹੀਂ ਹੁੰਦਾ ਸੀ, ਮੋਬਾਈਲ ਨਹੀਂ ਹੁੰਦੇ ਸੀ, ਉਦੋਂ ਲੋਕ ਕਿਵੇਂ ਸਫ਼ਰ ਕਰਦੇ ਸੀ? ਦਿਮਾਗ ਦੇ ਵਿੱਚ ਖਿਆਲ ਆਉਂਦਾ ਹੈ ਨਾ, ਅਤੇ ਖਿਆਲ ਤਾਂ ਇਹ ਵੀ ਆਉਂਦਾ ਹੈ ਕਿ ਜੇਕਰ ਮੇਰੇ ਜਿਹੜੇ ਦੋਸਤ ਮੈਨੂੰ ਸੁਣ ਰਹੇ ਨੇ, ਉਹਨਾਂ ਨੂੰ ਪੁਰਾਣੇ ਇਲਾਕੇ ਯਾਨੀ ਪੁਰਾਣੇ ਜਿਹੜੇ ਕਿਲੇ ਨੇ ਉਹ ਵੇਖਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਨਾ, ਅਤੇ ਇਹ ਸੈਗਮੈਂਟ ਤਾਂ ਤੁਹਾਡੇ ਲਈ ਹੈ ਹੀ, ਕਿਉਂਕਿ ਕੁਝ ਇਮਾਰਤਾਂ ਸਿਰਫ ਪੱਥਰਾਂ ਨਹੀਂ ਹੁੰਦੀਆਂ, ਉਹ ਇਤਿਹਾਸ ਦੀ ਜ਼ਿੰਦਾ ਮਿਸਾਲ ਹੁੰਦੀ ਹੈ। ਅਤੇ ਇਸੇ ਮਿਸਾਲ ਬਾਰੇ ਹੁਣ ਮੈਂ ਗੱਲ ਕਰਾਂਗੀ ਤੁਹਾਡੇ ਨਾਲ। ਜੇਲਮ ਇਲਾਕੇ ਦੇ ਨਜ਼ਦੀਕ ਨਾ ਇੱਕ ਇਹੋ ਜਿਹੀ ਇਮਾਰਤ ਹੈ, ਰੋਹਤਾਸ ਫੋਰਟ। ਇੱਕ ਇਹੋ ਜਿਹਾ ਫੋਰਟ ਹੈ ਜਿਹੜਾ ਇੰਨਾ ਜ਼ਿਆਦਾ ਮਸ਼ਹੂਰ ਹੈ, ਇੰਨਾ ਜ਼ਿਆਦਾ ਖੂਬਸੂਰਤ ਹੈ, ਤੁਸੀਂ ਵੇਖੋਗੇ ਨਾ ਤੁਹਾਡਾ ਦਿਲ ਵੀ ਬਾਗ ਬਾਗ ਹੋ ਜਾਏਗਾ। ਇਹ ਜਿਹੜਾ ਕਿਲ੍ਹਾ ਹੈ ਸ਼ੇਰ ਸ਼ਾਹ ਸੂਰੀ ਦੇ ਦੌਰ ਦਾ ਹੈ, ਉਸ ਵੇਲੇ ਬਣਾਇਆ ਗਿਆ ਸੀ। ਅੱਜ ਵੀ ਇਹ ਸਾਊਥ ਏਸ਼ੀਆ ਦੇ ਸਭ ਤੋਂ ਮਜ਼ਬੂਤ ਕਿਲ੍ਹਿਆਂ ਵਿੱਚੋਂ ਮੰਨਿਆ ਜਾਂਦਾ ਹੈ। ਇੰਨਾ ਜ਼ਿਆਦਾ ਮਜ਼ਬੂਤ ਹੈ ਕਿ ਜੇ ਭੂਕੰਪ ਵੀ ਆ ਜਾਏ ਨਾ, ਤਾਂ ਵੀ ਇੰਨੀ ਤਾਕਤ ਨਹੀਂ ਹੈ ਕਿ ਇਸਨੂੰ ਹਿਲਾ ਸਕੀਏ। ਇੱਦਾਂ ਮੈਂ ਨਹੀਂ ਕਹਿੰਦੀ, ਇੱਦਾਂ ਲੋਕ ਕਹਿੰਦੇ ਨੇ। ਜਦੋਂ ਤੁਸੀਂ ਇਸ ਦੇ ਦਰਵਾਜ਼ੇ ਵੇਖਦੇ ਹੋ ਨਾ, ਤਾਂ ਲੱਗਦਾ ਹੈ ਕਿ ਜਿਵੇਂ ਇਤਿਹਾਸ ਅੱਜ ਵੀ ਸਾਡੇ ਸਾਹਮਣੇ ਖੜ੍ਹਾ ਹੋਵੇ ਅਤੇ ਕਹੇ ਕਿ ਇੱਕ ਵਾਰੀ ਤਾਂ ਆ ਜਾਓ, ਇੱਕ ਵਾਰੀ ਮੈਨੂੰ ਦੇਖ ਕੇ ਜਾਓ, ਮੈਨੂੰ ਪੜ੍ਹ ਕੇ ਜਾਓ, ਤੁਹਾਨੂੰ ਵੀ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ। ਅਤੇ ਹੁਣ ਜਦੋਂ ਤੁਸੀਂ ਜਾਓਗੇ ਨਾ, ਤਾਂ ਇੱਕ ਵਾਰੀ ਦੇਖ ਕੇ ਜ਼ਰੂਰ ਆਇਓ। ਇੱਕ ਕੰਮ ਕਰੋ, ਤੁਸੀਂ ਨਾ ਫੋਨ ਖੋਲੋ ਆਪਣਾ, ਮੋਬਾਈਲ ਔਨ ਕਰੋ, ਮੋਬਾਈਲ 'ਤੇ ਇੰਟਰਨੈੱਟ 'ਤੇ ਚੈੱਕ ਕਰੋ, ਜਿਹੜੀ ਵੀ ਚੀਜ਼ ਮੈਂ ਬੋਲ ਰਹੀ ਹਾਂ ਉਹ ਇੰਟਰਨੈੱਟ 'ਤੇ ਚੈੱਕ ਕਰੋ, ਉਸਦੀ ਤਸਵੀਰਾਂ ਦੇਖੋ। ਅਤੇ ਜਦੋਂ ਤੁਸੀਂ ਤਸਵੀਰਾਂ ਦੇਖੋਗੇ ਨਾ, ਤੁਹਾਨੂੰ ਹੋਰ ਜ਼ਿਆਦਾ ਮਜ਼ਾ ਆਏਗਾ। ਤੁਸੀਂ ਸੋਚੋਗੇ, ਹਾਂ ਯਾਰ, ਗੱਲ ਤਾਂ ਸਹੀ ਹੈ, ਜਿਹੜੀ ਗੱਲ ਅਸੀਂ ਕਰ ਰਹੇ ਹਾਂ, ਜਿਹੜੀ ਫੋਟ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਖੂਬਸੂਰਤ ਤਾਂ ਸੱਚਮੁੱਚ ਹੈਗਾ ਹੈ। ਲਓ ਜੀ, ਇਸ ਖੂਬਸੂਰਤ ਜਿਹੇ ਗੀਤ ਨੂੰ ਇੰਜੋਏ ਕਰੋ, ਅਤੇ ਜਾਣਾ ਕਿਤੇ ਨਹੀਂ ਹੈ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਹੈ ਜੀ ਰੰਗਲਾ ਪੰਜਾਬ, ਅਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਟਿਊਨਿੰਗ ਕੀਤਾ 102.7 ਮੈਗਾਹਰਟਜ਼ 'ਤੇ।

ਹੋਰ ਫਿਰ ਕਰ ਲਿਆ ਇੰਜੋਏ? ਗਾਣਾ ਹੀ ਇੰਨਾ ਸੋਹਣਾ ਸੀ, ਮੈਂ ਵੀ ਪਤਾ ਸਟੂਡੀਓ ਦੇ ਵਿੱਚ ਨੱਚਣ ਲੱਗ ਗਈ, ਕਿਉਂਕਿ ਮੈਨੂੰ ਤਾਂ ਗਾਣਾ ਬਹੁਤ ਸੋਹਣਾ ਲੱਗਿਆ। ਅਤੇ ਇੱਦਾਂ ਦੀ ਐਨਰਜੀ ਨਾ ਬਣਾ ਕੇ ਰੱਖੋ, ਇੰਜੋਏ ਕਰਦੇ ਰਹੋ, ਕਿਉਂਕਿ ਜ਼ਿੰਦਗੀ ਦੇਖੋ ਇੰਜੋਏ ਕਰਨ ਵਾਲੀ ਹੈ। ਦੁੱਖ ਤਾਂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਹੈ, ਲੇਕਿਨ ਬੰਦਾ ਉਹੀ ਹੈ ਜਿਹੜਾ ਹਰ ਵੇਲੇ ਮੁਸਕਰਾਉਂਦਾ ਰਹੇ, ਹਰ ਵੇਲੇ ਇੰਜੋਏ ਕਰਦਾ ਰਹੇ। ਤਾਂ ਚਲੋ ਜੀ, ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਅਤੇ ਇੱਕ ਗੱਲ ਹਾਂ, ਮੇਰੇ ਦਿਮਾਗ ਦੇ ਵਿੱਚ ਆਈ ਅਚਾਨਕ ਹੀ ਕਿ ਅੱਜ ਕੱਲ੍ਹ ਪਿੰਕ ਸਾਲਟ ਹਰ ਕਿਚਨ ਦਾ ਹਿੱਸਾ ਬਣ ਚੁੱਕਿਆ ਹੈ ਨਾ। ਤੁਸੀਂ ਕਿਚਨ ਦੇ ਵਿੱਚ ਜਾਓਗੇ, ਦੇਖੋਗੇ ਅਤੇ ਉਹ ਡੱਬੀ ਚੱਕੋਗੇ ਜਿਹਦੇ ਵਿੱਚ ਸਾਲਟ ਰੱਖੇ ਹੁੰਦੇ ਨੇ, ਅਤੇ ਉਹਦੇ ਵਿੱਚੋਂ ਇੱਕ ਡੱਬੀ ਨਿਕਲੇਗੀ ਜਿਹਦੇ ਵਿੱਚ ਪਿੰਕ ਸਾਲਟ ਹੁੰਦਾ ਹੈ। ਤੁਸੀਂ ਕਿਸੇ ਰੈਸਟੋਰੈਂਟ ਦੇ ਵਿੱਚ ਜਾਓ, ਤੁਹਾਨੂੰ ਉੱਥੇ ਵੀ ਮਿਲ ਜਾਏਗਾ। ਸੁਪਰ ਮਾਰਕੀਟ ਵਿੱਚ ਜਾਓ, ਉੱਥੇ ਵੀ ਲੱਭ ਜਾਏਗਾ, ਹਰ ਜਗ੍ਹਾ ਨਜ਼ਰ ਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਇਹਦੀ ਕਹਾਣੀ ਕਿੱਥੋਂ ਸ਼ੁਰੂ ਹੋਈ ਸੀ? ਅਤੇ ਜੀ ਹਾਂ ਦੋਸਤੋ, ਜ਼ਿਲਮ ਦੀ ਇੱਕ ਹੋਰ ਇਹੀ ਵੱਡੀ ਕਹਾਣੀ, ਇਹ ਵੀ ਹੈ ਵੱਡੀ ਪਹਿਚਾਣ ਵੀ ਅਸੀਂ ਕਹਿ ਸਕਦੇ ਹਾਂ। ਇਹਨੂੰ ਕਹਿੰਦੇ ਹਾਂ ਜੀ ਖੇਵਰਾ ਸਾਲਟ ਮਾਈਨ। ਖੇਵਰਾ ਨਮਕ ਦੀ ਖਾਨ ਜਿਹੜੀ ਹੈ ਨਾ, ਉਹ ਵੀ ਜ਼ਿਲਮ ਡਿਸਟ੍ਰਿਕਟ ਵਿੱਚ ਹੈ। ਇਹ ਉਪਮਹਾਦੀਪ ਦੀਆਂ ਸਭ ਤੋਂ ਪੁਰਾਣੀਆਂ ਨਮਕ ਖਾਨਾਂ ਵਿੱਚੋਂ ਇੱਕ ਹੈ ਅਤੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਾਲਟ ਮਾਈਨਸ ਵਿੱਚ ਸ਼ਾਮਿਲ ਕੀਤੀਆਂ ਜਾਂਦੀਆਂ ਨੇ। ਪਿੰਕ ਸਾਲਟ ਦਾ ਨਾਂ ਤਾਂ ਤੁਸੀਂ ਜ਼ਰੂਰ ਸੁਣਿਆ ਹੋਵੇਗਾ, ਲੇਕਿਨ ਉਸਦੀ ਕਹਾਣੀ ਇੱਥੋਂ ਹੀ ਸ਼ੁਰੂ ਹੋਈ ਸੀ, ਇਹ ਤੁਹਾਨੂੰ ਸ਼ਾਇਦ ਹੁਣੇ ਪਤਾ ਲੱਗਿਆ। ਦੱਸੋ ਦੱਸੋ, ਮੈਨੂੰ ਸ਼ਰਮਾਉਣ ਦੀ ਲੋੜ ਨਹੀਂ ਹੈ, ਮੈਨੂੰ ਸਾਰਾ ਪਤਾ ਲੱਗ ਰਿਹਾ, ਤੁਸੀਂ ਹਾਂ ਕਹਿ ਰਹੇ ਹੋ ਜਾਂ ਨਾ ਕਹਿ ਰਹੇ ਹੋ। ਤਾਂ ਚਲੋ, ਜਿਹਨੂੰ ਨਹੀਂ ਪਤਾ ਸੀ ਤੁਸੀਂ ਉਹਨੂੰ ਵੀ ਦੱਸ ਸਕਦੇ ਹੋ ਕਿ ਅੱਜ ਤੁਸੀਂ ਕੀ ਸਿੱਖਿਆ, ਕੀ ਜਾਣਿਆ ਆਪਣੇ ਪੰਜਾਬ ਦੇ ਇਤਿਹਾਸ ਬਾਰੇ। ਅੱਜ ਸਾਰੀ ਪੂਰੀ ਜਿਹੜੀ ਵਾਈਬ ਹੈ ਉਹ ਪੰਜਾਬੀ ਪੰਜਾਬੀ ਹੋ ਹੀ ਪਈ ਆ। ਤਾਂ ਚਲੋ ਜੀ, ਪੰਜਾਬਣ ਗੀਤ, ਅਗਲਾ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ। ਜਾਣਾ ਕਿਤੇ ਨਹੀਂ, ਪ੍ਰੋਗਰਾਮ ਚੱਲ ਰਿਹਾ ਜੀ ਰੰਗਲਾ ਪੰਜਾਬ, ਅਤੇ ਜੁੜੇ ਆਪਣੀ ਦੋਸਤ ਮਹਿਕ ਦੇ ਨਾਲ।

ਚਲੋ ਜੀ, ਸਾਡੀ ਪੰਜਾਬਣਾਂ ਨੇ ਤਾਂ ਨੱਚ ਕੇ ਵਿਖਾ ਦਿੱਤਾ, ਦਿਖਾ ਤਾ ਕਿ ਉਹਨਾਂ ਦੇ ਘੁੱਟਣਿਆਂ ਦੇ ਵਿੱਚ ਦਰਦ ਨਹੀਂ ਹੈ, ਉਹਨਾਂ ਨੇ ਦਿਖਾ ਦਿੱਤਾ ਕਿ ਹਲੇ ਕਿੰਨੀ ਜ਼ਿਆਦਾ ਜਾਨ ਹੈ, ਹਲੇ ਵੀ ਉਹ ਨੱਚ ਸਕਦੀਆਂ ਨੇ, ਟੱਪ ਸਕਦੀਆਂ ਨੇ। ਅਤੇ ਤੁਸੀਂ ਵੀ ਮੇਰੇ ਖਿਆਲ ਨਾਲ ਨੱਚ ਰਹੇ ਸੀ, ਹੈ ਨਾ, ਨੱਚ ਰਹੇ ਸੀ ਨਾ। ਤਾਂ ਚਲੋ ਜੀ, ਇੰਜੋਏ ਕਰ ਹੀ ਲਿਆ ਅਤੇ ਪ੍ਰੋਗਰਾਮ ਨੂੰ ਹੋਰ ਅੱਗੇ ਲੈ ਕੇ ਜਾਂਦੇ ਹਾਂ। ਚਲਦੇ ਚਲਦੇ ਚਲਦੇ ਚਲੋ ਜੀ, ਤਾਂ ਫਿਰ ਗੱਲ ਕਰਦੇ ਹਾਂ। ਕਦੇ ਕਿਸੇ ਨੇ ਨਦੀ ਦੇ ਸਫ਼ਰ ਬਾਰੇ ਸੋਚਿਆ ਕਿ ਇੱਕ ਬੂੰਦ ਜੋ ਪਹਾੜਾਂ ਤੋਂ ਨਿਕਲਦੀ ਹੈ ਕਿੰਨੇ ਸ਼ਹਿਰਾਂ ਵਿੱਚ ਜਾਂਦੀ ਹੋਏਗੀ, ਕਿੰਨੇ ਇਲਾਕਿਆਂ ਦੇ ਵਿੱਚ ਜਾਂਦੀ ਹੋਏਗੀ ਅਤੇ ਕਿੰਨੇ ਲੋਕਾਂ ਦੀ ਜ਼ਿੰਦਗੀ ਨੂੰ ਛੂਹ ਕੇ ਅੱਗੇ ਵੱਧਦੀ ਹੋਏਗੀ। ਜੇਹਲਮ ਨਦੀ ਜਿਹੜੀ ਹੈ ਨਾ, ਉਸਦਾ ਵੀ ਇਹੀ ਕਹਾਣੀ ਹੈ, ਉਸਦੀ ਵੀ ਕਹਾਣੀ ਇਹੀ ਹੈ ਕਿ ਕਿੰਨੇ ਲੋਕਾਂ ਨੂੰ ਛੂਹ ਕੇ ਜਾਂਦੀ ਹੈ, ਕਿੰਨੇ ਸ਼ਹਿਰਾਂ ਤੋਂ ਗੁਜ਼ਰਦੀ ਹੈ। ਪਰ ਕਿਹੜੇ ਕਿਹੜੇ ਸ਼ਹਿਰਾਂ ਤੋਂ ਜਾਂ ਕਿੱਥੋਂ ਲੰਘਦੀ ਹੈ ਪਤਾ? ਜੇਹਲਮ ਲਗਭਗ 725 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ, ਕਸ਼ਮੀਰ ਤੋਂ ਨਿਕਲ ਕੇ ਪਾਕਿਸਤਾਨ ਵੱਲ ਜਾਂਦੀ ਹੈ ਅਤੇ ਫਿਰ ਆਖਿਰਕਾਰ ਚਿਨਾਬ ਦਰਿਆ ਦੇ ਵਿੱਚ ਜਾ ਕੇ ਜਾ ਮਿਲਦੀ ਹੈ। ਇੱਕ ਬੂੰਦ ਦਾ ਇਹ ਸਫ਼ਰ ਸੱਚਮੁੱਚ ਕਮਾਲ ਦਾ ਲੱਗਦਾ ਹੈ, ਹੈ ਨਾ। ਪਰ ਇਹੋ ਜਿਹੀਆਂ ਗੱਲਾਂ ਸਾਡੇ ਦਿਮਾਗ ਵਿੱਚ ਨਹੀਂ ਆਉਂਦੀਆਂ। ਅਸੀਂ ਤਾਂ ਸੋਚਦੇ ਹਾਂ ਕਿ ਨਦੀ ਬਹਿ ਰਹੀ ਹੈ, ਜਿਹੜਾ ਦਰਿਆ

ਪੰਜਾਬ ਦੀ ਮਿੱਟੀ ਦਾ ਹਰ ਜ਼ਰਾ ਇੱਕ ਕਹਾਣੀ ਬੋਲਦਾ ਹੈ। ਜੇਲਮ ਦੇ ਪਾਣੀਆਂ ਵਿੱਚ ਅੱਜ ਵੀ ਇਤਿਹਾਸ ਡੋਲਦਾ ਹੈ। ਸਿਕੰਦਰ ਦੇ ਕਦਮ ਵੀ ਇੱਥੇ ਰੁਕ ਗਏ ਸੀ ਇੱਕ ਵਾਰ। ਪੌਰਸ ਦੀ ਬਹਾਦਰੀ ਦਾ ਜ਼ਿਕਰ ਅੱਜ ਵੀ ਦੁਨੀਆ ਯਾਦ ਕਰਦੀ ਹੈ। ਜੇਲਮ ਸਿਰਫ ਦਰਿਆ ਨਹੀਂ, ਸਦੀਆਂ ਦਾ ਪੈਗਾਮ ਹੈ। ਪੰਜਾਬ ਦੇ ਵਿਰਸੇ ਦਾ ਇਹ ਜ਼ਿੰਦਾ ਇੱਕ ਨਿਸ਼ਾਨ ਹੈ, ਜਿੱਥੇ ਤਲਵਾਰਾਂ ਵੀ ਚਮਕੀਆਂ ਅਤੇ ਮੁਹੱਬਤਾਂ ਵੀ ਪੱਲੀਆਂ ਨੇ। ਉਸ ਮਿੱਟੀ ਦਾ ਹਰ ਪੰਨਾ ਅੱਜ ਵੀ ਮਹਿਮਾਨ ਹੈ। ਇਹੀ ਹੈ ਸਾਡੀ ਜੇਲਮ ਦਰਿਆ। ਅੱਜ ਅਸੀਂ ਸ਼ਹਿਰਾਂ ਨੂੰ, ਰੋਡਸ ਨੂੰ, ਮੋਲਸ ਅਤੇ ਬਿਲਡਿੰਗਸ ਨਾਲ ਮਾਪਦੇ ਹਾਂ, ਪਰ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਜਿਹੜੀਆਂ ਸੱਭਿਆਚਾਰ ਹੈ ਜਾਂ ਫਿਰ ਸੱਭਿਅਤਾਵਾਂ ਨੇ, ਇੱਕ ਹੋਰ ਚੀਜ਼ ਦੇ ਆਸ ਪਾਸ

मत होंगे, है ना। कोई भी ना कह ही नहीं सकता, क्योंकि जिन्नियां भी लड़ाइयां हुईयां, जिन्नियां भी जंगा हुईयां, उस दे विच पंजाब दे वीरां ने जो जोश दिखाया है वह तां काबिले तारीफ है। ते जेलम दा इलाका भी इस परंपरा तो अलग नहीं हैगा। जेलम तो भी काफ़ी इहो जे वीर निकले जिन्हां ने भारत दा नां, पंजाब दा नां रोशन किया। ਤੇ ਜੇਲਮ ਨੂੰ ਵੀ ਲੈਂਡਸ ਆਫ ਸੋਲਜਰਸ ਕਿਹਾ ਜਾਂਦਾ ਹੈ। ਇਸ ਇਲਾਕੇ ਤੋਂ ਕਈ ਲੋਕ ਫੌਜ ਵਿੱਚ ਭਰਤੀ ਹੁੰਦੇ ਰਹੇ। ਬਹਾਦੁਰਾਂ ਦੀ ਅਤੇ ਅਨੁਸ਼ਾਸਨ ਦੀ ਇੰਨੀ ਜ਼ਿਆਦਾ ਇਸ ਇਲਾਕੇ ਦੇ ਵਿੱਚ ਗੱਲ ਹੁੰਦੀ ਸੀ ਕਿ ਇਸ ਤੋਂ ਹੀ ਇਸ ਇਲਾਕੇ ਦੀ ਪਹਿਚਾਣ ਹੋ ਗਈ। ਅਤੇ ਕੁਦਰਤ ਨੇ ਵੀ ਘੱਟ ਇਸ ਇਲਾਕੇ ਦੇ ਵਿੱਚ ਆਪਣਾ ਜਾਦੂ ਨਹੀਂ ਦਿਖਾਇਆ, ਆਪਣਾ ਕਮਾਲ ਨਹੀਂ ਕੀਤਾ, ਬਹੁਤ ਕੁਝ ਕੀਤਾ। ਜਦੋਂ ਬਰਸਾਤ ਦਾ ਮੌਸਮ ਆਉਂਦਾ ਹੈ ਨਾ, ਤਾਂ ਜੇਲਮ ਦਾ ਰੰਗ ਹੀ ਬਦਲ ਜਾਂਦਾ ਹੈ। ਇੱਦਾਂ ਲੱਗਦਾ ਹੈ ਕਿ ਬਸ ਅਸੀਂ ਕੋਈ ਮੂਵੀ ਵੇਖ ਰਹੇ ਹਾਂ, ਫਿਲਮ ਚੱਲ ਰਹੀ ਹੈ, ਅਤੇ ਹਰ ਤਰਫ ਖੁਸ਼ਬੂ ਹੀ ਖੁਸ਼ਬੂ ਹੈ। ਮਿੱਟੀ ਦੀ ਖੁਸ਼ਬੂ, ਪਾਣੀ ਦੀ ਖੁਸ਼ਬੂ ਅਤੇ ਉਹਨਾਂ ਫੁੱਲਾਂ ਦੀ ਖੁਸ਼ਬੂ। ਪਹਾੜਾਂ ਤੋਂ ਆਉਂਦਾ ਪਾਣੀ, ਹਰਿਆਲੀ ਅਤੇ ਦਰਿਆ ਦੇ ਕੰਢਿਆਂ 'ਤੇ ਨਜ਼ਾਰਾ ਬਿਲਕੁਲ ਫਿਲਮ ਵਰਗਾ ਹੁੰਦਾ ਹੈ, ਅਤੇ ਉਸ ਤੋਂ ਘੱਟ ਵੀ ਨਹੀਂ ਲੱਗਦਾ। ਅਤੇ ਕੁਦਰਤ ਦਾ ਇੱਕ ਜ਼ਿੰਦਾ ਮਾਸਟਰਪੀਸ ਲੱਗਦਾ ਹੈ ਇਹ ਜੇਲਮ ਦਰਿਆ। ਪਰ ਇੱਕ ਗੱਲ ਤਾਂ ਹੈ, ਅੱਜ ਦਾ ਜਿਹੜਾ ਜੇਲਮ ਹੈ ਨਾ, ਇੱਕ ਮਾਡਰਨ ਸ਼ਹਿਰ ਜ਼ਰੂਰ ਹੈ, ਪਰ ਆਪਣੇ ਇਤਿਹਾਸ ਨੂੰ ਵੀ ਸਾਂਭ ਕੇ ਬੈਠਾ ਹੋਇਆ। ਪੁਰਾਣੀਆਂ ਗਲੀਆਂ, ਬਾਜ਼ਾਰਾਂ, ਕਿਲੇ, ਰੇਲਵੇ ਹੈਰੀਟੇਜ ਅਤੇ ਦਰਿਆ ਸਭ ਮਿਲ ਕੇ ਇੱਕ ਅਜਿਹਾ ਸੰਗਮ ਬਣਾਉਂਦਾ ਹੈ ਕਿ ਜਿੱਥੇ ਪੁਰਾਣਾ ਅਤੇ ਨਵਾਂ ਇਕੱਠੇ ਮਿਲ ਕੇ ਸਭ ਨਜ਼ਰ ਆਉਂਦਾ ਹੈ। ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਤਾਂ ਅਸੀਂ ਬਹੁਤ ਕੀਤੀਆਂ ਅਤੇ ਖੂਬਸੂਰਤ ਖੂਬਸੂਰਤ ਗੱਲਾਂ ਕੀਤੀਆਂ। ਮੈਨੂੰ ਤਾਂ ਬਹੁਤ ਮਜ਼ਾ ਆਇਆ। ਲੇਕਿਨ ਹਾਂ, ਪਹਿਲਾਂ ਗੀਤ ਸੁਣੋ, ਗੀਤ ਤੋਂ ਬਾਅਦ ਮੈਂ ਮਿਲਾਂਗੀ। ਕੁਛ ਟਾਈਮ ਹੈ, 5 ਮਿੰਟ ਹੈ ਸਾਡੇ ਕੋਲ ਇਸ ਪ੍ਰੋਗਰਾਮ ਦੇ ਵਿੱਚ ਹੋਰ ਖੂਬਸੂਰਤੀ ਖਿਲਾਰਨ ਦੇ ਲਈ।

दोस्तों झेलम दरिया बारे असी बहुत सारियां गल्लां कीतियां। फिर चाहे झेलम दरिया दा जन्म होवे, कश्मीर दी रूह होवे, या फिर सिकंदर ते पोरस दी महाजंग होवे, या गल करां मैं झेलम शहर दे इतिहास दी, या फिर गल करां ट्रंक रोड दी शान दी, या फिर गल करां रोहतास दे फोर्ट दी, या मैं उस नमक दी गल करां पिंक नमक। ਜੇਲਮ ਦਾ ਪਾਣੀ ਕਿੱਥੋਂ ਆਉਂਦਾ ਇਹ ਵੀ ਤੁਹਾਨੂੰ ਪਤਾ ਲੱਗ ਗਿਆ, ਕਿੱਥੋਂ ਤੱਕ ਜਾਂਦਾ ਹੈ ਇਹ ਵੀ ਤੁਹਾਨੂੰ ਪਤਾ ਲੱਗ ਗਿਆ, ਦਰਿਆ ਦੇ ਸੱਭਿਅਤਾ ਦਾ ਪਤਾ ਲੱਗ ਗਿਆ, ਬ੍ਰਿਟਿਸ਼ ਦੇ ਦੌਰ ਦਾ ਪਤਾ ਲੱਗ ਗਿਆ, ਫੌਜੀਆਂ ਦੀ ਭਰਤੀ ਵੀ ਇੱਥੇ ਹੁੰਦੀ ਹੈ, ਕੁਦਰਤ ਦਾ ਕਮਾਲ ਵੀ ਹੈ, ਅਤੇ ਅੱਜ ਦਾ ਜੇਲਮ ਸੱਚੀ ਕਮਾਲ ਹੀ ਹੈ। ਯਾਨੀ ਕਿ ਜੇਲਮ ਦਰਿਆ ਦੇ ਜਨਮ ਤੋਂ ਲੈ ਕੇ ਉਸਦੇ ਸਫ਼ਰ ਤੱਕ, ਅਤੇ ਜੇਲਮ ਸ਼ਹਿਰ ਦੇ ਇਤਿਹਾਸ ਤੋਂ ਉਸਦੇ ਅੱਜ ਤੱਕ ਦੇ ਸਫ਼ਰ ਤੱਕ ਅਸੀਂ ਸਾਰੀਆਂ ਗੱਲਾਂ ਕੀਤੀਆਂ। ਇਸ ਦਰਿਆ, ਇਹ ਜਿਹੜਾ ਦਰਿਆ ਨਾ, ਸਿਰਫ ਪਾਣੀ ਨਹੀਂ ਹੁੰਦਾ, ਇਹ ਯਾਦਾਂ ਦਾ ਖਜ਼ਾਨਾ ਹੁੰਦਾ ਹੈ। ਇੱਕ ਸ਼ਹਿਰ ਸਿਰਫ ਇਮਾਰਤ ਨਹੀਂ ਹੁੰਦੀ, ਇਹ ਲੋਕਾਂ ਦੇ ਸੁਪਨੇ, ਕੁਰਬਾਨੀਆਂ ਅਤੇ ਵਿਰਾਸਤ ਦੀ

ਕਿਤਾਬ ਹੁੰਦੀ ਹੈ। ਅਤੇ ਮੈਂ ਹਾਂ ਤੁਹਾਡੀ ਆਪਣੀ ਦੋਸਤ ਮਹਿਕ, ਅਤੇ ਰੰਗਲਾ ਪੰਜਾਬ ਮਿੱਟੀ ਦੀ ਖੁਸ਼ਬੂ ਅਤੇ ਮਿੱਟੀ ਦੀ ਆਵਾਜ਼ ਹੈ। ਆਈ ਹੋਪ ਪ੍ਰੋਗਰਾਮ ਤੁਸੀਂ ਇੰਜੋਏ ਕੀਤਾ ਹੋਏਗਾ, ਅਤੇ ਅਗਲਾ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ। ਦਿਲ ਚਾਹਤਾ ਹੈ।

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ 9 ਵੱਜ ਰਹੇ ਨੇ ਤੇ ਵੇਲਾ ਹੋ ਗਿਆ ਹੈ FM ਨਿਊਜ਼ ਹੈਡਲਾਈਨਸ ਦਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਸਿਵਲ ਸਨਮਾਨ ਸਮਾਰੋਹ ਵਿੱਚ ਪਦਮ ਅਵਾਰਡ ਪ੍ਰਦਾਨ ਕੀਤੇ। ਡੇਰਾ ਸੱਚਖੰਡ ਬਲਾਂ ਦੇ ਅਧਿਆਤਮਿਕ ਆਗੂ ਸੰਤ ਨਿਰੰਜਨ ਦਾਸ ਜੀ ਅਤੇ ਝਾੜੂ ਯੋਧਾ ਸਾਬਕਾ IPS ਅਧਿਕਾਰੀ ਸਰਕਾਰ ਇੰਦਰਜੀਤ ਸਿੰਘ ਨੂੰ ਪਦਮ ਸ਼੍ਰੀ ਨਾਲ ਨਵਾਜ਼ਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਝੰਡੇ ਵਾਲੇ 10 ਸਮੁੰਦਰੀ ਜਹਾਜ਼ ਫਾਰਸ ਦੀ ਖਾੜੀ ਖੇਤਰ ਵਿੱਚ ਮੌਜੂਦ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਨਾਗਰਿਕ ਦੇਵੋਭਵ ਦੀ ਸੋਚ ਨਾਲ ਨਾਗਰਿਕਾਂ ਨੂੰ ਸ਼ਾਸਨ ਦੇ ਕੇਂਦਰ ਵਿੱਚ ਰੱਖਣ ਦੀ ਅਪੀਲ ਕੀਤੀ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਸਰਕਾਰ ਅਲਨੀਨੋ ਕਾਰਨ ਸੰਭਾਵੀ ਮਾੜੇ ਪ੍ਰਭਾਵਾਂ ਨਾਲ ਨਜਿੱਠਣ ਵਿੱਚ ਕਿਸਾਨਾਂ ਦੀ ਮਦਦ ਕਰਨ ਲਈ ਪਹਿਲਾਂ ਤੋਂ ਤਿਆਰੀਆਂ ਕਰ ਰਹੀ ਹੈ।

ਕਾਰਪੋਰੇਸ਼ਨ ਲਿਮਿਟਿਡ ਵਿੱਚ ਨਵੇਂ ਨਿਯੁਕਤ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਨੇ। ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਦੀ ਆਰਥਿਕ ਸੁਰੱਖਿਆ ਲਈ ਚਾਲੂ ਮਾਲੀ ਸਾਲ ਦੌਰਾਨ 125 ਕਰੋੜ ਤੋਂ ਵੱਧ ਦੀ ਰਕਮ ਜਾਰੀ। ਪੰਜਾਬ ਸਰਕਾਰ ਵੱਲੋਂ ਭਲਕੇ ਮੋਹਾਲੀ ਸਥਿਤ ਐਮਿਟੀ ਯੂਨੀਵਰਸਿਟੀ ਵਿਖੇ NRI ਮਿਲਨੀ 2026 ਪ੍ਰੋਗਰਾਮ ਕਰਾਇਆ ਜਾ ਰਿਹਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਚਨਚੇਤ ਨਿਰੀਖਣ ਪਿੱਛੋਂ ਸਫਾਈ ਵਿੱਚ ਉਣਤਾਈਆਂ ਕਰਕੇ ਮੋਗਾ ਦੇ ਨਗਰ ਨਿਗਮ ਕਮਿਸ਼ਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਗੁਰਦਾਸਪੁਰ ਦੇ 28 ਹੈੱਡ ਵਰਕਰ ਨੇੜੇ ਅੱਪਰ ਬਾਰੀ ਦੁਆਬ ਨਹਿਰ ਵਿੱਚ ਬੀਤੀ ਦਿਨੇ 100 ਫੁੱਟ ਦੇ ਪਾੜ ਨੂੰ ਪੂਰਾ ਕਰਨ ਦਾ ਕੰਮ ਅੱਜ ਵੀ ਜਾਰੀ। ਵਿਭਾਗ ਵੱਲੋਂ ਕੰਮ ਛੇਤੀ ਪੂਰਾ ਹੋਣ ਦੀ ਉਮੀਦ ਹੈ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ 26 ਜੂਨ ਤੱਕ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਹੈ।

ਭਾਰਤੀ ਨਿਸ਼ਾਨਾਬਾਜ਼ਾਂ ਨੇ ISSF ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਅੱਜ 2 ਚਾਂਦੀ ਦੇ ਅਤੇ 1 ਕਾਂਸੀ ਦੇ ਤਮਗੇ ਸਮੇਤ 3 ਹੋਰ ਤਮਗੇ ਜਿੱਤੇ ਨੇ। ਇਹ ਸਨ ਅੱਜ ਦੀਆਂ FM ਨਿਊਜ਼ ਹੈਡਲਾਈਨ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਦਿਲ ਚਾਹਤਾ ਹੈ।

ਦਿਲ ਦੀਆਂ ਗੱਲਾਂ ਨੂੰ ਅਲਫਾਜ਼ਾਂ ਦਾ ਸਹਾਰਾ ਚਾਹੀਦਾ ਹੈ, ਹਰ ਯਾਦ ਨੂੰ ਕਿਸੇ ਗੀਤ ਦਾ ਇਸ਼ਾਰਾ ਚਾਹੀਦਾ ਹੈ। ਤੁਸੀਂ ਭੇਜੋ ਆਪਣੀ ਪਸੰਦ, ਅਸੀਂ ਸਜਾਵਾਂਗੇ ਮਹਿਫਿਲ ਪਿਆਰ ਨਾਲ। ਤੁਸੀਂ ਭੇਜੋ ਆਪਣੀ ਪਸੰਦ, ਅਸੀਂ ਸਜਾਵਾਂਗੇ ਮਹਿਫਿਲ ਪਿਆਰ ਨਾਲ, ਕਿਉਂਕਿ ਦਿਲ ਚਾਹਤਾ ਹੈ ਸਿਰਫ ਇੱਕ ਗਾਣਾ ਨਹੀਂ, ਇੱਕ ਅਹਿਸਾਸ ਅਤੇ ਇੱਕ ਇਸ਼ਾਰਾ ਚਾਹੀਦਾ ਹੈ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਤੇ ਪ੍ਰੋਗਰਾਮ ਸਟਾਰਟ ਹੋ ਗਿਆ ਹੈ ਦਿਲ ਚਾਹਤਾ ਹੈ। ਤੇ ਦੇਖਦੇ ਆ ਜੀ ਸਾਡੇ ਦਿਲ, ਯਾਨੀ ਕਿ ਸਾਡੇ ਲਿਸਨਰਸ ਦਾ ਦਿਲ ਕੀ ਚਾਹੁੰਦਾ। ਓ ਹੋ ਹੋ ਹੋ, ਇੰਨੀਆਂ ਸਾਰੀਆਂ ਫਰਮਾਇਸ਼ਾਂ, ਹਲੇ ਤਾਂ ਪ੍ਰੋਗਰਾਮ ਸ਼ੁਰੂ ਵੀ ਨਹੀਂ ਹੋਇਆ ਸੀ ਤੇ ਸਾਡੇ ਦੋਸਤਾਂ ਨੇ ਬਿਲਕੁਲ ਟਾਈਮ ਨਹੀਂ ਲਾਇਆ, 9 ਵਜਦੇ ਹੀ ਫਰਮਾਇਸ਼ਾਂ ਜਿਹੜੀਆਂ ਨੇ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਤਾਂ ਚਲੋ ਜੀ, ਮੈਂ ਲੱਗ ਜਾਂਦੀ ਹਾਂ ਆਪਣੇ ਕੰਮ ਅਤੇ ਪੜ੍ਹਦੀ ਹਾਂ ਆਰਾਮ ਦੇ ਨਾਲ ਕਿਹੜੀਆਂ ਕਿਹੜੀਆਂ ਫਰਮਾਇਸ਼ਾਂ ਆਈਆਂ ਨੇ। ਫਿਲਹਾਲ ਤੁਹਾਨੂੰ ਮੇਰੀ ਹੀ ਫਰਮਾਇਸ਼ ਪਹਿਲੀ ਸੁਣਨੀ ਪਏਗੀ। ਬੋਰ ਤਾਂ ਨਹੀਂ ਹੋਵੋਗੇ? ਹਾਂ ਹਾਂ ਹਾਂ ਹਾਂ, ਮੈਨੂੰ ਪਤਾ ਹੈ ਬੋਰ ਤਾਂ ਨਹੀਂ ਹੋਵੋਗੇ। ਤਾਂ ਚਲੋ ਜੀ, ਪਹਿਲਾ ਸੌਂਗ ਮੇਰੀ ਫਰਮਾਇਸ਼ ਦਾ ਤੁਸੀਂ ਸੁਣ ਲਓ, ਮਹਿਬੂਬਾ ਮਹਿਬੂਬਾ ਸੌਂਗ ਸੁਣ ਲਈਏ। ਤਾਂ ਚਲੋ ਜੀ ਸੁਣਦੇ ਹਾਂ।

ਇਹ ਗਾਣਾ ਨਾ ਜਿੰਨੀ ਵਾਰ ਸੁਣ ਲਓ ਓਨਾ ਹੀ ਘੱਟ ਲੱਗਦਾ ਹੈ। ਇਸ ਗਾਣੇ ਦੇ ਸੁਰ, ਇਸ ਗਾਣੇ ਦੇ ਵਿੱਚ ਆਰ ਡੀ ਬਰਮਨ ਦੀ ਆਵਾਜ਼ ਦਿਲ ਖੁਸ਼ ਕਰ ਦਿੰਦੀ ਹੈ ਨਾ। ਤਾਂ ਚਲੋ ਜੀ, ਦੇਖਦੇ ਹਾਂ ਸਾਡੇ ਦੋਸਤਾਂ ਨੇ ਕਿਹੜੀ ਫਰਮਾਇਸ਼ ਸਾਨੂੰ ਭੇਜੀ ਹੈ। ਪਦਮਪੁਰ ਜ਼ਿਲ੍ਹਾ, ਸ਼੍ਰੀ ਗੰਗਾਨਗਰ, ਰਾਜਸਥਾਨ ਸੇ ਹਮੇ ਫਰਮਾਇਸ਼ ਆਈ ਹੈ। ਲਿਖਤੇ ਹੈ ਜਨਾਬ, ਮੂਵੀ ਸ਼ਰਮੀਲੀ, ਆਏ ਹਾਏ ਹਾਏ, ਸ਼ਰਮੀਲੀ ਮੂਵੀ ਦਾ ਜਿਹੜਾ ਗੀਤ ਹੈ ਸੁਣਨਾ ਚਾਹੁੰਦੇ ਨੇ, ਆਜ ਮਦਹੋਸ਼ ਹੁਆ ਜਾਏ ਰੇ। ਓਕੇ, ਮਹਿਰ ਅਰੋੜਾ, ਅਰੋੜਾ ਪਰਿਵਾਰ ਤੋਂ ਸਾਨੂੰ ਇਹ ਫਰਮਾਇਸ਼ ਆਈ ਹੈ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਅਤੇ ਅਗਲਾ ਜਿਹੜਾ ਹੈ ਸਾਡੇ ਕੋਲ ਫਰਮਾਇਸ਼ ਨੈਕਸਟ ਆਈ ਹੈ, ਆਪਕੇ ਆ ਜਾਣੇ ਸੇ ਮੈਂ ਸੇ ਮੀਨਾ ਸੇ ਨਾ ਸਾਖੀ ਸੇ ਨਾ ਪੈਮਾਨੇ ਸੇ ਦਿਲ ਬਹਿਲਤਾ ਹੈ ਮੇਰਾ ਆਪਕੇ ਆ ਜਾਣੇ ਸੇ। ਗੀਤ ਦੇ ਬੋਲ ਇਹ ਨੇ ਅਤੇ ਖੁਦਗਰਜ਼ ਮੂਵੀ ਦਾ ਗੀਤ ਸੁਣਨਾ ਚਾਹੁੰਦੇ ਨੇ, ਆਵਾਜ਼ ਮੁਹੰਮਦ ਅਜ਼ੀਜ਼ ਦੀ। ਅਤੇ ਨਾਈ ਵਾਲਾ ਜ਼ਿਲ੍ਹਾ, ਓਕੇ, ਇਹਨਾਂ ਨੇ ਮਿੱਡਾ ਪਰਿਵਾਰ ਜਿਹੜਾ ਹੈ, ਵੇਦ ਮਿੱਡਾ ਅਤੇ ਅਲਕਾ ਮਿੱਡਾ, ਇਹਨਾਂ ਨੇ ਸਾਨੂੰ ਇਹ ਫਰਮਾਇਸ਼ ਜਿਹੜੀ ਹੈ ਭੇਜੀ ਹੈ। ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ, ਮੁਝੇ ਨੌ ਲੱਖਾਂ ਮੰਗਵਾ ਦੇ ਰੇ। ਅੱਛਾ ਜੀ, ਇਹ ਗੀਤ ਸੁਣਨਾ ਚਾਹੁੰਦੇ ਨੇ ਫਿਲਮ ਸ਼ਰਾਬੀ ਮੂਵੀ ਦਾ। ਓਕੇ, ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ। ਅਤੇ ਫਰਮਾਇਸ਼ ਭੇਜੀ ਕਿੰਨੇ ਹੈ ਸਾਨੂੰ, ਹਨੂਮਾਨਗੜ੍ਹ ਰਾਜਸਥਾਨ ਤੋਂ ਵਿਕਰਮ, ਸਚਿਨ ਅਤੇ ਸਤੀਸ਼ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਫਿਲਹਾਲ ਸਾਡੇ ਪਹਿਲੇ ਦੋਸਤ ਨੇ ਅੱਜ ਮਦਹੋਸ਼ ਹੁਆ ਜਾਏ ਰੇ ਇਹ ਗੀਤ ਸੁਣਨਾ ਚਾਹੁੰਦੇ ਨੇ। ਤਾਂ ਚਲੋ ਜੀ, ਇਹ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ। ਤਦ ਤੱਕ ਮੈਂ ਹੋਰ ਜ਼ਿਆਦਾ ਫਰਮਾਇਸ਼ਾਂ ਪੜ੍ਹ ਲੈਂਦੀ ਹਾਂ।

ਕਿ ਅੱਜ ਸਾਡੇ ਸਾਰੇ ਦੋਸਤਾਂ ਦੀ ਫਰਮਾਇਸ਼ ਪੂਰੀ ਕਰਾਂ। ਕਿਸੇ ਦੀ ਵੀ ਫਰਮਾਇਸ਼ ਜਿਹੜੀ ਹੈ ਨਾ ਉਹ ਰਹਿਣੀ ਨਹੀਂ ਚਾਹੀਦੀ। ਤਾਂ ਚਲੋ ਜੀ ਅਗਲੀ ਫਰਮਾਇਸ਼ ਦੇਖਦੇ ਹਾਂ ਕਿਹੜੇ ਦੋਸਤ ਨੇ ਕੀ ਫਰਮਾਇਸ਼ ਸਾਨੂੰ ਭੇਜੀ ਹੈ। ਅਤੇ ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ, ਲਿਖਿਆ ਹੈ ਕਾਰਿਆਕ੍ਰਮ, ਦਿਲ ਚਾਹਤਾ ਹੈ ਪੇਸ਼ਕਰਤਾ ਕੋ ਆਦਰਣੀਯ। ਨਮਸਕਾਰ ਜੀ, ਬਿਲਕੁਲ ਹਾਰਦਿਕ ਸ਼ੁਭਕਾਮਨਾਏ, ਆਪਕੋ ਵੀ ਸ਼ੁਭਕਾਮਨਾਏ। ਫਿਲਮ ਹੈ ਦੋ ਰਾਸਤੇ, ਜਿਹਦੇ ਵਿੱਚੋਂ ਇੱਕ ਰਸਤਾ ਸਾਨੂੰ ਲੱਭਦਾ ਨਹੀਂ ਅਤੇ ਦੂਜਾ ਸਾਨੂੰ ਅਸੀਂ ਗਲਤ ਰਸਤੇ 'ਤੇ ਚਲੇ ਜਾਂਦੇ ਹਾਂ, ਹੈ ਨਾ। ਅਤੇ ਗੀਤ ਹੈ ਯੇ ਰੇਸ਼ਮੀ ਜ਼ੁਲਫੇ, ਆਵਾਜ਼ ਮੁਹੰਮਦ ਰਫੀ ਜੀ ਦੀ, ਹੀਨਾ ਹੇਮਲਤਾ ਅਤੇ ਹਰਸ਼ਿਤ ਇਹਨਾਂ ਨੇ ਸਾਨੂੰ ਫਰਮਾਇਸ਼ ਜਿਹੜੀ ਹੈ ਭੇਜੀ ਹੈ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਅਗਲੀ ਫਰਮਾਇਸ਼ ਵੀ ਦੇਖ ਲੈਂਦੇ ਹਾਂ ਕੀ ਲਿਖਿਆ ਹੈ। ਖੁਸ਼ ਰਹੇ ਤੂੰ ਸਦਾ ਯੇ ਦੁਆ ਹੈ ਮੇਰੀ, ਇਹ ਫਰਮਾਇਸ਼ ਹੈ, ਗਾਣਾ ਹੈ, ਸਮਝ ਨਹੀਂ ਆ ਰਿਹਾ। ਅਤੇ ਨਾ ਇਹਨਾਂ ਨੇ ਲਿਖਿਆ ਹੈ ਜੀ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਜਿਹਨੇ ਸਾਨੂੰ ਇਹ ਫਰਮਾਇਸ਼ ਭੇਜੀ ਹੈ। ਠੀਕ ਹੈ ਜੀ, ਲੱਭਦੇ ਹਾਂ ਤੁਹਾਡਾ ਗੀਤ ਜੇਕਰ ਇਹ ਗੀਤ ਹੈ ਤਾਂ। ਨਮਸਕਾਰ ਜੀ, ਹਾਰਦਿਕ ਅਭਿਨੰਦਨ ਰੇਨਬੋ ਜਲੰਧਰ ਕੇ ਲੀਏ ਬੇਸ਼ੁਮਾਰ ਮੁਹੱਬਤੇ ਔਰ ਦੁਆਏ, ਬਹੁਤ ਬਹੁਤ ਸ਼ੁਕਰੀਆ ਜੀ। ਗੀਤ ਯਾਰ ਬਾਦਸ਼ਾਹ ਯਾਰ ਦਿਲਰੁਬਾ, ਸਵਰ ਆਸ਼ਾ ਭੋਸਲੇ ਜੀ ਨੇ ਗਾਏ ਹੈ, ਫਿਲਮ ਸੀ ਆਈ ਡੀ 909। ਅਤੇ ਚੰਡੀਗੜ੍ਹ ਤੋਂ ਸਤੀਸ਼ ਅਨੇਜਾ ਅਤੇ ਬਿਮਲਾ ਅਨੇਜਾ ਜੀ ਨੇ ਸਾਨੂੰ ਇਹ ਫਰਮਾਇਸ਼ ਭੇਜੀ ਹੈ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਪੂਰੀ ਕਰਦੀ ਹਾਂ, ਲੇਕਿਨ ਫਿਲਹਾਲ ਇੱਕ ਹੋਰ ਫਰਮਾਇਸ਼ ਜਿਹੜੀ ਸਾਡੇ ਦੋਸਤ ਨੇ ਬੋਲੀ ਸੀ, ਕਹੀ ਸੀ ਮੁਝੇ 9 ਲੱਖਾਂ ਦਿਲਵਾ ਦੇ ਰੇ, ਇਹ ਗਾਣਾ ਸੁਣਦੇ ਹਾਂ, ਉਸ ਤੋਂ ਬਾਅਦ ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ।

ਸਫ਼ਰ ਜ਼ਿੰਦਗੀ ਦਾ ਗੀਤਾਂ ਦੇ ਨਾਲ ਹੋਰ ਵੀ ਹਸੀਨ ਲੱਗਦਾ ਹੈ। ਹਰ ਪੁਰਾਣਾ ਗੀਤ ਇੱਕ ਪੁਰਾਣੀ ਯਾਦ ਵਰਗਾ ਲੱਗਦਾ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਚਾਹਤਾ ਹੈ, ਕਿਉਂਕਿ ਸਾਡਾ ਤੁਹਾਡੇ ਬਿਨਾਂ ਦਿਲ ਕਿੱਥੇ ਲੱਗਦਾ ਹੈ। ਤਾਂ ਚਲੋ ਜੇ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਦੇਖ ਲੈਂਦੇ ਹਾਂ ਸਾਡੇ ਦੋਸਤ ਕੀ ਚਾਹੁੰਦੇ ਨੇ। ਗੰਗਾ ਨਥਾਣਾ ਪੰਜਾਬ ਸੇ ਹਰਜਿੰਦਰ ਸ਼ਿੰਦਾ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ, ਆਪਣੀ ਪਸੰਦ ਕਾ ਕੋਈ ਵੀ ਗੀਤ ਲਗਾ ਦੀਜੀਏ, ਖੁਸ਼ ਰਹੋ ਖੁਸ਼ੀਆਂ ਬਾਟੋ। ਠੀਕ ਹੈ ਜੀ, ਆਪਣੀ ਪਸੰਦ ਦਾ ਕੋਈ ਵੀ ਗੀਤ ਤਾਂ ਨਹੀਂ ਲਗਾਵਾਂਗੇ, ਸਾਡੇ ਦੋਸਤਾਂ ਦੇ ਗੀਤਾਂ ਵਿੱਚੋਂ ਕੋਈ ਵੀ ਆਪਣੀ ਪਸੰਦ ਦਾ ਤੁਸੀਂ ਸਮਝ ਲਿਓ। ਅਤੇ ਆਦਰਣੀ ਪ੍ਰਸਾਰਕ ਮਹੋਦਯ ਜੀ ਨਮਸਕਾਰ, ਕੋਈ ਵੀ ਗੀਤ ਮੈਂ ਸ਼ਾਮਿਲ ਕਰ ਲੀਜੀਏ। ਅਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਵਿਨੋਦ ਬਾਰਾਸਾ ਅਤੇ ਵਿਸ਼ਾਲ ਬਾਰਾਸਾ ਜੀ ਨੇ, ਸ਼੍ਰੀ ਗੰਗਾਨਗਰ ਤੋਂ ਸਾਨੂੰ ਇਹ ਫਰਮਾਇਸ਼ ਆਈ ਹੈ। ਠੀਕ ਹੈ ਜੀ, ਇਹਨਾਂ ਨੇ ਵੀ ਕਿਹਾ ਜੀ ਕੋਈ ਵੀ ਗੀਤ ਮੈਂ ਸ਼ਾਮਿਲ ਕਰ ਲਏ, ਤਾਂ ਕਿਸੇ ਵੀ ਗੀਤ 'ਚ ਅਸੀਂ ਗੀਤ ਦੇ ਵਿੱਚ ਅਸੀਂ ਸ਼ਾਮਿਲ ਕਰ ਲੈਂਦੇ ਹਾਂ। ਫਿਲਹਾਲ ਇੱਕ ਹੋਰ ਫਰਮਾਇਸ਼ ਆਈ ਹੈ ਸਾਡੇ ਕੋਲ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ। ਹਿੰਮਤ ਮੂਵੀ ਅਤੇ ਸੌਂਗ ਹੈ ਸਾਥੀਆ ਬਿਨ ਤੇਰੇ, ਦਿਲ ਮਾਨੇ ਨਾ, ਕਿਆ ਕਹੂੰ ਕਿਆ ਕਹੂੰ ਕਿਆ ਕਰੂੰ ਕੁਛ ਜਾਣੇ ਨਾ। ਓਕੇ ਜੀ, ਡਿੰਪਲ ਮੀਨਾਕਸ਼ੀ ਅਤੇ ਟਵਿੰਕਲ ਅਤੇ ਜੋਗੇਸ਼ ਪੁਰੀ ਜੀ ਨੇ ਸਾਨੂੰ ਇਹ ਫਰਮਾਇਸ਼ ਭੇਜੀ ਹੈ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਜੁੜਨ ਲਈ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਜਾਣਾ ਕਿਤੇ ਨਹੀਂ ਹੈ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਜੀ। ਕਿਹੜਾ ਚੱਲ ਰਿਹਾ? ਦਿਲ ਚਾਹਤਾ ਹੈ ਪ੍ਰੋਗਰਾਮ ਚੱਲ ਰਿਹਾ, ਅਤੇ ਜੁੜਿਓ ਆਪਣੀ ਦੋਸਤ ਮਹਿਕ ਦੇ ਨਾਲ, ਟਿਊਨ ਕੀਤਾ 102.7 ਮੈਗਾਹਰਟਜ਼ 'ਤੇ।

ਕੀ ਕਰੀਏ ਕੀ ਨਾ ਕਰੀਏ ਸਾਨੂੰ ਕੁਝ ਨਹੀਂ ਪਤਾ। ਕਿਉਂ ਨਹੀਂ ਪਤਾ ਜੀ? ਸਾਨੂੰ ਸਭ ਪਤਾ। ਸਾਨੂੰ ਪਤਾ ਹੈ ਕਿ ਸਵੇਰੇ ਅਸੀਂ ਲੇਟ ਉੱਠਣਾ ਹੈ, ਸਾਨੂੰ ਪਤਾ ਹੈ ਕਿ ਹੁਣ ਸਮਾਂ ਕਿਹੜਾ ਹੋ ਗਿਆ, ਹੁਣ ਸਮਾਂ ਜਿਹੜਾ ਹੈ ਉਹ ਦਿਲ ਚਾਹਤਾ ਹੈ ਪ੍ਰੋਗਰਾਮ ਦਾ ਹੋ ਗਿਆ। ਸਾਨੂੰ ਇਹ ਵੀ ਪਤਾ ਹੈ ਕਿ ਇਸ ਤੋਂ ਬਾਅਦ ਪ੍ਰੋਗਰਾਮ ਸ਼ਾਮੇ ਗਜ਼ਲ ਆਏਗਾ। ਸਾਨੂੰ ਇਹ ਵੀ ਪਤਾ ਹੈ ਕਿ ਉਸ ਤੋਂ ਬਾਅਦ ਪ੍ਰੋਗਰਾਮ ਇੱਕ ਪਿਆਰ ਕਾ ਹੈ ਨਗਮਾ, ਇੱਕ ਪਿਆਰ ਕਾ ਨਗਮਾ ਹੈ ਆਏਗਾ। ਅਤੇ ਸਾਨੂੰ ਇਹ ਵੀ ਪਤਾ ਹੈ ਕਿ ਇਸ ਵੇਲੇ ਸਾਹਮਣੇ ਮੇਰੇ PC ਹੈ, PC 'ਤੇ ਸਾਰੀਆਂ ਫਰਮਾਇਸ਼ਾਂ ਨੇ। ਤਾਂ ਚਲੋ ਜੀ, ਦੇਖਦੇ ਹਾਂ ਕਿਹੜੀਆਂ ਫਰਮਾਇਸ਼ਾਂ ਸਾਨੂੰ ਆਈਆਂ। ਸਾਨੂੰ ਫਰਮਾਇਸ਼ ਆਈ ਹੈ, ਨਮਸਕਾਰ ਜੀ, ਫਿਲਮ ਆਦਤ ਸੇ ਮਜਬੂਰ, ਆਦਤ ਸੇ ਮਜਬੂਰ ਫਿਲਮ ਦਾ ਗੀਤ, ਰਾਮ ਕਰੇ ਕਿ ਉਮਰ ਕੈਦ। ਠੀਕ ਹੈ, ਇਹ ਗੀਤ ਦੇ ਬੋਲ ਨੇ, ਇਹ ਸੁਣਨਾ ਚਾਹੁੰਦੇ ਨੇ। ਅਤੇ ਉਮੰਗ ਮਲਿਕ, ਆਕਾਂਸ਼ਾ ਮਲਿਕ ਜੀ ਨੇ ਸਾਨੂੰ ਇਹ ਫਰਮਾਇਸ਼ ਭੇਜੀ ਹੈ MP ਤੋਂ। ਓਕੇ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਨੈਕਸਟ ਫਰਮਾਇਸ਼ ਸਾਡੇ ਕੋਲ ਆਈ ਹੈ, ਫਿਲਮ ਬਾਜ਼ੀ ਅਤੇ ਗਾਇਕ ਲਤਾ ਮੰਗੇਸ਼ਕਰ, ਸ਼ਬੀਰ ਕੁਮਾਰ, ਮੇਰੇ ਜੀਵਨ ਸਾਥੀ ਹੋ ਜੀਵਨ ਸਾਥੀ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਸੁਧਾਰਕ ਰਾਜੇ ਜਾਦਵ ਜੀ ਨੇ, ਅਤੇ ਨਾਲ ਹੀ ਪ੍ਰਸ਼ਾਂਤ ਰਾਜੇ ਜਾਦਵ ਜੀ ਨੇ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਜਾਫਰਾਬਾਦ ਤੋਂ ਸਾਨੂੰ ਫਰਮਾਇਸ਼ ਆਈ ਹੈ। ਨੈਕਸਟ ਫਰਮਾਇਸ਼ ਸਾਡੇ ਕੋਲ ਆਈ ਹੈ ਫਿਲਮ ਹੀਰ ਰਾਂਝਾ ਤੋਂ, ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਚਾਹੁੰਦੇ ਨੇ, ਮਿਲੋ ਨਾ ਤੁਮ ਤੋ ਹਮ ਘਬਰਾਏ। ਤਾਂ ਚਲੋ ਜੀ, ਇਸ ਗੀਤ ਨੂੰ ਸੁਣਦੇ ਹਾਂ ਅਤੇ ਅਗਲੀ ਫਰਮਾਇਸ਼ ਇਸ ਤੋਂ ਬਾਅਦ ਪਲੇ ਕਰਦੇ ਹਾਂ। ਬਸ ਥੋੜ੍ਹਾ ਜਿਹਾ ਸਬਰ ਕਰ ਲਓ ਜਿਹੜੇ ਬੈਠੇ ਨੇ ਕਿ ਸਾਡਾ ਨਾਂ ਤਲਿਆ ਨਹੀਂ, ਸਾਡਾ ਨਾਂ ਤਲਿਆ ਨਹੀਂ, ਤੁਹਾਡਾ ਨਾਂ ਵੀ ਲਿਆ ਜਾਏਗਾ। ਥੋੜ੍ਹਾ ਜਿਹਾ ਸਬਰ ਕਰੋ।

ਗੀਤ ਦੀ ਆਪਣੀ ਇੱਕ ਜ਼ੁਬਾਨੀ ਹੁੰਦੀ ਹੈ, ਹਰ ਸੁਰ ਦੀ ਆਪਣੀ ਪਹਿਚਾਨ ਹੁੰਦੀ ਹੈ, ਤੇ ਜਦੋਂ ਫਰਮਾਇਸ਼ ਦਿਲ ਤੋਂ ਆਵੇ ਤਾਂ ਮਹਿਫਿਲ ਹੋਰ ਵੀ ਖਾਸ ਹੁੰਦੀ ਹੈ। ਤੇ ਮਹਿਫਿਲਾਂ ਨੂੰ ਹੋਰ ਜ਼ਿਆਦਾ ਖਾਸ ਬਣਾਉਣ ਦੇ ਲਈ

ਆਪਣੇ ਦੋਸਤਾਂ ਨੇ ਫਰਮਾਇਸ਼ ਭੇਜੀ ਹੈ ਤਾਂ ਪੜ੍ਹਦੇ ਹਾਂ ਜੀ ਕੀ ਲਿਖਿਆ ਹੈ। ਆਦਰਣੀ ਜੀ ਆਦਾਬ, ਆਦਾਬ ਜੀ ਆਦਾਬ, ਦਿਲਾਵਰ ਖਾਨ, ਹਸੀਨਾ ਬਾਨੋ ਅਤੇ ਅਲੀਜ਼ਾ ਨਾਇਬ ਲੱਡੂ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਲਿਖਿਆ ਹੈ ਜੀ ਫਿਲਮ ਆਖੋ ਕਾ ਮਧੁਰ ਗੀਤ ਸੁਣਾ ਦੀਜੀਏ। ਠੀਕ ਹੈ ਜੀ, ਫਿਲਮ ਆਖੋ ਕਾ ਤੁਹਾਡੇ ਲਈ ਗੀਤ ਅਸੀਂ ਚਲਾ ਦਿੰਦੇ ਹਾਂ, ਲੇਕਿਨ ਹੋਰ ਸਾਡੇ ਦੋਸਤਾਂ ਦੀ ਫਰਮਾਇਸ਼ ਵੀ ਨਾਲ ਨਾਲ ਪੜ੍ਹ ਲੈਂਦੇ ਹਾਂ। ਅਗਲੀ ਫਰਮਾਇਸ਼ ਆਈ ਹੈ ਜੀ, ਆਰ ਜੀ ਜੀ ਆਪਕੋ ਨਮਸਕਾਰ, ਕਿਸੀ ਵੀ ਗੀਤ ਮੇ ਸ਼ਾਮਿਲ ਕੀਆ ਜਾਏ। ਠੀਕ ਹੈ ਜੀ, ਕਿਸੇ ਵੀ ਗੀਤ 'ਚ ਤੁਹਾਨੂੰ ਸ਼ਾਮਿਲ ਕਰ ਲੈਂਦੇ ਹਾਂ। ਨਿਸਾਰ ਸਲਮਾਨੀ ਅਤੇ ਨੌਸ਼ਾਦ ਸਲਮਾਨੀ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਓਕੇ ਜੀ, ਤੇਲੀ ਵਾਲਾ ਧਨੌਰੀ ਤੇਲੀ ਵਾਲਾ ਤੋਂ ਸਾਨੂੰ ਇਹ ਫਰਮਾਇਸ਼ ਆਈ ਹੈ। ਨੈਕਸਟ ਸਾਡੇ ਕੋਲ ਫਰਮਾਇਸ਼ ਆਈ ਹੈ, ਮਹਿਕ ਜੀ ਨਮਸਕਾਰ, ਪਲੀਜ਼ ਪਲੇ ਅ ਸੌਂਗ ਫਿਲਮ ਸਰਪੰਚ ਫਿਲਮ ਤੋਂ ਇੱਕ ਕੋਠੀ ਬਣਵਾ ਦੇ। ਓਕੇ, ਪੱਪੂ ਚੋਪੜਾ ਜੀ ਅਤੇ ਕਵਿਤਾ ਚੋਪੜਾ ਜੀ ਨੇ ਸਾਨੂੰ ਇਹ ਫਰਮਾਇਸ਼ ਭੇਜੀ ਹੈ ਲੁਧਿਆਣਾ ਤੋਂ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਏਗੀ। ਫਿਲਹਾਲ ਸਾਡੇ ਦੋਸਤ ਨੇ ਆਖੇ ਮੂਵੀ 'ਤੇ ਜਿਹੜਾ ਗੀਤ ਕਿਹਾ ਸੀ ਉਹ ਅਸੀਂ ਲਗਾ ਦਿੰਦੇ ਹਾਂ। ਤਾਂ ਚਲੋ ਜੀ, ਗੀਤ ਨੂੰ ਇੰਜੋਏ ਕਰੋ, ਪ੍ਰੋਗਰਾਮ ਚੱਲ ਰਿਹਾ, ਦਿਲ ਚਾਹਤਾ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਇੰਜੋਏ ਕਰੋ।

0: ਕਰ ਦੀ।
1: ਸਹੀ ਗੱਲ ਹੈ, ਚੀਟਰ ਬਹੁਤ ਨੇ ਸੰਸਾਰ ਦੇ ਵਿੱਚ, ਲੇਕਿਨ ਧੋਖਾ ਜਿਹੜਾ ਉਹ ਚੰਗੀ ਗੱਲ ਨਹੀਂ ਹੈ। ਅਤੇ ਅਸੀਂ ਵੀ ਸਾਡੇ ਦੋਸਤਾਂ ਦੇ ਨਾਲ ਧੋਖਾ ਨਹੀਂ ਕਰਦੇ, ਉਹਨਾਂ ਨੂੰ ਲੱਗਦਾ ਹੋਏਗਾ ਸ਼ਾਇਦ ਸਾਡੀਆਂ ਫਰਮਾਇਸ਼ਾਂ ਨਹੀਂ ਲਗਾਈਆਂ। ਲੇਕਿਨ ਫਿਕਰ ਨਾ ਕਰੋ, ਹਲੇ ਸਾਡੇ ਕੋਲ ਪੂਰੇ 30 ਮਿੰਟ ਪਏ ਨੇ, ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਫਿਲਹਾਲ ਫਰਮਾਇਸ਼ ਪੜ੍ਹਦੇ ਹਾਂ। ਸਾਡੇ ਜਿਹੜੇ ਦੋਸਤ ਨੇ ਫਿਲਮ ਸਰਪੰਚ ਦਾ ਗੀਤ ਕਿਹਾ ਸੀ, ਹਲੇ ਉਹ ਪਲੇ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਇੱਕ ਹੋਰ ਦੋਸਤ ਦੀ ਫਰਮਾਇਸ਼ ਪੜ੍ਹਦੇ ਹਾਂ। ਗੁੱਡ ਈਵਨਿੰਗ ਜੀ ਸੋਨੂੰ, ਰਵੀਰਾਜ ਅਤੇ ਗੁਲਸ਼ਨ, ਲੱਕੀ ਬਲਦੇਵ ਨਗਰ ਜਲੰਧਰ ਤੋਂ। ਦਿਲ ਹੈ ਤੁਹਾਰਾ, ਕੋਈ ਵੀ ਟਰੈਕ ਇਸ ਮੂਵੀ ਦਾ ਲਗਾ ਦਿੱਤਾ ਜਾਵੇ। ਓਕੇ ਜੀ, ਤੁਹਾਡੀ ਫਰਮਾਇਸ਼ ਪੂਰੀ ਕਰ ਦਾਂਗੇ। ਅਗਲਾ ਟਰੈਕ, ਅਗਲੀ ਸਾਡੀ ਫਰਮਾਇਸ਼ ਪੜ੍ਹਦੇ ਹਾਂ। ਗਾਣਾ, ਕਿਤਨਾ ਪਿਆਰਾ ਤੁਝੇ ਰੱਬ ਨੇ ਬਣਾਇਆ, ਕਿਤਨਾ ਸੋਹਣਾ ਤੁਝੇ ਰੱਬ ਨੇ ਬਣਾਇਆ, ਜੀ ਕਰਦਾ ਦੇਖਦਾ ਰਵਾਂ। ਸ਼ਾਇਦ ਇਹੀ ਗੀਤ ਹੈ। ਗੀਤਕਾਰ ਅਮੀਰ ਅਤੇ ਸੰਗੀਤਕਾਰ ਨਦੀਮ, ਅਤੇ ਫਿਲਮ ਜਿਹੜੀ ਹੈ ਉਹ ਇਹਨਾਂ ਨੇ ਰਾਜਾ ਹਿੰਦੁਸਤਾਨੀ, ਓਕੇ ਰਾਜਾ ਹਿੰਦੁਸਤਾਨੀ ਦਾ ਗੀਤ ਸੁਣਨਾ ਚਾਹੁੰਦੇ ਨੇ ਜ਼ਾਕਿਰ ਮੁਲਾਣੀ ਜੀ ਅਤੇ ਸੁਮੇਯਾ ਮੁਲਾਣੀ ਜੀ। ਓਕੇ ਜੀ, ਬਹੁਤ ਬਹੁਤ ਸ਼ੁਕਰੀਆ ਫਰਮਾਇਸ਼ ਭੇਜਣ ਦੇ ਲਈ। ਅਗਲੀ ਫਰਮਾਇਸ਼ ਵੀ ਪੜ੍ਹ ਲੈਂਦੇ ਹਾਂ। ਸਾਡੇ ਦੋਸਤ ਨੇ ਕੀ ਲਿਖਿਆ, ਇੰਨਾ ਲੰਬਾ ਚੌੜਾ ਮੈਸੇਜ, ਓਕੇ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਸੇਵਾ ਮੇ ਆਦਰਣੀ, ਇਹਨਾਂ ਨੇ ਤਾਂ ਪੂਰੀ ਲੈਟਰ ਹੀ ਸਾਨੂੰ ਭੇਜ ਦਿੱਤੀ ਹੈ। ਕਾਰਿਆਕ੍ਰਮ ਪ੍ਰਸਾਰਕ ਜੀ ਕੋ ਸਾਦਰ ਪ੍ਰਣਾਮ, ਆਦਾਬ, ਸਲਾਮ, ਸਤਿ ਸ਼੍ਰੀ ਅਕਾਲ। ਓਕੇ ਜੀ, ਕਿਰਪਾ ਹੈ ਜੀ, ਕੋਈ ਵੀ ਬਿਹਤਰੀਨ ਗੀਤ ਦੇ ਵਿੱਚ ਸ਼ਾਮਿਲ ਕੀਤਾ ਜਾਏ। ਨਹੀਂ ਨਹੀਂ, ਪੰਜਾਬੀ ਫਿਲਮ ਭਾਂਗੜਾ ਮੂਵੀ ਦਾ ਗੀਤ ਸੁਣਨਾ ਚਾਹੁੰਦੇ ਨੇ, ਅਤੇ ਬੋਲ ਹੈ, ਰੱਬਾ ਨਾ ਕਰੇ ਜੇ ਚਲਾ ਜਾਏ ਤੂੰ ਬਿਛੜ ਕਰ ਮੁਝਸੇ, ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਜਾਣਾ ਕਿਤੇ ਦੇ ਨਹੀਂ ਹੈ, ਤੁਸੀਂ ਬਣੇ ਰਹੋ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ, ਦਿਲ ਚਾਹਤਾ ਹੈ।

ਤਾਂ ਚਲੋ ਜੀ, ਹੋਰ ਫਰਮਾਇਸ਼ਾਂ ਜਿਹੜੀਆਂ ਨੇ ਉਹ ਵੀ ਪੜ੍ਹ ਲੈਂਦੇ ਹਾਂ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਚਾਹਤਾ ਹੈ, ਅਤੇ ਦੇਖਦੇ ਹਾਂ ਅਗਲੇ ਦੋਸਤ ਦਾ ਦਿਲ ਕੀ ਚਾਹੁੰਦਾ ਹੈ। ਆਦਰਣੀਆ ਜੀ ਆਦਾਬ, ਫਰਮਾਇਸ਼ ਕਰਤਾ ਰਘੂਬੀਰ ਨਗਰ ਤੋਂ, ਦਿੱਲੀ ਤੋਂ ਫਰਮਾਇਸ਼ ਜਿਹੜੀ ਹੈ ਭੇਜੀ ਗਈ ਹੈ ਦਿਲਾਵਰ ਖਾਨ ਹਸੀਨਾ ਬਾਨੋ। ਹੋ ਹੋ, ਹਸੀਨਾ ਬਾਨੋ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ, ਅਤੇ ਕਿਰਪਾ ਕਰਕੇ ਫਿਲਮ ਆਖੇ ਯਾ ਇਹ ਮਧੁਰ ਗੀਤ ਸੁਣਵਾ ਦੇ ਕਾ ਕਸ਼ਟ ਕਰ ਦੀਜੀਏ। ਅੱਛਾ ਜੀ, ਮਿਲਤੀ ਹੈ ਜ਼ਿੰਦਗੀ ਮੇਂ ਮੁਹੱਬਤ ਕਭੀ ਕਭੀ। ਓਕੇ ਜੀ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰ ਦਿੰਦੇ ਹਾਂ। ਅਤੇ ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ ਪਿੰਡੇ ਤੋਂ, ਪਿੰਡੇ ਅਤੇ ਡਾਕਖਾਨਾ ਨਿਮਾਨਾਬਾਦ ਤੋਂ ਸਾਨੂੰ ਫਰਮਾਇਸ਼ ਆਈ ਹੈ, ਅਤੇ ਲਿਖਿਆ ਹੈ ਜੀ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ ਪਰਿਵਾਰ ਨੇ ਫਰਮਾਇਸ਼ ਭੇਜੀ ਹੈ। ਕਹਿੰਦੇ ਨੇ ਕੋਈ ਵੀ ਗੀਤ ਮੈਂ ਸ਼ਾਮਿਲ ਕਰ ਲਓ। ਠੀਕ ਹੈ ਜੀ, ਕਿਸੇ ਵੀ ਗੀਤ ਦੇ ਵਿੱਚ ਤੁਹਾਨੂੰ ਸ਼ਾਮਿਲ ਕਰ ਲੈਂਦੇ ਹਾਂ। ਫਿਲਹਾਲ ਸਾਡੇ ਇੱਕ ਦੋਸਤ ਨੇ ਫਰਮਾਇਸ਼ ਕਹੀ ਸੀ ਕਿ ਮੂਵੀ ਜਿਹੜੀ ਹੈ ਰਾਜਾ ਹਿੰਦੁਸਤਾਨੀ ਦਾ ਗੀਤ ਲਾਇਆ ਜਾਏ, ਕਿਤਨਾ ਪਿਆਰਾ ਤੁਸੀਂ ਰੱਬ ਨੇ ਬਣਾਇਆ। ਤਾਂ ਚਲੋ ਜੀ, ਇਹ ਫਰਮਾਇਸ਼ ਸੁਣਦੇ ਹਾਂ, ਅਤੇ ਫਿਰ ਸੁਣਦੇ ਹਾਂ ਅਗਲੇ ਦੋਸਤ ਦੀ ਫਰਮਾਇਸ਼।

ਆਹ ਗੀਤ ਵੀ ਜਿਹੜਾ ਹੈ ਤੁਸੀਂ ਸੁਣਿਆ ਹੀ ਹੋਏਗਾ, ਹੈ ਨਾ। ਚਲੋ ਜੀ, ਬੈਕ ਟੂ ਦਾ ਸ਼ੋਅ ਪ੍ਰੋਗਰਾਮ ਦੇ ਵਿੱਚ ਫੇਰ ਤੋਂ ਵਾਪਸ ਆ ਗਏ ਹਾਂ ਅਤੇ ਦੇਖਦੇ ਹਾਂ ਕਿਹੜੇ ਦੋਸਤ ਨੇ ਫਰਮਾਇਸ਼ ਭੇਜੀ ਹੈ। ਕਰਨਵੀਰ ਸਿੰਘ ਪੌਲ ਅਤੇ ਪੂਰੇ ਪੌਲ ਪਰਿਵਾਰ ਵੱਲੋਂ ਸਾਨੂੰ ਫਰਮਾਇਸ਼ ਆਈ ਹੈ, ਹੋਲੀ ਆਈ ਹੈ ਰੇ ਗੀਤ ਲਗਾ ਦਿਉ। ਹੋਲੀ ਤਾਂ ਆਈ ਨਹੀਂ ਫਿਲਹਾਲ, ਗੀਤ ਤੁਸੀਂ ਸੁਣਨਾ ਚਾਹੁੰਦੇ ਹੋ, ਕੋਈ ਗੱਲ ਨਹੀਂ ਜੀ। ਮੇਰੀ ਤਮੰਨਾ ਕਿ ਇੱਕ ਇਹ ਕੀ ਲਿਖਿਆ ਹੈ, ਓਕੇ, ਇਹਨਾਂ ਨੇ ਗੀਤ ਜਿਹੜਾ ਹੈ ਮੇਰੀ ਤਮੰਨਾਓ ਵਾਲਾ ਗੀਤ ਜਿਹੜਾ ਹੈ ਇਹ ਇਹਨਾਂ ਨੇ ਕਿਹਾ ਹੈ, ਫਰਮਾਇਸ਼ ਪੂਰੀ ਕੀਤੀ ਜਾਏ। ਠੀਕ ਹੈ ਜੀ, ਫਰਮਾਇਸ਼ ਪੂਰੀ ਕਰਦੇ ਹਾਂ। ਅਗਲਾ ਗੀਤ ਹੈ ਨਮਸਕਾਰ ਵੜਿੰਗ ਖੇੜਾ ਪੰਜਾਬ ਤੋਂ, ਮਿੰਟੂ ਟੋਮਸ ਜੀ ਨੇ ਫਰਮਾਇਸ਼ ਭੇਜੀ ਹੈ ਅਤੇ ਲਿਖਿਆ ਹੈ ਕਿਸੇ ਵੀ ਗੀਤ ਦੇ ਵਿੱਚ ਸਾਨੂੰ ਸ਼ਾਮਿਲ ਕੀਤਾ ਜਾਏ। ਓਕੇ ਜੀ, ਕਿਸੇ ਵੀ ਗੀਤ ਦੇ ਵਿੱਚ ਤੁਹਾਨੂੰ ਅਸੀਂ ਸ਼ਾਮਿਲ ਕਰਦੇ ਹਾਂ। ਫਿਲਹਾਲ ਹੋਰ ਵੀ ਦੋਸਤ ਨੇ ਜਿਹੜੇ ਫਰਮਾਇਸ਼ਾਂ ਭੇਜ ਰਹੇ ਨੇ, ਉਹਨਾਂ ਦੇ ਵੱਲ ਵੀ ਅਸੀਂ ਥੋੜ੍ਹੀ ਜਿਹੀ ਨਿਗਾਹ ਮਾਰ ਲੈਂਦੇ ਹਾਂ। ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ ਅਤੇ ਲਿਖਿਆ ਫਿਲਮ ਬਰਸਾਤ। ਫਿਲਹਾਲ ਬਰਸਾਤ ਵੀ ਨਹੀਂ ਹੋ ਰਹੀ, ਤੁਸੀਂ ਫਿਲਮ ਦਾ ਗੀਤ ਸੁਣਨਾ ਚਾਹੁੰਦੇ ਹੋ, ਤੇਰੀ ਅਦਾਓਂ ਪੇ ਮਰਤਾ ਹੂੰ ਲਵ ਤੁਝੇ ਕਰਤਾ ਹੂੰ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ। ਨੈਕਸਟ ਸਾਡੇ ਕੋਲ ਫਰਮਾਇਸ਼ ਆਈ ਹੈ ਧੀਰੇ ਧੀਰੇ ਬੋਲ ਕੋਈ ਸੁਣਨਾ ਲੇ, ਸੁਣਨਾ ਲੇ ਬਾਬਾ ਸੁਣਨਾ ਲੇ। ਗੋਰਾ ਔਰ ਕਾਲਾ ਫਿਲਮ ਦਾ ਗੀਤ ਇਹ ਸੁਣਨਾ ਚਾਹੁੰਦੇ ਨੇ ਅਤੇ ਜਗਦੀਸ਼ ਡੁਕੀਆ ਜੀ ਅਤੇ ਪ੍ਰਮੀਲਾ ਡੁਕੀਆ ਜੀ ਸਾਡਾ ਫਰਮਾਇਸ਼ ਸਾਨੂੰ ਫਰਮਾਇਸ਼ ਭੇਜੀ ਹੈ ਸੂਰਤਗੜ੍ਹ ਤੋਂ। ਓਕੇ ਜੀ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ।

ਕਿਤਨਾ ਪਿਆਰਾ, ਕਿਤਨਾ ਪਿਆਰਾ ਇਹ ਜਿਹੜਾ ਗੀਤ ਹੈ ਨਾ, ਹਿੰਦੀ ਦੇ ਵਿੱਚ ਹੈ ਲੇਕਿਨ ਪੰਜਾਬੀ ਦੇ ਵਿੱਚ ਵੀ ਇੱਕ ਗੀਤ ਇਹੋ ਜਿਹਾ ਬਣਿਆ ਹੈ। ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ।

ਜੀ ਹਾਂ ਦੋਸਤੋ, ਹੋਰ ਫਰਮਾਇਸ਼ਾਂ ਵੀ ਇੱਕ ਵਾਰੀ ਪੜ੍ਹ ਹੀ ਲੈਂਦੇ ਹਾਂ, ਕਿਉਂਕਿ ਸਾਡੇ ਬਹੁਤ ਸਾਰੇ ਦੋਸਤਾਂ ਨੇ ਸਾਨੂੰ ਫਰਮਾਇਸ਼ ਭੇਜੀ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਹੁਣ 20 ਮਿੰਟ ਦੇ ਵਿੱਚ ਇੰਨੀਆਂ ਸਾਰੀਆਂ ਫਰਮਾਇਸ਼ਾਂ ਜਿਹੜੀਆਂ ਪੂਰੀ ਹੋ ਸਕਦੀ ਹੈ। ਤਾਂ ਚਲੋ ਜੀ, ਗਾਣਾ ਮੇਰੇ ਯੇ ਗੀਤ ਯਾਦ ਰੱਖਣਾ, ਠੀਕ ਹੈ ਜੀ। ਤੁਹਾਡੇ ਸਾਰੇ ਗੀਤ ਅਸੀਂ ਯਾਦ ਰੱਖ ਰਹੇ ਹਾਂ ਕਿ ਕਿਹੜੀਆਂ ਕਿਹੜੀਆਂ ਫਰਮਾਇਸ਼ਾਂ ਚਲਾਉਣੀਆਂ ਨੇ, ਅਤੇ ਫਿਲਮ ਚਲਤੇ ਚਲਤੇ ਮੂਵੀ ਦਾ ਗੀਤ ਜਿਹੜਾ ਸੁਣਨਾ ਚਾਹੁੰਦੇ ਨੇ, ਠੀਕ ਹੈ। ਫਰਮਾਇਸ਼ ਤੁਹਾਡੀ ਅਸੀਂ ਪੂਰੀ ਕਰਦੇ ਹਾਂ, ਅਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਨੰਗਲ ਖੇੜਾ ਤੋਂ, ਅਤੇ ਬਾਲਾ ਕ੍ਰਿਸ਼ਨ ਸ਼ਰਮਾ ਅਤੇ ਪ੍ਰਵੀਨ ਸ਼ਰਮਾ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਅਤੇ ਅਗਲੀ ਫਰਮਾਇਸ਼ ਜਿਹੜੀ ਹੈ ਉਹ ਸਾਨੂੰ ਭੇਜੀ ਹੈ ਸਾਡੇ ਇੱਕ ਹੋਰ ਦੋਸਤ ਨੇ, ਆਦਰਣੀਆ ਪ੍ਰਸਾਰਕ ਜੀ ਕੋ ਨਮਸਕਾਰ, ਅਤੇ ਲਿਖਿਆ ਹੈ ਕਿ ਫਿਲਮ ਜਿਹੜੀ ਹੈ ਇਹਨਾਂ ਨੇ ਵੀ ਇਹੀ ਲਿਖਿਆ ਕਿ ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕੀਤਾ ਜਾਏ, ਅਤੇ ਗੁਲਾਮ ਸਾਬਿਰ ਰਾਹੀ ਅਤੇ ਮੁਹੰਮਦ ਅੰਸਾਰੀ ਜੀ ਨੇ ਸਾਨੂੰ ਇਹ ਫਰਮਾਇਸ਼ ਭੇਜੀ ਹੈ।

ਜਿਹੜਾ ਗੀਤ ਹੈ ਸਾਡੇ ਉਸ ਦੋਸਤ ਦਾ ਹੈ ਜਿਨ੍ਹਾਂ ਨੇ ਸਾਨੂੰ ਕਿਹਾ ਸੀ ਕਿ ਕਾਲਾ ਗੋਰਾ ਮੂਵੀ ਦਾ ਗੀਤ ਲਗਾ ਦਿੱਤਾ ਜਾਏ, ਤਾਂ ਤੁਹਾਡਾ ਗੀਤ ਜਿਹੜਾ ਅਸੀਂ ਲਗਾ ਦਿੱਤਾ ਹੈ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਦਿਲ ਚਾਹਤਾ ਹੈ। ਨੈਕਸਟ ਫਰਮਾਇਸ਼ ਸਾਡੇ ਕੋਲ ਆਈ ਹੈ ਫਿਲਮ ਇੰਤਕਾਮ ਤੇ ਗੀਤ ਦਾ ਨਾਂ ਹੈ ਕਿ ਹਮ ਤੁਮਹਾਰੇ ਲਈ। ਪਿਆਰ ਭਰਾ ਨਮਸਕਾਰ ਜੀ ਤੇ ਹਨੂੰਮਾਨਗੜ੍ਹ ਟਾਊਨ ਤੋਂ ਰਾਜਸਥਾਨ ਤੋਂ ਸਾਨੂੰ ਫਰਮਾਇਸ਼ ਆਈ ਹੈ ਰਜ਼ਾਕ ਮੁਹੰਮਦ ਤੇ ਸਮੀਮ ਬੇਗਮ ਜੀ ਦੀ। ਓਕੇ, ਇਮਰਾਨ ਖਾਨ ਤੇ ਇਰਫਾਨ ਖਾਨ ਜੀ ਦੀ ਵੀ ਸਾਨੂੰ ਫਰਮਾਇਸ਼ ਆਈ ਹੈ। ਅਗਲੀ ਫਰਮਾਇਸ਼ ਆਈ ਹੈ ਸੁਖਦੇਵ ਸਿੰਘ, ਨਰਿੰਦਰ ਕੌਰ ਤੇ ਸਨੀ ਮਨੀ ਕਾਕਾ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਲਿਖਿਆ ਹੈ ਕੋਈ ਵੀ ਗੀਤ ਦੇ ਵਿੱਚ ਸ਼ਾਮਿਲ ਕੀਤਾ ਜਾਏ। ਅਗਲੀ ਫਰਮਾਇਸ਼ ਆਈ ਹੈ ਵਿਪਨ ਆਨੰਦ, ਪਰਵੀਨ ਆਨੰਦ ਤੇ ਰਾਹੁਲ ਆਨੰਦ ਜੀ ਨੇ, ਤੇ ਲਿਖਿਆ ਹੈ ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕੀਤਾ ਜਾਏ। ਅਤੇ ਅਗਲੀ ਫਰਮਾਇਸ਼ ਜਿਹੜੀ ਹੈ ਸਾਡੇ ਕੋਲ ਆਈ ਹੈ, ਅਗਲੀ ਫਰਮਾਇਸ਼ ਦੇ ਵਿੱਚ ਲਿਖਿਆ ਹੈ ਫਿਲਮ ਪ੍ਰੇਮ ਗੀਤ ਸੌਂਗ ਹੋਠੋ ਸੇ ਛੂ ਲੂੰ ਤੁਮ ਕੋ। ਓਕੇ ਜੀ, ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ ਪਿੰਗਾ ਵਾਲਾ ਤੋਂ ਅਤੇ ਗੁਰਾਇਆ ਚੌਂਕ ਤੋਂ ਜਲੰਧਰ ਤੋਂ ਸਾਨੂੰ ਇਹ ਫਰਮਾਇਸ਼ ਆਈ ਹੈ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਫਿਲਹਾਲ ਸਾਡੇ ਇੱਕ ਦੋਸਤ ਨੇ ਫਰਮਾਇਸ਼ ਜਿਹੜੀ ਹੈ ਕਹੀ ਹੈ ਹਮ ਤੁਮਹਾਰੇ ਲੀਏ ਤੁਮ ਹਮਾਰੇ ਲਈ। ਇਹ ਫਰਮਾਇਸ਼ ਅਸੀਂ ਸੁਣਦੇ ਹਾਂ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ। ਤਦ ਤੱਕ ਲਈ ਬਣੇ ਰਹੋ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਚਾਹਤਾ ਹੈ। ਚਲੋ ਜੀ, ਅਗਲੀ ਫਰਮਾਇਸ਼ ਸਾਡੇ ਕੋਲ ਆ ਗਈ ਹੈ ਤੇ ਫਿਲਮ ਹੈ ਮਨਚਲੀ ਤੇ ਗਾਇਕ ਹੈ ਕਿਸ਼ੋਰ ਕੁਮਾਰ ਤੇ ਗੀਤ ਵੀ ਹੈ ਉਹ ਮਨਚਲੀ ਕਹਾਂ ਚਲੀ ਤੇ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਇਹਨਾਂ ਨੇ ਸੁਖਵਿੰਦਰ ਸਿੰਘ ਜੋੜਾ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ ਤੇ ਹੋਰ ਵੀ ਸਾਡੇ ਦੋਸਤਾਂ ਨੇ ਫਰਮਾਇਸ਼ ਭੇਜੀ ਹੈ। ਇੰਨੇ ਲੰਬੇ ਲੰਬੇ ਮੈਸੇਜ ਨਹੀਂ ਲਿਖਿਆ ਕਰੋ ਤੁਸੀਂ, ਛੋਟਾ ਜਿਹਾ ਮੈਸੇਜ ਵਿੱਚ ਗੀਤ ਦਾ ਨਾਂ, ਸੌਂਗ ਦਾ ਨਾਂ, ਆਪਣਾ ਨਾਂ, ਥਾਂ ਦਾ ਨਾਂ ਤੁਸੀਂ ਲਿਖ ਸਕਦੇ ਹੋ। ਇੰਨਾ ਵੱਡਾ ਮੈਸੇਜ ਲਿਖ ਦਿੰਦੇ ਹੋ, ਮੈਨੂੰ ਮੈਸੇਜ ਹੀ ਨਹੀਂ ਨਜ਼ਰ ਆਉਂਦਾ ਕਿ ਗੀਤ ਕਿਹੜਾ ਹੈ। ਅਤੇ ਅਗਲੀ ਫਰਮਾਇਸ਼ ਜਿਹੜੀ ਹੈ ਸਾਨੂੰ ਭੇਜੀ ਹੈ ਪਿੰਡ ਹੀਰਾ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ ਜੀ ਨੇ ਸਾਨੂੰ ਫਰਮਾਇਸ਼ ਭੇਜੀ ਹੈ ਅਤੇ ਲਿਖਿਆ ਹੈ ਜੀ ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕੀਤਾ ਜਾਏ। ਠੀਕ ਹੈ ਜੀ, ਫਿਲਹਾਲ ਸਾਡੇ ਦੋਸਤ ਨੇ ਜੋ ਫਰਮਾਇਸ਼ ਸਾਨੂੰ ਕਹੀ ਹੈ ਉਹ ਮਨਚਲੀ ਕਹਾਂ ਚਲੀ ਫਿਲ ਸੁਣਦੇ ਹਾਂ ਇਹ ਫਰਮਾਇਸ਼, ਉਸ ਤੋਂ ਬਾਅਦ ਸਾਡੇ ਹੋਰ ਦੋਸਤਾਂ ਦੀ ਫਰਮਾਇਸ਼ ਜਿਹੜੀ ਹੈ ਉਹ ਪੂਰੀ ਕਰਦੇ ਹਾਂ।

ਮਨਚਲੀ ਜਿਹੜੀ ਹੈ ਨਾ, ਮਨਚਲੀ ਦਾ ਮਤਲਬ ਕਿ ਜਿਹਦੇ ਮਨ ਦੇ ਵਿੱਚ ਕੁਝ ਨਾ ਕੁਝ ਚੱਲਦਾ ਰਹਿੰਦਾ ਹੈ, ਜਿਸ ਦਾ ਦਿਲ ਚੰਚਲ ਹੈ ਜੋ ਕਿਤੇ ਵੀ ਕਹੀਂ ਵੀ ਜਾ ਸਕਦੀ ਹੈ। ਤਾਂ ਚਲੋ ਜੀ, ਆਪਾਂ ਵੀ ਹੁਣ ਅੱਗੇ ਵੱਧਦੇ ਹਾਂ ਕਿਉਂਕਿ 7 ਮਿੰਟ ਰਹਿ ਗਏ ਨੇ ਅਤੇ ਸਾਨੂੰ ਫਰਮਾਇਸ਼ਾਂ ਵੀ ਤਾਂ ਪੂਰੀਆਂ ਕਰਨੀਆਂ ਨੇ ਨਾ। ਅਤੇ ਪਹਾੜ ਗੰਜ ਮੁਲਤਾਨੀ ਤੋਂ ਸਾਨੂੰ ਇੱਕ ਹੋਰ ਮੈਸੇਜ ਆਇਆ ਹੈ, ਪਹਿਲਾਂ ਵੀ ਮੈਸੇਜ ਆਏ ਸੀ ਇੱਕ, ਅਤੇ ਹੁਣ ਸਾਨੂੰ ਮੈਸੇਜ ਭੇਜਿਆ ਹੈ ਜੀ ਅਨਿਲ ਮੋਹਨ।

ਇਹ ਫਰਮਾਇਸ਼ ਜਿਹੜੀ ਹੈ ਇਹ ਸਾਨੂੰ ਭੇਜੀ ਹੈ ਬਾਬੁਲ ਕੀ ਦੁਆਏ ਲੇਤੀ ਜਾ ਸਿੰਗਰ ਰਫੀ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ ਸਾਨੂੰ ਨਾ ਜਸਵੀਰ ਸਿੰਘ ਦੋਹਰਾ ਅਹਿਮ ਅਦਮਪੁਰ ਤੋਂ ਸਾਨੂੰ ਇਹ ਫਰਮਾਇਸ਼ ਆਈ ਹੈ। ਠੀਕ ਹੈ ਜੀ ਜਸਵੀਰ ਜੀ, ਤੁਹਾਡੀ ਫਰਮਾਇਸ਼ ਜਿਹੜੀ ਉਹ ਲੱਗ ਗਈ ਹੈ। ਹੁਣ ਫਿਲਹਾਲ 4 ਮਿੰਟ ਰਹਿ ਗਏ ਨੇ, ਇਸ ਗੀਤ ਤੋਂ ਬਾਅਦ ਸ਼ਾਇਦ ਇੱਕ ਹੋਰ ਗੀਤ ਲੱਗ ਜਾਏ।

ਬਿਲਕੁਲ ਜੀ, ਤੇ ਆਖਰੀ ਗੀਤ ਸਾਡੇ ਦੋਸਤ ਦੇ ਲਈ ਜਿਨ੍ਹਾਂ ਨੇ ਲਿਖਿਆ ਸੀ ਕਿ ਫਿਲਮ ਲੋਫਰ ਦਾ ਸੌਂਗ ਕੋਈ ਸ਼ਹਿਰੀ ਬਾਬੂ ਜਿਹੜਾ ਉਹ ਪਲੇ ਕੀਤਾ ਜਾਏ।

ਗੀਤਾਂ ਦੀ ਮਹਿਫਿਲ ਹੁਣ ਸੱਜ ਕੇ ਮੁੱਕਣ ਵਾਲੀ ਹੈ। ਯਾਦਾਂ ਦੀ ਕਿਤਾਬ ਦਾ ਇੱਕ ਹੋਰ ਪੰਨਾ ਪਲਟਣ ਵਾਲਾ ਹੈ। ਫਰਮਾਇਸ਼ਾਂ ਭੇਜਦੇ ਰਹੋ ਇਸ ਪਿਆਰ ਦੇ ਨਾਲ, ਫਰਮਾਇਸ਼ਾਂ ਭੇਜਦੇ ਰਹੋ ਇਸੇ ਪਿਆਰ ਦੇ ਨਾਲ, ਅਸੀਂ ਫਿਰ ਮਿਲਾਂਗੇ ਕਿਸੇ ਨਵੇਂ ਗੀਤ ਦੇ ਨਵੇਂ ਅਹਿਸਾਸ ਦੇ ਨਾਲ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੀ ਸੀ ਦਿਲ ਚਾਹਤਾ ਹੈ। ਤੇ ਇਸ ਤੋਂ ਬਾਅਦ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ। ਕਿਹੜਾ ਪ੍ਰੋਗਰਾਮ ਇੰਜੋਏ ਕਰੋਗੇ? ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਆਪਣਾ ਫੇਵਰੇਟ ਸ਼ਾਮੀ ਗਜ਼ਲ।

ਦੋਸਤੋ, ਇਹ ਮਿੱਠੇ ਸੁਰਾਂ ਦਾ ਸਫ਼ਰ ਇੱਥੇ ਹੀ ਮੁੱਕਦਾ ਹੈ, ਪਰ ਯਾਦਾਂ ਦਾ ਨਗਮਾ ਤਾਂ ਦਿਲ ਵਿੱਚ ਹਮੇਸ਼ਾ ਹੀ ਵੱਜਦਾ ਰਹੇਗਾ। ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਅਤੇ ਹੁਣ ਮੈਨੂੰ ਚਾਹੀਦੀ ਹੈ ਇਜਾਜ਼ਤ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ 'ਤੇ। ਮੁੜ ਫੇਰ ਮੇਲ ਹੋਏਗਾ ਨਵੇਂ ਗੀਤਾਂ ਦੇ ਨਾਲ, ਨਵੇਂ ਦੋਸਤਾਂ ਦੇ ਨਾਲ। ਖੁਸ਼ ਰਹੋ, ਕਿਉਂਕਿ ਜ਼ਿੰਦਗੀ ਵੀ ਆਖਿਰ ਇੱਕ ਪਿਆਰ ਦਾ ਨਗਮਾ ਹੈ ਜੋ ਚੱਲਦਾ ਹੈ, ਬਹਿਕਦਾ ਹੈ ਅਤੇ ਦਿਲ ਨੂੰ ਮੁਸਕਰਾਉਂਦਾ ਹੈ। FM ਬੈਂਡ 102.7 ਮੈਗਾਹਰਟਸ 'ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਰਾਤ ਦੇ 11 ਵੱਜ ਰਹੇ ਨੇ ਅਤੇ ਸਾਡੇ ਅੱਜ ਦੇ ਸਭਾ ਦੇ ਸਾਰੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ। ਸਵੇਰੇ ਫੇਰ ਮਿਲਾਂਗੇ 5:55 'ਤੇ ਨਵੇਂ ਦੋਸਤਾਂ ਦੇ ਨਾਲ ਅਤੇ ਨਵੇਂ ਪ੍ਰੋਗਰਾਮ ਦੇ ਨਾਲ। ਤਦ ਤੱਕ ਲਈ ਮੈਨੂੰ ਮਹਿਕ ਨੂੰ ਦਿਓ ਇਜਾਜ਼ਤ। ਸ਼ੱਬਾ ਖੈਰ, ਜੈ ਹਿੰਦ।